ਵੀਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਇਸ ਅਲਾਹੀ ਸੰਦੇਸ਼ ਨੂੰ ਸਰਵਣ ਕਰਦੇ ਹਾਂ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144-3670-63 नॉर्थ ईस्ट कैलगरी।
0: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: गुरु जी की फतेह। अज दी विचार दे विच आपां आम दी तरह गुरबाणी दा शब्द दी विचार नहीं करांगे, पर कुछ नुक्तियां दे उत्ते अज विचार कीती जावेगी जिहड़े अज सिख समाज दे विच बहुत ही अहम मुद्दे हन। एक बहुत ही वड्डी तादाद दे विच अज सिक्खी दे अंदर गुरमत दी आड़ हेठां, गुरमत दे नाम थले गुरमत तों उल्ट भरम फैलाया जा रहा है, ते जिहदे नाल बहुत संगतां दा रुझा जिहड़ा है ओह उस मनमत पासे जा रहा है। हजे कौम नूं समझ नहीं आ रही, पर आउण वाले समें दे विच इहदा नुकसान बहुत कौम नूं झलणा पवेगा। सो एक तुसीं देख ही रहे होवोंगे पिछले कुछ कु सालां तों बहुत सारे पॉडकास्ट इंटरव्यू आ रही ने जिन्हां दे उत्ते रूहानी अनुभवां दे दावे कीते जांदे ने कि जी मेरे अंदर डिवाइन अवेकनिंग हो गई है, मैनू नाद सुनाई दे रहा आ, मैनू नाम दे विच चुब्बी मारन दा मौका मिल गया, मैनू रब दे दर्शन होए, मैं रब नाल गल्लां करदा आ। मतलब खुल्लम खुल्ला आ के चैनलां दे उत्ते इहो जे अनुभवां दे दावे जिहड़े ने उह कीते जांदे ने। अज इन्हां दी गहराई दे विच जावांगे कि असल दे विच इह चीज़ है की, इन्हां दे पिछे कारण की है, ते इनू किवें असी समझना ते किवें इस जाल तो असी बचना है। सो वख वख रूहानी ते भगती मार्गां दे अंदर संसार दे विच जिहड़े वखो वखरे धर्म हन, जिहड़े स्पिरिचुअलिटी दी गल करदे ने, भगती दी गल करदे ने, ओह कुछ अलौकिक अनुभवां नूं बहुत महत्वपूर्ण मनदे ने। ਅਲੌਕਿਕ ਅਨੁਭਵ, ਜਿਵੇਂ ਕਿ ਵੀਡੀਓ ਸੁਣ ਰਿਹਾ ਸੀ, ਕਈ ਕਹਿੰਦੇ ਕਿ ਮੈਂ ਤਾਂ ਆਪਣੇ ਸਰੀਰ ਦੇ ਵਿੱਚੋਂ ਰਾਤ ਨੂੰ ਨਿਕਲ ਜਾਂਦਾ ਹਾਂ। ਪਿੱਛੇ ਜੇ ਵੀਡੀਓ ਆਏ ਸੀ, ਕੋਈ ਕਹਿੰਦੇ ਸੀ ਮੈਂ ਤਾਂ ਸੂਰਜ ਤੱਕ ਵੀ ਜਾ ਆਉਣਾ ਆ, ਜਾ ਆਉਂਦੀ ਹਾਂ। ਕੋਈ ਕਹਿੰਦੇ ਆ ਹੁਣੇ ਹੀ ਮੇਰੇ ਖਿਆਲ ਹਫ਼ਤਾ ਕੁ ਪਹਿਲਾਂ ਇੱਕ ਪੋਡਕਾਸਟ ਆਇਆ, ਇੱਕ ਵਿਅਕਤੀ ਕਹਿੰਦਾ ਮੈਂ ਤਾਂ ਦੂਜੇ ਗ੍ਰਹਿ 'ਤੇ ਜਾ ਕੇ ਏਲੀਅਨਸ ਨਾਲ ਗੱਲਬਾਤ ਵੀ ਕਰਕੇ ਆਇਆ। ਸੋ ਇੰਨੀਆਂ ਇਹ ਹਾਸੋਹੀਣੀਆਂ ਗੱਲਾਂ ਨੇ, ਪਰ ਲੋਕ ਮੰਨ ਰਹੇ ਨੇ। ਜਦੋਂ ਤੁਸੀਂ ਵਿਊਸ਼ਿਪ ਦੇਖਦੇ ਆ, ਥੱਲੇ ਕਮੈਂਟਸ ਦੇਖਦੇ ਆ, ਤਾਂ ਲੋਕ ਇਸ ਜਾਲ ਦੇ ਵਿੱਚ ਫਸਦੇ ਜਾ ਰਹੇ ਨੇ, ਤੇ ਫਿਰ ਉਹ ਸੋਚਦੇ ਨੇ ਕਿ ਬਈ ਅਸੀਂ ਵੀ ਉੱਡਣਾ ਚਾਹੁੰਦੇ ਹਾਂ, ਅਸੀਂ ਵੀ ਧਰਤੀ ਤੋਂ ਬਾਹਰ ਨਿਕਲ ਕੇ ਹੋਰ ਗ੍ਰਹਿ ਦੇਖਣਾ ਚਾਹੁੰਦੇ ਹਾਂ, ਏਲੀਅਨਸ ਨਾਲ ਗੱਲਾਂ ਕਰਨੀਆਂ ਚਾਹੁੰਦੇ ਨੇ, ਕਿਉਂਕਿ ਜੋ ਮਨੁੱਖੀ ਮਨ ਹੈ ਇਹ ਚਾਹੁੰਦਾ ਆ ਕਿ ਮੇਰੇ ਕੋਲੋਂ ਦੂਜੇ ਨਾਲੋਂ ਵੱਧ ਤਾਕਤ ਆ ਜਾਵੇ, ਕੋਈ ਸ਼ਕਤੀ ਆ ਜਾਵੇ, ਕੋਈ ਅਲੌਕਿਕ ਕਰਾਮਾਤ ਮੇਰੇ ਨਾਲ ਵਰਤੇ। ਇਹ ਮਨ ਇਸ ਚੀਜ਼ ਦੀ ਖਿੱਚ ਰੱਖਦਾ ਆ, ਤੇ ਮਨ ਦੀ ਇਸ ਖਿੱਚ ਨੂੰ ਵਰਤਿਆ ਜਾ ਰਿਹਾ ਅੱਜ ਸਿੱਖੀ ਨੂੰ ਢਾਹ ਲਾਉਣ ਵਾਸਤੇ, ਸੰਗਤ ਨੂੰ ਆਪਣੇ ਗੁਲਾਮ ਬਣਾਉਣ ਵਾਸਤੇ। ਅੱਜ ਸਬੂਤਾਂ ਦੇ ਆਧਾਰ ਦੇ ਉੱਤੇ ਤੁਹਾਡੇ ਸਾਹਮਣੇ ਗੱਲ ਪੇਸ਼ ਕਰਾਂਗੇ ਕਿ ਇਹਦੇ ਪਿੱਛੇ ਹਕੀਕਤ ਕੀ ਹੈ। ਇੱਕ ਆਮ ਤੁਸੀਂ ਦੇਖੋਗੇ, ਜਦੋਂ ਤੁਸੀਂ ਧਿਆਨ ਦੇ ਨਾਲ ਸੁਣੋਗੇ, ਜਿਹੜੇ ਵੀ ਗੁਰੂ ਬਣੇ ਹੋਏ ਨੇ, ਜਿਹੜੇ ਦਾਅਵੇ ਕਰਦੇ ਨੇ ਕਿ ਅਸੀਂ ਨਾਮ ਜਪਾਉਂਦੇ ਹਾਂ, ਅਸੀਂ ਤੁਹਾਡਾ ਦਸਮ ਦੁਆਰ ਖੋਲਦੇ ਹਾਂ, ਅਸੀਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਉਂਦੇ ਹਾਂ, ਰੱਬ ਨਾਲ ਗੱਲਬਾਤ ਕਰਾਉਂਦੇ ਹਾਂ, ਉਹ ਵਿੱਚ ਨਾ ਵਿੱਚ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਮੈਥਡ ਆ ਨਾਮ ਜਪਣ ਦਾ, ਜਿਵੇਂ ਅਸੀਂ ਭਗਤੀ ਕਰਨੀ ਸਿਖਾਉਂਦੇ ਹਾਂ, ਇਹੀ ਅਸਲੀ ਰਾਹ ਆ, ਦੂਜਾ ਜਿਹੜਾ ਰਾਹ ਹੈਗਾ ਭਗਤੀ ਦਾ ਉਹ ਤੁਹਾਨੂੰ ਉੱਥੇ ਤੱਕ ਨਹੀਂ ਲੈ ਕੇ ਜਾਵੇਗਾ। ਸੋ ਪ੍ਰੋਮਿਸ ਕੀਤਾ ਜਾਂਦਾ ਸੰਗਤ ਨੂੰ ਕਿ ਜੇ ਤੁਸੀਂ ਸਾਡੇ ਕੈਂਪਾਂ 'ਚ ਆਓਗੇ, ਸਾਡੀ ਸੰਗਤ ਵਿੱਚ ਰਹੋਗੇ, ਸਾਡੇ ਤੋਂ ਪੁੱਛੋਗੇ, ਤਾਂ ਅਸੀਂ ਤੁਹਾਨੂੰ ਉਹ ਡਿਵਾਈਨ ਸੀਕ੍ਰੇਟ ਦੱਸਾਂਗੇ, ਅਸੀਂ ਤੁਹਾਨੂੰ ਸਪਿਰਿਚੁਅਲੀ ਐਲੀਵੇਟ ਕਰਾਂਗੇ। ਸੋ ਕਿਹੋ ਜਿਹੇ ਦਾਅਵੇ ਕੀਤੇ ਜਾਂਦੇ ਨੇ ਕਿ ਭਾਈ ਤੁਹਾਨੂੰ ਅਨਹਦ ਨਾਦ ਸੁਣਨ ਲਾਵਾਂਗੇ। ਅਨਹਦ ਨਾਦ ਕੀ ਹੈ? ਕਹਿੰਦੇ ਆ ਕਿ ਬਿਨਾਂ ਕਿਸੇ ਕਾਰਨ ਦੇ ਬਾਹਰੋਂ ਆਵਾਜ਼ ਸੁਣਦੀ ਆ। ਕਦੀ ਕਹਿੰਦੇ ਆ ਕਿ ਉਹ ਆਵਾਜ਼ ਰੱਬ ਦੀ ਆਵਾਜ਼ ਆ, ਕਦੀ ਕਹਿੰਦੇ ਉਹ ਆਵਾਜ਼ ਇੱਕ ਆਵਾਜ਼ ਆ ਜਿਹੜੀ ਬ੍ਰਹਿਮੰਡ ਵਿੱਚ ਗੂੰਜ ਰਹੀ ਆ, ਪਰ ਕਦੀ ਕਹਿੰਦੇ ਆ ਕਿ ਉਹ ਪੰਜ ਆਵਾਜ਼ਾਂ ਨੇ, ਕਦੀ ਕਹਿੰਦੇ ਉਹ 6 ਆਵਾਜ਼ਾਂ ਨੇ। ਤੇ ਇੱਕ ਥਾਂ ਤੇ ਮੈਂ ਪਿਛਲੇ ਹਫ਼ਤੇ ਸੁਣ ਰਿਹਾ ਸੀ, ਉਹ ਕਹਿ ਰਹੇ ਨੇ ਜੀ 84 ਤਰ੍ਹਾਂ ਦੀਆਂ ਆਵਾਜ਼ਾਂ ਨੇ, ਉਹ 84 ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਨੇ, ਤੇ ਉਹ ਸੰਗੀਤ ਆ, 84 ਤਰ੍ਹਾਂ ਦੇ ਰਾਗ ਆ, ਉਹਦੇ ਰਾਗਾਂ ਦੇ ਵਿੱਚ ਤੁਹਾਨੂੰ ਆਵਾਜ਼ਾਂ ਸੁਣਦੀਆਂ ਨੇ। ਹੁਣ ਚਲੋ ਬੰਦਾ ਇੱਕ ਬੈਠਾ ਆ, ਇੱਕ ਰਾਗ ਇੱਕ ਮਿਊਜ਼ਿਕ ਇੱਧਰ ਚੱਲ ਰਿਹਾ ਹੋਵੇ ਸਾਡੇ ਖੱਬੇ ਪਾਸੇ, ਦੂਸਰੇ ਪਾਸੇ ਕੋਈ ਹੋਰ ਆਪਣੀ ਟੇਪ ਲਗਾ ਕੇ ਕੋਈ ਹੋਰ ਰਾਗ ਸ਼ੁਰੂ ਕਰ ਦੇਵੇ, ਤੀਜਾ ਬੰਦਾ ਕੋਈ ਹੋਰ ਰਾਗ ਸ਼ੁਰੂ ਕਰ ਦੇਵੇ ਜਿਹੜੀਆਂ ਵੀ ਇੰਸਟਰੂਮੈਂਟਸ ਨਾਲ ਕਰਨਾ ਆ, ਮੰਨ ਲਓ 4 ਬੰਦੇ ਆਪਣੇ ਰਾਗ ਵਜਾਉਣ ਲੱਗ ਪੈਣ, ਤਾਂ ਤੁਹਾਡੇ ਪੱਲੇ ਕੀ ਪਵੇਗਾ? ਕਿਸੇ ਇੱਕ ਦਾ ਵੀ ਆਨੰਦ ਨਹੀਂ ਤੁਸੀਂ ਲੈ ਸਕੋਗੇ। ਪਰ ਹੈਰਾਨੀ ਦੀ ਗੱਲ ਆ, ਕਹਿੰਦੇ 84 ਰਾਗ ਵੱਜਣ ਲੱਗ ਪੈਂਦੇ ਨੇ, ਇਹ ਤਾਂ ਬੰਦੇ ਨੂੰ ਪਾਗਲ ਕਰਨ ਵਾਲੀ ਗੱਲ ਹੀ ਹੋਵੇਗੀ ਨਾ। ਪਰ ਸੰਗਤ ਸੁਣ ਰਹੀ ਹੈ, ਸੰਗਤ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਸੰਗਤ ਕਹਿ ਰਹੀ ਹੈ ਸਾਨੂੰ ਵੀ ਦੱਸੋ ਜੀ, ਅਸੀਂ ਵੀ ਸੁਣਨੇ ਆ। ਇਹ ਬ੍ਰੇਨ ਵਾਸ਼ਿੰਗ ਸੰਗਤ ਦੀ ਕਿਵੇਂ ਕੀਤੀ ਜਾਂਦੀ ਆ? ਇਹ ਬੜੇ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਂਦੀ ਆ, ਉਹਦੇ ਰਹੱਸ ਵੀ ਅੱਜ ਆਪਾਂ ਖੋਲਾਂਗੇ। ਫਿਰ ਟਾਈਮ ਟਰੈਵਲ ਦੇ ਦਾਅਵੇ ਕੀਤੇ ਜਾਂਦੇ ਆ ਕਿ ਤੁਸੀਂ ਟਾਈਮ ਟਰੈਵਲ ਵੀ ਕਰ ਸਕਦੇ ਹੋ, ਤੁਸੀਂ ਬੈਕ ਇਨ ਟਾਈਮ ਵੀ ਜਾ ਸਕਦੇ ਹੋ। ਸਿਮਰਨਜੀਤ ਸਿੰਘ ਟੋਹਾਣੇ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਤਾਂ ਸਿੱਧਾ ਹੀ ਆਪਾਂ ਉਹਦੇ ਸੰਬੰਧ ਵਿੱਚ ਗੱਲ ਕਰ ਰਹੇ ਹਾਂ, ਜਾਂ ਹੋਰ ਉਸ ਤੋਂ ਪ੍ਰੇਰਣਾ ਲੈ ਕੇ, ਜਾਂ ਇਹੋ ਜਿਹੇ ਹੁਣ ਹੋਰ ਵੀ ਗੁਰੂ ਉੱਭਰ ਰਹੇ ਨੇ, ਉਹ ਖੁਦ ਵੀ ਦਾਅਵੇ ਕਰਦਾ ਆ ਕਿ ਮੈਂ ਟਾਈਮ ਟਰੈਵਲ ਕਰਕੇ ਮੈਂ ਪਿੱਛੇ ਆਪਣੀਆਂ ਜੂਨਾਂ ਵੀ ਦੇਖ ਆਇਆ ਹਾਂ, ਮੈਂ ਪਿੱਛੇ ਸਭ ਕੁਛ ਕਰ ਆਇਆ, ਮੈਨੂੰ ਪਤਾ ਮੈਂ ਕਿੱਥੇ ਕਿੱਥੇ 84 ਲੱਖ ਕਿਹੜੀ ਕਿਹੜੀ ਜੂਨ 'ਚ ਸੀਗਾ, ਮੈਂ ਕਿੱਥੋਂ ਆਇਆ, ਕੀ ਆਇਆ। ਤੇ ਇੱਕ ਹੋਰ ਦਾਅਵਾ ਕੀਤਾ ਜਾਂਦਾ ਕਿ ਜਦੋਂ ਤੁਸੀਂ ਸਾਡੇ ਤਰੀਕੇ ਨਾਲ ਨਾਮ ਜਪੋਗੇ ਤੁਹਾਨੂੰ ਅੰਮ੍ਰਿਤ ਰਸ ਮਿਲੇਗਾ। ਗੁਰਬਾਣੀ ਦੇ ਵਿੱਚੋਂ ਅੰਮ੍ਰਿਤ ਦੀ ਡੈਫੀਨੇਸ਼ਨ ਗੁਰਮਤ ਅਨੁਸਾਰ ਨਹੀਂ, ਯੋਗੀਆਂ ਦੀ ਮਤ ਅਨੁਸਾਰ ਸੰਗਤਾਂ ਨੂੰ ਦ੍ਰਿੜ ਕਰਵਾਈ ਜਾ ਰਹੀ ਹੈ। ਉਹ ਅੰਮ੍ਰਿਤ ਕਿਹੜਾ ਤੁਹਾਨੂੰ ਦਿਵਾਉਣਾ ਚਾਹ ਰਹੇ ਨੇ? ਕਹਿੰਦੇ ਨੇ ਜੀਭ ਦੇ ਪਿਛਲੇ ਹਿੱਸੇ ਤੇ ਇੱਕ ਮਿੱਠੇ ਮਿੱਠੇ ਰਸ ਦਾ ਅਹਿਸਾਸ ਜਿਹੜਾ ਹੁੰਦਾ ਆ, ਇੱਕ ਅੰਮ੍ਰਿਤ ਕਹਿੰਦੇ ਤੁਹਾਡੇ ਅੰਦਰ ਹੀ ਆ, ਪਰ ਉਹ ਚੋਂਦਾ ਤੁਹਾਡੀ ਜੀਭ ਦੇ ਪਿੱਛੇ ਆ। ਜਦੋਂ ਉਹ ਚੋਣ ਲੱਗ ਪਿਆ, ਤੁਹਾਨੂੰ ਮਿੱਠਾ ਮਿੱਠਾ ਜੀਭ ਨੂੰ ਸਵਾਦ ਆਉਣ ਲੱਗ ਪੈਣਾ, ਤੇ ਤੁਸੀਂ ਅੰਮ੍ਰਿਤ ਪੀ ਰਹੇ ਹੋ। ਤੇ ਗੁਰਬਾਣੀ ਦੇ ਵਿੱਚੋਂ ਪੰਗਤੀਆਂ ਨੂੰ ਮੈਨੀਪੂਲੇਟ ਕਰਕੇ ਸੰਗਤ ਨੂੰ ਗੁਮਰਾਹ ਕੀਤਾ ਜਾਂਦਾ ਕਿ ਗੁਰਬਾਣੀ ਇਸੇ ਅੰਮ੍ਰਿਤ ਦੀ ਗੱਲ ਕਰ ਰਹੀ ਆ। ਇਹ ਜਿਹੜਾ ਅੰਮ੍ਰਿਤ ਆ, ਇਹ ਯੋਗੀਆਂ ਦਾ ਅੰਮ੍ਰਿਤ ਆ, ਯੋਗੀਆਂ ਨੂੰ ਅੰਮ੍ਰਿਤ ਮੰਨਦੇ ਸੀਗੇ, ਤੇ ਉਹ ਸੱਚਮੁੱਚ ਕੁਝ ਚੋਂਦਾ ਵੀ ਸੀ ਤੇ ਪੀਂਦੇ ਵੀ ਸੀ ਤੇ ਮਿੱਠਾ ਵੀ ਲੱਗਦਾ ਸੀ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਦੂਸਰੇ ਦਾਅਵੇ ਕੀਤੇ ਜਾਂਦੇ ਨੇ ਜੋਤ ਦੇ ਕੇ ਤੁਹਾਨੂੰ ਅਸੀਂ ਰੱਬ ਦੀ ਜੋਤ ਤੇ ਦਰਸ਼ਨ ਕਰਾਵਾਂਗੇ, ਫਿਰ ਉਹਦਾ ਆਕਾਰ ਵੀ ਦੱਸਿਆ ਜਾਂਦਾ ਆ, ਤੁਹਾਡੇ ਅੰਦਰ ਪ੍ਰਕਾਸ਼ ਹੋਵੇਗਾ। ਸੋ ਇਸ ਤਰੀਕੇ ਦੇ ਨਾਲ ਜੋ ਦਾਅਵੇ ਹਨ ਉਹ ਕੀਤੇ ਜਾਂਦੇ ਨੇ ਕਿ ਤੁਹਾਡੇ ਅੰਦਰ ਇਹ ਜਿਹੜੇ ਸੁਪਰ ਨੈਸ਼ਨਲ ਨੈਚੁਰਲ ਵੈਲੀਡੇਸ਼ਨ ਆ, ਇਹ ਸਪਿਰਚੁਅਲ ਅਟੇਨਮੈਂਟ ਦੇ ਆ ਸਟੇਜਸ ਨੇ, ਤੇ ਜਦੋਂ ਤੁਸੀਂ ਸਾਡੇ ਤੋਂ ਪੁੱਛ ਕੇ ਕਾਰ ਕਰੋਗੇ ਤਾਂ ਤੁਸੀਂ ਉਹ ਇੱਕ ਇੱਕ ਸਟੇਜ ਨੂੰ ਪਾਰ ਕਰਦੇ ਹੋਏ ਉੱਪਰ ਪਹੁੰਚ ਜਾਵੋਗੇ। ਅੱਜ ਆਪਾਂ ਵਿਚਾਰਾਂਗੇ ਕਿ ਸੱਚੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ, ਕੀ ਉਹ ਡਿਵਾਈਨ ਅਵੇਕਨਿੰਗ ਹੈਗੀ ਆ, ਕੀ ਉਹ ਸਪਿਰਚੁਅਲ ਐਕਸਪੀਰੀਅੰਸਿਸ ਨੇ, ਜਾਂ ਕੋਈ ਬਾਇਓਲੋਜੀ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਕੋਈ ਹਰਕਤ ਹੋ ਰਹੀ ਹੈ ਜਿਹੜਾ ਤੁਹਾਨੂੰ ਇੱਕ ਐਸਾ ਐਕਸਪੀਰੀਅੰਸ ਦੇ ਰਹੀ ਹੈ। ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਦੇ ਹਾਂ ਜਿਹੜੇ ਕਹਿੰਦੇ ਕਿ ਪੰਜ ਸ਼ਬਦ ਸੁਣਦੇ ਨੇ, 84 ਰਾਗ ਸੁਣਦੇ ਨੇ ਤੁਹਾਨੂੰ, ਜਾਂ ਹੋਰ ਤਰ੍ਹਾਂ ਤਰ੍ਹਾਂ ਦਾ ਮਿਊਜ਼ਿਕ ਸੁਣਦਾ ਆ। ਸਟੱਡੀਜ਼ ਟਰੈਕਿੰਗ ਸੈਂਸਰੀ ਐਕਸਪੀਰੀਅੰਸਿਸ ਇਨ ਜਨਰਲ ਹੈਲਥੀ ਪਾਪੂਲੇਸ਼ਨ ਸ਼ੋਅ ਦੈਟ 5-15% ਪੀਪਲ ਐਕਸਪੀਰੀਅੰਸ ਇਟ। ਜੋ ਵਿਗਿਆਨ ਨੇ ਖੋਜ ਕੀਤੀ ਆ, ਜੋ ਡੇਟਾ ਇਕੱਠਾ ਕੀਤਾ ਆ, ਉਹ ਇਹ ਦੱਸਦਾ ਹੈ ਕਿ ਦੁਨੀਆ ਦੇ ਵਿੱਚ 5-15% ਇਨਸਾਨਾਂ ਨੂੰ ਮਿਊਜ਼ਿਕ ਸੁਣਦਾ ਆ, ਰਾਗ ਸੁਣਦੇ ਨੇ, ਬੀਟਸ ਸੁਣਦੇ ਨੇ, ਆਵਾਜ਼ਾਂ ਸੁਣਦੀਆਂ ਨੇ। 5-15% ਜੇ ਐਵਰੇਜ ਕੱਢਣੀ ਹੋਵੇ ਤੇ ਹਰ 10 ਬੰਦਿਆਂ ਚੋਂ ਇੱਕ ਬੰਦੇ ਨੂੰ ਕੋਈ ਨਾ ਕੋਈ ਮਿਊਜ਼ਿਕ ਕੰਨਾਂ ਵਿੱਚ ਸੁਣਦਾ ਆ। ਇਹ ਕੇਵਲ ਸਿੱਖਾਂ ਵਾਸਤੇ ਨਹੀਂ ਜਾਂ ਜਿਹੜੇ ਇਹਨਾਂ ਦੇ ਦੱਸੇ ਮੁਤਾਬਕ ਭਗਤੀ ਕਰਦੇ ਉਹ ਨਹੀਂ, ਦੁਨੀਆ ਦੇ ਹਰੇਕ ਕੋਨੇ ਦੇ ਉੱਤੇ ਗੋਰੇ ਹੋਣ, ਜਪਾਨੀ ਹੋਣ, ਕਾਲੇ ਹੋਣ, ਚੀਨੇ ਹੋਣ, ਇਹ ਕਿਉਂ ਸੁਣਦਾ? ਹੁਣ ਕੀ ਸਾਰਿਆਂ ਦਾ ਨਾਮ ਖੁੱਲ੍ਹ ਗਿਆ ਕਿ ਸਾਰਿਆਂ ਨੂੰ ਨਾਮ ਸੁਣਾਈ ਦੇ ਰਿਹਾ ਆ? ਫਿਰ ਉਹ ਤਾਂ ਜਪਦੇ ਨਹੀਂ ਜਿਵੇਂ ਇਹ ਕਹਿ ਰਹੇ ਨੇ। ਅਤੇ ਮੈਂ ਚਾਹੁੰਦਾ ਸੀ ਜਿਵੇਂ ਵੀਡੀਓਜ਼ ਤੁਹਾਨੂੰ ਦਿਖਾਵਾਂ ਗੋਰਿਆਂ ਦੀਆਂ, ਚੀਨਿਆਂ ਦੀਆਂ, ਯੂਟਿਊਬ ਦੇ ਉੱਤੇ ਤੁਸੀਂ ਸਰਚ ਕਰਕੇ ਵੇਖਿਓ, ਲੋਕ ਆਪਣੀਆਂ ਵੀਡੀਓਜ਼ ਪਾਉਂਦੇ ਨੇ, ਕਹਿੰਦੇ ਨੇ ਮੈਨੂੰ ਆਹ ਮਿਊਜ਼ਿਕ ਸੁਣਦਾ ਆ, ਮੈਨੂੰ ਆਹ ਸੁਣਦਾ ਆ, ਆਸੇ ਪਾਸੇ ਕੋਈ ਵਜਾ ਵੀ ਨਹੀਂ ਰਿਹਾ ਹੁੰਦਾ ਪਰ ਮੈਨੂੰ ਸੁਣੀ ਜਾ ਰਿਹਾ, ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁਣ ਵੀ ਮੈਨੂੰ ਸੁਣਾਈ ਦੇ ਰਿਹਾ ਆ। ਉਹ ਕੀ ਚੀਜ਼ ਆ, ਕਾਹਤੋਂ ਸੁਣਾਈ ਦੇ ਰਹੀ ਆ ਇੰਨੇ ਲੋਕਾਂ ਨੂੰ? ਇਹਦੇ ਬਾਰੇ ਅੱਜ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ। ਜਿਹੜੀਆਂ ਮਿਊਜ਼ੀਕਲ ਹੈਲੂਸੀਨੇਸ਼ਨਸ ਨੇ, ਜਦੋਂ ਇੱਕ ਹੋਸਪਿਟਲ ਦੇ ਵਿੱਚ ਸਟੱਡੀ ਕੀਤੀ ਕਿ ਜਿੰਨੇ ਵੀ ਬੰਦੇ ਹੋਸਪਿਟਲ ਦੇ ਵਿੱਚ ਇਸ ਚੀਜ਼ ਨਾਲ ਸੰਬੰਧ ਐਡਮਿਟ ਹੋਏ ਨੇ, ਉਹਨਾਂ ਦੇ ਵਿੱਚੋਂ 0.16% ਜਿਹੜੇ ਸੀਗੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਮਿਊਜ਼ਿਕ ਇੰਸਟਰੂਮੈਂਟ, ਮਿਊਜ਼ਿਕ ਜਾਂ ਕੋਈ ਗੀਤ ਗਾ ਰਿਹਾ, ਕੋਈ ਕੁਛ ਕਰ ਰਿਹਾ ਸੁਣਾਈ ਦੇ ਰਿਹਾ ਸੀ। ਭਾਵੇਂ ਡਾਕਟਰ ਦੇ ਸਾਹਮਣੇ ਬੈਠੇ ਆ, ਉੱਥੇ ਕੋਈ ਮਿਊਜ਼ਿਕ ਨਹੀਂ ਚੱਲ ਰਿਹਾ ਪਰ ਉਹਨਾਂ ਨੂੰ ਸੁਣ ਰਿਹਾ ਹੈ, ਤੇ ਉਹਨਾਂ ਨੂੰ ਰਿਐਲਿਟੀ 'ਚ ਸੁਣ ਰਿਹਾ, ਹਕੀਕਤ 'ਚ ਸੁਣ ਰਿਹਾ, ਉਹ ਕਹਿੰਦੇ ਸੁਣ ਰਿਹਾ ਹੈ, ਇਸ ਵੇਲੇ ਆਹ ਸਾਜ ਵੱਜ ਰਿਹਾ, ਇਸ ਵੇਲੇ ਆਹ ਸਾਜ ਵੱਜ ਰਿਹਾ। ਤੇ ਜਿਹੜਾ ਅੰਕੜਾ ਕਿ 3.6% ਇਨ ਇੰਡੀਵਿਜੁਅਲਸ ਵਿਦ ਈਵਨ ਮਾਈਲਡ ਅਨਨੋਟਿਸਬਲ ਹੀਅਰਿੰਗ ਸਟ੍ਰੇਨ ਔਰ ਸੈਂਸਰੀ ਡੈਪਰਿਵੇਸ਼ਨ, ਇੱਕ ਉਹਨਾਂ ਨੇ ਕੰਕਲੂਡ ਕੀਤਾ ਸੀ ਕਿ ਸਾਰਿਆਂ ਨੂੰ ਜਿਹਨਾਂ ਨੂੰ ਇਹ ਮਿਊਜ਼ਿਕ ਸੁਣਦਾ ਆ, ਜਿਹੜੇ ਉੱਥੇ ਹੋਸਪਿਟਲ 'ਚ ਐਡਮਿਟ ਹੁੰਦੇ ਆ, ਬਾਕੀਆਂ ਦਾ ਅੰਕੜਾ ਨਹੀਂ ਹੈਗਾ ਜਿਹਨਾਂ ਦੇ ਰੈਕਡ ਵਿੱਚ ਆਏ ਆ, 10.6% ਜਿਹੜੇ ਹੈਗੇ ਨੇ ਉਹਨਾਂ ਦੇ ਬੇਸਿਕਲੀ ਕੰਨ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ ਸੈਂਸਰੀ ਡੈਪਰਵੇਸ਼ਨ ਦੀ, ਹੀਅਰਿੰਗ ਸਟ੍ਰੇਨ ਦੀ, ਉਹਦਾ ਕਰਕੇ ਵੀ ਹੁੰਦਾ। ਹੁਣ ਆਪਾਂ ਦੇਖਣਾ ਕਿ ਮਿਊਜ਼ਿਕ ਸੁਣਦਾ ਕਾਹਤੋਂ ਆ। ਤੁਸੀਂ ਯੂਟਿਊਬ 'ਤੇ ਕਰ ਲਿਓ ਮਿਊਜ਼ੀਕਲ ਹਲੂਸੀਨੇਸ਼ਨਸ, ਇਹ ਦੋ ਅੱਖਰ ਟਾਈਪ ਕਰ ਦਿਓ, ਬੇਅੰਤ ਵੀਡੀਓਜ਼ ਮਿਲ ਜਾਣਗੀਆਂ, ਬੇਅੰਤ ਲੋਕ ਆਪਣੀਆਂ ਗੱਲਾਂ ਤੁਹਾਨੂੰ ਦੱਸਦੇ ਆ, ਉਹ ਸੁਣ ਜਾਣਗੀਆਂ ਦੁਨੀਆਂ ਦੇ ਹਰ ਕੋਨੇ ਤੋਂ ਕਿ ਮੈਨੂੰ ਵੀ ਮਿਊਜ਼ਿਕ ਸੁਣਦਾ ਆ। ਸੋ ਇਹ ਕੇਵਲ ਸਿੱਖਾਂ ਦੇ ਵਿੱਚ ਨਹੀਂ ਹੈਗਾ। ਹੁਣ ਗੱਲ ਆ ਕਿ ਮਿਊਜ਼ਿਕ ਸੁਣਦਾ ਕਾਹਤੋਂ ਆ ਤੇ ਸੁਣਦਾ ਕਿਵੇਂ ਆ, ਹਾਲਾਂਕਿ ਬਾਹਰ ਕੋਈ ਮਿਊਜ਼ਿਕ ਚੱਲ ਨਹੀਂ ਰਿਹਾ। ਜਿਹੜੀ ਸਾਇੰਸ ਆ, ਮਨੋਵਿਗਿਆਨ ਆ, ਨਿਊਰੋ ਸਾਇੰਸ ਆ, ਸਾਈਕੋਲੋਜੀ ਆ, ਫਿਜ਼ੀਓਲੋਜੀ ਆ, ਤੁਹਾਡੇ ਸਾਡੇ ਸਰੀਰ ਦਾ ਜਿਹੜਾ ਵਿਗਿਆਨ ਆ, ਉਹ ਇਹ ਗੱਲ ਦੱਸਦਾ ਆ ਕਿ ਜਦੋਂ ਸਾਡਾ ਦਿਮਾਗ ਸਾਇਲੈਂਸ ਨੂੰ ਆਪਣੇ ਆਲੇ ਦੁਆਲੇ ਦੇਖਣ ਲੱਗ ਪੈਂਦਾ, ਸਾਇਲੈਂਸ ਕੀ ਹੁੰਦੀ ਆ, ਜਦੋਂ ਅਸੀਂ ਸ਼ਾਂਤ ਬੈਠਦੇ ਹਾਂ ਕਿਸੇ ਕਮਰੇ ਦੇ ਵਿੱਚ ਜਾਂ ਕਿਸੇ ਇੱਕ ਚੀਜ਼ ਤੇ ਫੋਕਸ ਕਰ ਲੈਂਦੇ ਹਾਂ, ਜਿਹੜਾ ਦਿਮਾਗ ਆ ਇਹ ਬਣਾਇਆ ਹੀ ਰੱਬ ਨੇ ਇਸ ਕਰਕੇ ਆ ਕਿਉਂਕਿ ਹਰ ਵੇਲੇ ਇਹ ਚੱਲਦਾ ਰਹੇ, ਐਕਟਿਵ ਰਹੇ, ਇਹਨੇ ਕੁਝ ਨਾ ਕੁਝ ਸੋਚੀ ਜਾਣਾ, ਕੁਝ ਨਾ ਕੁਝ ਕਰੀ ਜਾਣਾ, ਕੁਝ ਨਾ ਕੁਝ ਦੇਖੀ ਜਾਣਾ, ਕੁਝ ਨਾ ਕੁਝ ਬੋਲੀ ਜਾਣਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਜਦੋਂ ਸਾਈਕੋਲੋਜੀ ਪੜ੍ਹਦੇ ਹਾਂ ਉਹ ਕਹਿੰਦੇ ਕਿ ਤੁਹਾਡੇ ਦਿਮਾਗ ਦੇ ਵਿੱਚ ਹਰ ਰੋਜ਼ 60-80,000 ਥੋਟਸ ਚੱਲਦੇ ਰਹਿੰਦੇ ਆ, ਤੁਸੀਂ ਕੁਛ ਨਾ ਕੁਛ ਸੋਚਦੇ ਹੀ ਰਹਿੰਦੇ ਹੋ। ਸਬਕੌਂਸ਼ੀਅਸ ਲੈਵਲ ਦੇ ਉੱਤੇ ਤੁਸੀਂ ਇਹ ਚੀਜ਼ਾਂ ਸੋਚਦੇ ਰਹਿੰਦੇ ਹੋ, ਕੌਂਸ਼ੀਅਸਲੀ ਆਪਾਂ ਨੂੰ ਪਤਾ ਨਹੀਂ ਲੱਗਦਾ, ਪਰ ਫਿਰ ਵੀ ਬੈਕਗ੍ਰਾਉਂਡ ਦੇ ਉੱਤੇ ਦਿਮਾਗ ਹਰਕਤ ਕਰਦਾ ਹੀ ਰਹਿੰਦਾ ਕਿਉਂਕਿ ਦਿਮਾਗ ਟਿੱਕੇ ਨਹੀਂ ਬਹਿ ਸਕਦਾ, ਇਹ ਬਣਾਇਆ ਹੀ ਇਸ ਕਰਕੇ ਆ, ਇਹ ਇਹਦਾ ਮੁੱਢਲਾ ਕੰਮ ਆ। ਇਸ ਤੋਂ ਬਿਨਾਂ ਜੇ ਤੁਸੀਂ ਉਹਦੀ ਜਿਹੜੀ ਚੀਜ਼ ਜਿਸ ਵਾਸਤੇ ਉਹਨੂੰ ਬਣਾਇਆ ਆ ਉਸ ਚੀਜ਼ ਤੋਂ ਉਹਨੂੰ ਰੋਕੋਗੇ ਜਾਂ ਉਹ ਚੀਜ਼ ਉਹਨੂੰ ਨਹੀਂ ਮਿਲੇਗੀ ਤਾਂ ਉਹ ਆਪਣੇ ਆਪ ਫਿਰ ਉਹ ਜਿਹੜਾ ਵੋਇਡ ਆ ਉਹਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦਾ ਆ। ਜਿਹੜੀਆਂ ਸਲਾਈਡਸ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂ, ਨਾਲ ਥੱਲੇ ਮੈਂ ਸੋਰਸ ਵੀ ਦਿੱਤੀ ਆ ਕਿ ਜਿਹੜੇ ਅੰਕੜੇ ਆਪਾਂ ਲਏ ਆ, ਕਿਹੜੀ ਸਟੱਡੀ ਹੋਈ ਆ, ਕਿਹੜੇ ਸਾਲ ਹੋਈ ਆ, ਕਿੱਥੇ ਪਬਲਿਸ਼ ਹੋਈ ਆ, ਕਿਹੜੀ ਜਰਨਲ ਦੇ ਵਿੱਚ ਪਬਲਿਸ਼ ਹੋਈ ਆ। ਸੋ ਜਿਹੜੀ ਇੱਕ ਸਟੱਡੀ ਹੋਈ ਸੀ 2017 ਦੇ ਵਿੱਚ 24 ਮਈ ਨੂੰ ਪਬਲਿਸ਼ ਹੋਈ ਆ ਬ੍ਰਾਊਨ ਯੂਨੀਵਰਸਿਟੀ ਵੱਲੋਂ ਮੈਡੀਕਲ ਜਰਨਲ PLS-01 ਦੇ ਵਿੱਚ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਾਫੀ ਇਨਸਾਨਾਂ ਨੂੰ ਕਈ ਸਾਲਾਂ ਤੱਕ ਟਰੈਕ ਕੀਤਾ ਜਿਹੜੇ ਪਰਫੈਕਟਲੀ ਹੈਲਥੀ ਸੀਗੇ ਪਰ ਮੈਡੀਟੇਸ਼ਨ ਕਰਦੇ ਸੀਗੇ, ਜਿਵੇਂ ਇਹ ਧਿਆਨ ਲਵਾਉਂਦੇ ਆ ਇਸ ਤਰੀਕੇ ਨਾਲ ਧਿਆਨ ਲਾਉਂਦੇ ਸੀਗੇ ਕਿਸੇ ਗੁਰੂ ਦੇ ਪਿੱਛੇ ਲੱਗ ਕੇ। ਉਹਨਾਂ ਨੇ ਕੰਕਲੂਜਨ ਕੀ ਕੱਢਿਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਇਹਨਾਂ ਗੁਰੂਆਂ ਦੇ ਪਿੱਛੇ ਲੱਗ ਕੇ ਇਸ ਤਰੀਕੇ ਦੇ ਨਾਲ ਧਿਆਨ ਲਾਉਂਦੇ ਨੇ, ਜਪਦੇ ਨੇ, ਮੰਤਰ ਜਪਦੇ ਨੇ ਜਾਂ ਕੁਛ ਕਰਦੇ ਨੇ, 59 ਸਾਈਡ ਇਫੈਕਟਸ ਉਹਨਾਂ ਨੂੰ ਦੇਖਣ ਨੂੰ ਮਿਲੇ ਨੇ। ਸਾਈਡ ਇਫੈਕਟਸ ਕੀ ਹੁੰਦਾ ਹੈ? ਨੈਗੇਟਿਵ ਇਫੈਕਟਸ, ਭਾਵੇਂ ਉਹ ਬੰਦੇ ਨੂੰ ਨੈਗੇਟਿਵ ਨਾ ਲੱਗਣ ਪਰ ਜਿਹੜੇ ਇੱਕ ਸਾਈਡ ਇਫੈਕਟ ਹੁੰਦੇ ਆ ਇਹਨਾਂ ਚੀਜ਼ਾਂ ਦੇ, 59 ਵੱਖੋ ਵੱਖਰੇ ਉਹਨਾਂ ਨੇ ਲਿਸਟ ਕੀਤੇ ਆ, ਤੁਸੀਂ ਇਸ ਰਿਪੋਰਟ ਦੇ ਵਿੱਚੋਂ ਪੜ੍ਹ ਸਕਦੇ ਹੋ, ਆਪਾਂ ਡਿਟੇਲ 'ਚ ਨਹੀਂ ਜਾਣਾ। ਉਹਨਾਂ ਨੇ ਰਿਪੋਰਟ ਵਿੱਚ ਇਹ ਵੀ ਦੱਸਿਆ ਕਿ ਜਦੋਂ ਇੰਟੈਂਸਲੀ ਇਸ ਤਰੀਕੇ ਦੇ ਨਾਲ ਤੁਸੀਂ ਧਿਆਨ ਲਾਉਂਦੇ ਹੋ, ਜਪ ਕਰਦੇ ਹੋ ਜਿਵੇਂ ਸਿਖਾਇਆ ਜਾਂਦਾ ਤੁਹਾਨੂੰ ਡੇਰਿਆਂ ਦੇ ਵਿੱਚ ਜਾਂ ਕੈਂਪਾਂ ਦੇ ਵਿੱਚ, ਇਹਨਾਂ ਲੋਕਾਂ ਦੇ ਅੰਦਰ ਜਿਹੜੀ ਉਹ ਮੈਡੀਟੇਸ਼ਨ ਆ, ਜਿਸ ਉਹ ਤਰੀਕੇ ਦੇ ਨਾਲ ਕੀਤਾ ਜਾਂਦਾ ਆ, ਡਾਇਰੈਕਟਲੀ ਵਿਵਿਡ ਆਡੀਟਰੀ ਹੈਲੂਸੀਨੇਸ਼ਨਸ ਪੈਦਾ ਹੁੰਦੀਆਂ ਨੇ। ਹੈਲੂਸੀਨੇਸ਼ਨਸ ਕੀ ਹੁੰਦੀਆਂ ਨੇ ਕਿ ਤੁਹਾਨੂੰ ਚੀਜ਼ਾਂ ਸੁਣ ਰਹੀਆਂ ਨੇ, ਤੁਹਾਨੂੰ ਚੀਜ਼ਾਂ ਦਿਸ ਰਹੀਆਂ ਨੇ, ਤੁਸੀਂ ਉਹ ਚੀਜ਼ ਫੀਲ ਕਰ ਰਹੇ ਹੋ ਜੇ ਰਿਐਲਿਟੀ ਦੇ ਵਿੱਚ ਹੁੰਦੀ ਨਹੀਂ। ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ? ਕਹਿੰਦੇ ਫੈਂਟਮ ਮਿਊਜ਼ਿਕ, ਆਵਾਜ਼ਾਂ ਸੁਣਨੀਆਂ, ਜਾਪ ਸੁਣੀ ਜਾਣੇ, ਜਾਂ ਕੋਈ ਉੱਧਰੋਂ ਹਮਿੰਗ ਕਰ ਰਿਹਾ ਆ, ਕੋਈ ਗੀਤ ਗਾ ਰਿਹਾ, ਕੋਈ ਸੰਗੀਤ ਕਰ ਰਿਹਾ, ਉਹਨਾਂ ਨੂੰ ਸੁਣੀ ਜਾ ਰਿਹਾ। ਸੋ ਇਹ ਸਾਰਿਆਂ ਲੋਕਾਂ ਨੂੰ ਐਕਸਪੀਰੀਅੰਸ ਹੋਇਆ ਸੀਗਾ, ਮੈਜੋਰਿਟੀ ਕਾਫੀ ਇਹਨਾਂ ਦੇ ਵਿੱਚੋਂ। ਸੋ ਇਹਦੇ ਪਿੱਛੇ ਕਾਰਨ ਕੀ ਆ ਕਿ ਜਦੋਂ ਇੱਕ ਇਨਸਾਨ ਸਾਇਲੈਂਸ ਦੇ ਵਿੱਚ ਬੈਠਦਾ ਆ ਤੇ ਕੋਸ਼ਿਸ਼ ਕਰਦਾ ਆ, ਫੋਰਸ ਕਰਦਾ ਹੈ ਕਿ ਬਾਹਰੋਂ ਕੋਈ ਵੀ ਆਵਾਜ਼ ਅੰਦਰ ਨਾ ਆਵੇ, ਤੇ ਅੰਦਰ ਵੀ ਚੱਲ ਰਹੀ ਆ ਜਿਹੜਾ ਦਿਮਾਗ ਦਾ ਸਿਸਟਮ ਆ, ਉਹਨੂੰ ਰੋਕ ਕੇ ਇੱਕ ਮੰਤਰ ਤੇ ਜਾਂ ਇੱਕ ਚੀਜ਼ ਤੇ, ਇੱਕ ਲਾਈਟ ਤੇ, ਕਿਸੇ ਇੱਕ ਬਿੰਦੂ ਤੇ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਦਾ ਆ, ਤਾਂ ਉਹ ਦਿਮਾਗ ਦੇ ਕੁਦਰਤੀ ਸੁਭਾਅ ਤੋਂ ਉਲਟ ਜਾਣ ਦੀ ਕੋਸ਼ਿਸ਼ ਕਰ ਰਿਹਾ ਆ। ਕਿਉਂਕਿ ਦਿਮਾਗ ਦਾ ਸੁਭਾਅ ਹੈਗਾ, ਉਹਨੇ ਦੇਖਣਾ ਆ, ਉਹਨੂੰ ਸੈਂਸਰੀ ਇਨਫੋਰਮੇਸ਼ਨ ਚਾਹੀਦੀ ਆ, ਆਡੀਟੋਰੀ ਵੀ ਚਾਹੀਦੀ ਆ, ਵਿਜੁਅਲ ਵੀ ਚਾਹੀਦੀ ਆ, ਟੈਕਟਾਈਲ ਵੀ ਚਾਹੀਦੀ ਆ, ਕਿਉਂਕਿ ਇਹ ਸਾਰੀ ਇਨਫੋਰਮੇਸ਼ਨ ਪ੍ਰੋਸੈਸ ਕਰਨ ਵਾਸਤੇ ਦਿਮਾਗ ਬਣਿਆ। ਜਦੋਂ ਨਹੀਂ ਮਿਲਦੀ, ਫਿਰ ਅੰਦਰ ਹੀ ਦਿਮਾਗ ਆਪਣੇ ਆਪ ਕੁਛ ਨਾ ਕੁਛ ਕਰੀ ਜਾਂਦਾ ਆ। ਸੋ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਸਾਰੀ ਉਹ ਚੀਜ਼ ਰੋਕ ਦਿੰਦੇ ਹੋ, ਤੁਹਾਡੇ ਜਿਹੜਾ ਬ੍ਰੇਨ ਹੈਗਾ ਉਹਨੂੰ ਸੈਂਸਰੀ ਡੈਪਰਵੇਸ਼ਨ ਕਹਿੰਦੇ ਆ। ਜਿਹੜੀਆਂ ਆਵਾਜ਼ਾਂ ਨੇ ਜਾਂ ਬਾਹਰੋਂ ਤੁਸੀਂ ਦੇਖ ਰਹੇ ਹੋ, ਕੁਛ ਨਹੀਂ ਤੁਹਾਨੂੰ ਸੁਣ ਰਿਹਾ, ਸ਼ਾਂਤ ਕਮਰੇ 'ਚ ਬਹਿ ਗਏ ਹੋ, ਤੁਸੀਂ ਆਪਣੇ ਬ੍ਰੇਨ ਨੂੰ ਡਿਪਰਾਈਵ ਕਰ ਰਹੇ ਹੋ ਜਿਹੜੀ ਚੀਜ਼ ਦੇ ਵਾਸਤੇ ਉਹ ਬਣਿਆ ਸੀਗਾ। ਹੁੰਦਾ ਕੀ ਆ ਕਿ ਬ੍ਰੇਨ ਫਿਰ ਆਪਣੇ ਆਪ ਕੋਈ ਚੀਜ਼ਾਂ ਘੜਨ ਲੱਗ ਪੈਂਦਾ ਆ, ਬਣਾਉਣ ਲੱਗ ਪੈਂਦਾ ਆ। ਸੋ ਵਟ ਹੈਪਨਸ, ਦ ਬ੍ਰੇਨਸ ਨਿਊਰੋ ਸਰਕਲਸ ਐਕਸਪੀਰੀਅੰਸ ਅ ਸੈਂਟਰਲ ਗੇਨ ਵਨ ਵੀ ਸਿਟ ਇਨ ਸਾਇਲੈਂਸ, and that central gain adjustment essentially it cracks up as an internal microphone until it turns internal thoughts and memories into perceived sounds or visuals. So jehdi eh medical journal de vich report aayi aa 2017 de vich, sari study karan to baad unna ne ehi sitta kadya ke jadon assi takke de naal dimag te zor paun di koshish karde aa, ohde vicharan nu rokan di koshish karde aa, ਤਾਂ ਦਿਮਾਗ ਆਪਣੇ ਅੰਦਰੋਂ ਫਿਰ ਹਰਕਤਾਂ ਪੈਦਾ ਕਰਦਾ ਆ, ਆਪ ਹੀ ਆਵਾਜ਼ਾਂ ਬਣਾਉਣ ਲੱਗ ਪੈਂਦਾ ਆ, ਆਪ ਹੀ ਮਿਊਜ਼ਿਕ ਬਣਾਉਣ ਲੱਗ ਪੈਂਦਾ, ਇੱਥੋਂ ਤੱਕ ਕਿ ਆਪ ਹੀ ਚੀਜ਼ਾਂ ਦੇਖਣ ਵੀ ਲੱਗ ਪੈਂਦਾ, ਕਿਉਂਕਿ ਤੁਸੀਂ ਉਹਨੂੰ ਦਿਖਾ ਨਹੀਂ ਰਹੇ ਜਿਸ ਚੀਜ਼ ਵਾਸਤੇ ਉਹ ਬਣਿਆ ਸੀਗਾ। ਇਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਾਫੀ ਚੈਨਲਾਂ ਦੇ ਉੱਤੇ, ਕੋਈ ਕਹਿੰਦਾ ਮੈਨੂੰ ਆਹ ਦਿਸ ਪਿਆ, ਕੋਈ ਕਹਿੰਦਾ ਮੈਨੂੰ ਆਹ ਦਿਸ ਪਿਆ, ਮੈਂ ਇੱਥੇ ਜਾ ਆਇਆ ਹਾਂ, ਉਹ ਮੈਂ ਭਗਤੀ 'ਚ ਬੈਠਾ ਸੀ, ਮੈਂ ਸਿਮਰਨ ਕਰਦਾ ਸੀ ਤੇ ਬੈਠਾ ਬੈਠਾ ਮੈਂ ਉੱਥੇ ਚਲਾ ਗਿਆ। ਉਹ ਗਿਆ ਕਿਤੇ ਨਹੀਂ ਹੈ, ਉਹਨੇ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਡਿਪਰਾਈਵ ਕੀਤਾ, ਤੇ ਉਹਦਾ ਦਿਮਾਗ ਹੀ ਮੁੜ ਕੇ ਜੋ ਚੀਜ਼ ਉਹਦੇ ਦਿਮਾਗ 'ਚ ਬੈਠੀ ਹੋਈ ਆ ਉਹ ਇਸ ਤਰੀਕੇ ਨਾਲ ਇੰਨੀ ਰਿਐਲਿਟੀ ਦੇ ਨਾਲ ਉਹਦੇ ਸਾਹਮਣੇ ਪੇਸ਼ ਕਰਦਾ ਆ, ਦਿਮਾਗ ਇੰਨਾ ਡਿਪਰਾਈਵ ਕੀਤਾ ਹੁੰਦਾ ਕਿ ਉਹ ਬੰਦੇ ਨੂੰ ਲੱਗਦਾ ਕਿ ਸੱਚੀ ਮੈਂ ਸਰੀਰ ਚੋਂ ਨਿਕਲ ਕਿਤੇ ਚਲਾ ਗਿਆ। ਤੇ ਇਹ ਤਾਂ ਪ੍ਰੂਵਨ ਫੈਕਟ ਹੈਗੇ ਨੇ। ਹੁਣ ਅੱਜ ਥਾਂ ਥਾਂ ਤੇ ਵੱਖੋ ਵੱਖਰੀਆਂ ਸਟੱਡੀਜ਼ ਹੋਈਆਂ ਨੇ, ਇੱਕ ਸਟੱਡੀ ਨਹੀਂ ਹੈਗੀ, ਮੈਂ ਤਾਂ ਜਿਹੜੀ ਸਟੱਡੀ ਦੇ ਵਿੱਚੋਂ ਇੱਕ ਕੋਟ ਚੱਕ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਉਹਦਾ ਲਿੰਕ ਪਾ ਦਿੱਤਾ, ਤੁਸੀਂ ਖੁਦ ਦੇਖੋ, ਸਰਚ ਕਰੋ, ਤੁਹਾਨੂੰ ਬੇਅੰਤ ਸਟੱਡੀਜ਼ ਮਿਲ ਜਾਣਗੀਆਂ। ਸੋ ਅਗੈਨ, ਸੈਂਸਰੀ ਡੈਪਰਵੇਸ਼ਨ ਜਿਹੜੀ ਟਰਮ ਆ ਇਹ ਅੱਜ ਆਪਾਂ ਸਾਰੇ ਸਾਰੀ ਕਲਾਸ ਦੇ ਵਿੱਚ ਵਰਤਣੀ ਆ। ਸੈਂਸਰੀ ਡੈਪਰਵੇਸ਼ਨ ਕੀ ਹੁੰਦੀ ਆ ਇਹਨੂੰ ਸਮਝ ਲਈਏ ਪਹਿਲਾਂ। ਫਰਜ਼ ਕਰੋ ਕਿ ਤੁਸੀਂ ਇੱਕ ਅਜਿਹੇ ਕਮਰੇ 'ਚ ਬੈਠੇ ਹੋ ਜਿੱਥੇ ਬਿਲਕੁਲ ਘੁੱਪ ਹਨੇਰਾ ਆ, ਪੂਰੀ ਤਰ੍ਹਾਂ ਸ਼ਾਂਤ ਆ, ਤੁਹਾਡੀਆਂ ਅੱਖਾਂ ਨੂੰ ਦੇਖਣ ਲਈ ਕੁਝ ਨਹੀਂ ਮਿਲ ਰਿਹਾ, ਕੰਨਾਂ ਨੂੰ ਸੁਣਨ ਨੂੰ ਕੁਝ ਆਵਾਜ਼ ਨਹੀਂ ਮਿਲ ਰਹੀ, ਬਿਲਕੁਲ ਸ਼ਾਂਤ ਆ, ਇਹਨੂੰ ਸੈਂਸਰੀ ਡੈਪਰਵੇਸ਼ਨ ਕਹਿੰਦੇ ਆ। ਸੰਵੇਦੀ ਘਾਟ ਕਹਿ ਲਓ, ਜਿਹਦਾ ਮਤਲਬ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਹਟਾ ਦੇਣਾ ਜੋ ਸਾਡੀਆਂ ਇੰਦਰੀਆਂ, ਅੱਖਾਂ, ਕੰਨ ਆਦਿ ਆਮ ਤੌਰ 'ਤੇ ਦੇਖਦੀਆਂ ਜਾਂ ਸੁਣਦੀਆਂ ਹਨ। ਬ੍ਰੇਨ ਨੂੰ ਕੋਈ ਵੀ ਇਨਪੁੱਟ ਨਹੀਂ ਮਿਲ ਰਿਹਾ, ਤੁਸੀਂ ਸ਼ਟ ਆਫ ਕਰ ਰਹੇ ਹਾਂ ਬ੍ਰੇਨ ਦੀ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਬਾਹਰੋਂ ਲੈਣ ਵਾਸਤੇ। ਹੁਣ ਇੱਥੇ ਇੱਕ ਆਰਗੂਮੈਂਟ ਦਿੱਤਾ ਜਾਂਦਾ ਹੈ ਕਿ ਭਾਈ ਠੀਕ ਆ, ਜਦੋਂ ਅਸੀਂ ਸਿਮਰਨ ਕਰਾਉਂਦੇ ਹਾਂ ਸੰਗਤ ਨੂੰ ਆਪਣੇ ਕੈਂਪਾਂ ਦੇ ਵਿੱਚ, ਅਸੀਂ ਤਾਂ ਸਾਰਾ ਕੁਝ ਬੰਦ ਨਹੀਂ ਕਰਦੇ, ਅਸੀਂ ਤਾਂ ਸਗੋਂ ਆਵਾਜ਼ ਦਿੰਦੇ ਹਾਂ ਉਹਨਾਂ, ਅਸੀਂ ਤਾਂ ਕਹਿੰਦੇ ਹਾਂ ਵੀ ਆਹ ਮੰਤਰ ਦੇ ਨਾਲ ਆਹ ਆਵਾਜ਼ ਜਪੋ, ਇਸ ਤਰੀਕੇ ਦੇ ਨਾਲ ਜਪੋ, ਉਹ ਤਾਂ ਸੁਣਦੇ ਆ, ਫਿਰ ਉਹ ਤਾਂ ਡਿਪਰਾਈਵ ਹੋ ਨਹੀਂ ਰਹੇ, ਇਹ ਆਰਗੂਮੈਂਟ ਦਿੱਤੀ ਜਾਂਦੀ ਆ ਬਚਣ ਵਾਸਤੇ। ਪਰ ਇਸ ਆਰਗੂਮੈਂਟ ਦਾ ਜਵਾਬ ਇਹ ਹੈਗਾ ਕਿ ਜਦੋਂ ਅਸੀਂ ਕਿਸੇ ਇੱਕ ਸ਼ਬਦ ਤੇ ਧਿਆਨ ਰੱਖਣ ਲੱਗ ਪੈਂਦੇ ਹਾਂ, ਉਹਨੂੰ ਉਹ ਵੀ ਸੈਂਸਰੀ ਡੈਪਰਵੇਸ਼ਨ ਦੇ ਵਿੱਚ ਹੀ ਆਉਂਦਾ ਆ। ਜਿਹੜੀ ਨਿਊਰੋ ਸਾਇੰਸ ਆ ਇਸ ਗੱਲ ਨੂੰ ਪ੍ਰੂਵ ਕਰਦੀ ਆ, ਦੇਰ ਇਜ਼ ਅ ਸੈਕਿੰਡ ਆਈਡੈਂਟੀਕਲ ਵੇ ਟੂ ਫਰੀਜ਼ ਦਾ ਬ੍ਰੇਨ ਸੈਂਸਰੀ ਪ੍ਰੋਸੈਸਿੰਗ। ਇਹਨੂੰ ਵਿਗਿਆਨ ਸੈਂਸਰੀ ਮੋਨੋਟਨੀ ਕਹਿੰਦਾ ਆ, ਤੇ ਕਲੀਨਿਕਲ ਰਿਸਰਚ ਦੇ ਵਿੱਚ ਇਹਦਾ ਨਾਂ ਆ ਪਰਸੈਪਚੁਅਲ ਆਈਸੋਲੇਸ਼ਨ, ਕਿ ਜਦੋਂ ਤੁਸੀਂ ਸਾਰੇ ਪਾਸਿਓਂ ਧਿਆਨ ਨੂੰ ਹਟਾ ਕੇ ਕੇਵਲ ਇੱਕ ਅੱਖਰ ਤੇ ਜਾਂ ਕਿਸੇ ਇੱਕ ਚੀਜ਼ ਦੇ ਉੱਤੇ ਧਿਆਨ ਟਿਕਾ ਦਿੰਦੇ ਹਾਂ, ਤਾਂ ਤੁਸੀਂ ਉਹੀ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਉਹ ਜਪੀ ਜਾ ਰਹੇ ਹੋ ਤੇ ਉਹੀ ਸੁਣ ਰਹੇ ਹੋ, ਉਹ ਸੇਮ ਚੀਜ਼ ਤੁਸੀਂ ਵਾਰ ਵਾਰ ਕਰ ਰਹੇ ਹੋ, ਤੁਸੀਂ ਆਪਣੇ ਦਿਮਾਗ ਨੂੰ ਬੋਰ ਕਰ ਰਹੇ ਹੋ। ਕਿਉਂਕਿ ਬ੍ਰੇਨ ਜਿਹੜਾ ਬਣਿਆ ਸੀਗਾ, ਇਟ ਵਾਜ਼ ਵਾਇਰਡ ਟੂ ਓਨਲੀ ਪੇ ਅਟੈਂਸ਼ਨ ਟੂ ਚੇਂਜਿੰਗ ਇਨਫੋਰਮੇਸ਼ਨ, ਇਟ ਨੀਡਸ ਇਨਫੋਰਮੇਸ਼ਨ, ਇਟ ਨੀਡਸ ਸੈਂਸਰੀ ਇਨਪੁਟਸ ਟੂ ਬੀ ਏਬਲ ਟੂ ਵਰਕ ਪ੍ਰੋਪਰਲੀ। And when you repeat the exact same sound over and over again in a quiet room, your auditory neurons get bored and automatically mute it. ਫਿਰ ਕੀ ਹੁੰਦਾ ਕਿ ਤੁਹਾਡੇ ਦਿਮਾਗ ਦੀਆਂ ਜਿਹੜੀਆਂ ਸੈਲਸ ਨੇ ਜਿਹਨੂੰ ਨਿਊਰੋਨਸ ਕਹਿੰਦੇ ਨੇ, ਜਿਹੜੇ ਦਿਮਾਗ 'ਚ ਸੈੱਲ ਆ ਉਹਨਾਂ ਦਾ ਨਾਂ ਹੈਗਾ ਨਿਊਰੋਨਸ, ਉਹ ਕੀ ਹੋ ਜਾਂਦਾ, ਉਹ ਬੋਰ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਚਾਹੀਦਾ ਕੁਝ ਹੋਰ ਨਵਾਂ ਇਨਫੋਰਮੇਸ਼ਨ ਚਾਹੀਦੀ ਆ। ਹੁਣ ਇਸੇ ਕਰਕੇ ਜਿਹੜੀ ਦਿਮਾਗ ਦੀ ਇਹ ਬਣਤਰ ਆ ਇਹਨੂੰ ਕੈਸ਼ ਕਰਨ ਵਾਸਤੇ, ਜਦੋਂ ਤੁਸੀਂ ਦੇਖਦੇ ਆ ਸੋਸ਼ਲ ਮੀਡੀਆ 'ਤੇ ਜਾਂ ਗਾਣੇ ਦੇਖਦੇ ਆ, ਗੀਤਾਂ ਵਿੱਚ ਕੀ ਹੁੰਦਾ, ਹਰ ਦੂਜੇ ਸਕਿੰਟ ਬਾਅਦ ਇਮੇਜ ਚੇਂਜ ਹੋ ਜਾਂਦਾ ਆ, ਹਰ ਇੱਕ ਸਕਿੰਟ, 2 ਸਕਿੰਟ, ਵੱਧ ਤੋਂ ਵੱਧ 3 ਸਕਿੰਟ ਤੱਕ ਕੋਈ ਵੀ, ਤੁਸੀਂ ਜਦੋਂ ਖਾਸ ਕਰਕੇ ਗੋਰਿਆਂ ਦੇ ਵੀ ਗਾਣੇ ਦੇਖਦੇ ਹੋ, 3 ਸਕਿੰਟ ਤੋਂ ਵੱਧ ਕੋਈ ਵੀ ਜਿਹੜੀ ਵੀਡੀਓ ਚੱਲ ਰਹੀ ਆ ਉਹ ਇੱਕ ਐਂਗਲ ਤੋਂ ਹਟ ਕੇ ਕੋਈ ਹੋਰ ਐਂਗਲ, ਕੁਝ ਹੋਰ ਚੇਂਜ ਹੁੰਦੀ ਆ, ਕਿਉਂਕਿ ਦੈਟਸ ਵਟ ਦ ਬ੍ਰੇਨ ਵਾਂਟਸ, ਅਤੇ ਉਹ ਉਸ ਚੀਜ਼ ਨੂੰ ਫੀਡ ਕਰ ਰਹੇ ਆ। ਸੋ ਉਹ ਕੀ ਹੋ ਜਾਂਦਾ, ਉਹ ਓਵਰਲੋਡ ਕਰ ਰਹੇ ਆ ਦਿਮਾਗ ਨੂੰ। ਇੱਥੇ ਓਵਰਲੋਡ ਕਰਨ ਦੀ ਗੱਲ ਨਹੀਂ, ਆਪਾਂ ਸਿਰਫ ਦਿਮਾਗ ਦੀ ਬੇਸਿਕ ਬਣਤਰ ਦੀ ਗੱਲ ਕਰ ਰਹੇ ਹਾਂ ਕਿ ਦਿਮਾਗ ਕਿਸ ਚੀਜ਼ ਨਾਲ ਜੀਂਦਾ ਆ, ਕਿਹੜੀ ਚੀਜ਼ ਉਹਨੂੰ ਚਾਹੀਦੀ ਆ। ਜਦੋਂ ਤੁਸੀਂ ਉਹ ਚੀਜ਼ ਉਹ ਤੋਂ ਖੋਹ ਲੈਂਦੇ ਹੋ ਤਾਂ ਉਹਨੂੰ ਲੈਣ ਦੀ ਕੋਸ਼ਿਸ਼ ਕਰਦਾ, ਜੇ ਬਾਹਰੋਂ ਨਹੀਂ ਮਿਲਦੀ ਤਾਂ ਅੰਦਰੋਂ ਹੀ ਪ੍ਰੋਡਿਊਸ ਕਰਨ ਲੱਗ ਪੈਂਦਾ ਹੈ। ਜਦੋਂ ਬ੍ਰੇਨਸ ਦਾ ਸੈਲਸ ਤੁਹਾਡੀਆਂ ਬੋਰ ਹੋਣ ਲੱਗ ਜਾਂਦੀਆਂ ਇੱਕੋ ਚੀਜ਼ ਨੂੰ ਸੁਣ ਕੇ, ਇਹਨੂੰ ਕਹਿੰਦੇ ਆ ਨਿਊਰਲ ਹੈਬਿਚੁਏਸ਼ਨ। ਸੋ ਆਫਟਰ ਰਿਪੀਟਿੰਗ ਦ ਸੇਮ ਸਿਲੇਬਸ ਯੂਰ ਬ੍ਰੇਨ ਇਫੈਕਟਿਵਲੀ ਮਿਊਟਸ ਦ ਮੰਤਰਾ। ਫਿਰ ਉਹ ਕੀ ਕਰਦਾ ਕਿ ਦਿਮਾਗ ਦਾ ਧਿਆਨ ਜਿਹੜਾ ਸ਼ੁਰੂ ਸ਼ੁਰੂ ਵਿੱਚ ਲੱਗੇਗਾ, ਜਦੋਂ ਮੰਨ ਲਓ ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ, 1 ਮਿੰਟ ਲੱਗੇਗਾ, 2 ਮਿੰਟ ਲੱਗੇਗਾ, ਜਾਂ ਕਿਸੇ ਦਾ 3 ਮਿੰਟ ਲੱਗੇਗਾ, ਉਸ ਤੋਂ ਬਾਅਦ 'ਚ ਕੀ ਹੋਏਗਾ, ਹੌਲੀ ਹੌਲੀ 5 ਮਿੰਟ ਬਾਅਦ ਇਹ ਜਿਹੜਾ ਬ੍ਰੇਨ ਆ ਬੋਰ ਹੋ ਜਾਏਗਾ ਅਤੇ ਧਿਆਨ ਤੁਹਾਡਾ ਉੱਥੇ ਨਹੀਂ ਰਹੇਗਾ, ਫਿਰ ਦਿਮਾਗ ਹੋਰ ਕਿਸੇ ਪਾਸੇ ਦੌੜ ਜਾਏਗਾ। ਆਮ ਕਰਕੇ ਸੰਗਤ ਦਾ ਇਹ ਹੀ ਸਵਾਲ ਹੁੰਦਾ ਕਿ ਜਦੋਂ ਮੈਂ ਸਿਮਰਨ ਕਰਦਾ ਮੇਰਾ ਧਿਆਨ ਨਹੀਂ ਟਿਕਦਾ, ਜਦੋਂ ਮੈਂ ਪਾਠ ਕਰਦਾ ਮੇਰਾ ਧਿਆਨ ਨਹੀਂ ਟਿਕਦਾ, ਕਿਉਂ? ਕਿਉਂਕਿ ਦਿਮਾਗ ਦਾ ਕੰਮ ਹੀ ਨਹੀਂ ਹੈਗਾ ਵੀ ਇੱਕੋ ਹੀ ਚੀਜ਼ 'ਤੇ ਧਿਆਨ ਰੱਖੀ ਜਾਣਾ ਇਸ ਤਰੀਕੇ ਦੇ ਨਾਲ। ਤੁਸੀਂ ਦਿਮਾਗ ਤੋਂ ਉਹ ਕੰਮ ਕਰਾ ਰਹੇ ਹੋ ਜਿਸ ਕੰਮ ਵਾਸਤੇ ਰੱਬ ਨੇ ਇਹਨੂੰ ਕਰਨ ਵਾਸਤੇ ਬਣਾਇਆ ਹੀ ਨਹੀਂ ਸੀ। ਸੋ ਹੁੰਦਾ ਕੀ ਹੈ, ਯੋਰ ਬ੍ਰੇਨ ਐਕਚੁਅਲੀ ਟ੍ਰੀਟਸ ਦਿਸ ਦ ਮੰਤਰਾ ਦੈਟ ਯੂਰ ਚੈਂਟਿੰਗ ਲਾਈਕ ਅ ਬੈਕਗਰਾਊਂਡ ਸਟੈਟਿਕ ਮਿਊਜ਼ਿਕ। ਜਿਵੇਂ ਆਪਾਂ ਬੈਠੇ ਹਾਂ, ਕੋਈ ਗੱਲਬਾਤ ਕਰ ਰਹੇ ਹੋ, ਮੰਨ ਲਓ ਪਿੱਛੇ ਕੋਈ ਪੱਖਾ ਚੱਲ ਰਿਹਾ ਆ, ਕੋਈ ਕੁਝ ਹੋ ਰਿਹਾ, ਸ਼ੁਰੂ ਸ਼ੁਰੂ 'ਚ ਤੁਹਾਨੂੰ ਉਹ ਆਵਾਜ਼ ਸੁਣਦੀ ਆ, ਪਰ ਕਈ ਵੇਲੇ ਮੰਨ ਲਓ ਤੁਸੀਂ ਟੀਵੀ ਦੇਖ ਰਹੇ ਆ ਜਾਂ ਕੁਛ ਕਰ ਰਹੇ ਹਾਂ, ਉਹ ਜਿਹੜੀ ਆਵਾਜ਼ ਆ ਫਿਲਟਰ ਆਊਟ ਹੋ ਜਾਂਦੀ ਆ, ਉਹਦੇ ਵਿੱਚ ਧਿਆਨ ਨਹੀਂ ਰਹਿੰਦਾ ਤੁਹਾਡਾ। ਕਈ ਵਾਰ ਤੁਸੀਂ ਇਹੋ ਜਿਹਾ ਐਕਸਪੀਰੀਅੰਸ ਕੀਤਾ ਹੋਏਗਾ, ਗਾਂਹ ਤੋਂ ਹੋਰ ਨੋਟ ਕਰੋਗੇ। ਕੀ ਹੁੰਦਾ ਹੈ ਕਿ ਦਿਮਾਗ ਜਿਹੜਾ ਉਸ ਚੀਜ਼ ਤੋਂ ਆਪਣੇ ਆਪ ਨੂੰ ਫਿਲਟਰ ਕਰ ਲੈਂਦਾ ਕਿ ਇਹ ਤਾਂ ਸੇਮ ਚੀਜ਼ ਹੋ ਹੀ ਜਾਂਦੀ ਹੈ, ਇਹਦੇ ਵੱਲ ਕੀ ਧਿਆਨ ਦੇਣਾ, ਹੁਣ ਕੁਝ ਹੋਰ ਨਵਾਂ ਕਰੀਏ। ਇਹਨੂੰ ਕੀ ਕਹਿੰਦੇ, ਇਹਨੂੰ ਕਹਿੰਦੇ ਦੀ ਮਿਊਟਿੰਗ ਇਫੈਕਟ, ਠੀਕ ਹੈ ਨਾ। ਸੋ ਬੇਸਿਕਲੀ ਜਦੋਂ ਬ੍ਰੇਨ ਕੰਪਿਊਟਰਲੀ ਹੈਬਿਚੁਏਟ ਹੋ ਜਾਂਦਾ ਤਾਂ ਉਹ ਚੀਜ਼ ਫਿਲਟਰ ਆਊਟ ਕਰ ਦਿੰਦਾ, ਫਿਰ ਸਾਡਾ ਮਨ ਹੋਰ ਕਿਸੇ ਪਾਸੇ ਦੌੜਦਾ ਆ। ਸੋ ਪਰ ਜਦੋਂ ਅਸੀਂ ਪਾਠ ਵੀ ਕਰਦੇ ਹਾਂ ਉਦੋਂ ਕਿਉਂ ਹੁੰਦਾ, ਕਿਉਂਕਿ ਪਾਠ ਦੇ ਵਿੱਚ ਸਾਡੀ ਸੁਰਤ ਨਹੀਂ ਜੁੜਦੀ, ਕਿਉਂਕਿ ਪਾਠ ਹੈਗਾ ਆ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ, ਮਨ ਦੇ ਨਾਲ ਗੱਲਾਂ ਕਰਦੇ ਹਾਂ। ਜਦੋਂ ਆਪਾਂ ਗੱਲਾਂ ਕਰਦੇ ਹਾਂ ਫਿਰ ਨਹੀਂ ਮਨ ਸਾਡਾ ਕਿਤੇ ਵੀ ਜਾਂਦਾ, ਫਿਰ ਉਸ ਗੱਲਾਂ ਦੇ ਵਿੱਚ ਰੁੱਝਿਆ ਹੁੰਦਾ ਆ। ਜਦੋਂ ਤੁਸੀਂ ਗੁਰਬਾਣੀ ਵਿਚਾਰ ਕੇ ਪੜ੍ਹਦੇ ਹਾਂ, ਗੁਰਬਾਣੀ ਦੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਦੇ ਹਾਂ, ਫਿਰ ਤੁਹਾਡਾ ਦਿਮਾਗ, ਤੁਹਾਡਾ ਜਿਹੜਾ ਮਾਇੰਡ ਹੈ ਉਹ ਭੱਜੇਗਾ ਨਹੀਂ, ਉਹ ਬਾਣੀ 'ਚ ਟਿਕੇਗਾ। ਪਰ ਜਦੋਂ ਤੁਸੀਂ ਬਾਣੀ ਨੂੰ ਕੇਵਲ ਇੱਕ ਮੰਤਰ ਵਾਂਗੂ, ਸਾਊਂਡਸ ਵਾਂਗੂ ਬਸ ਰਿਪੀਟ ਕਰੀ ਜਾ ਰਹੇ ਹੋ, ਦਿਮਾਗ ਉਹਦੇ ਵਿਚਾਰਾਂ ਨੂੰ ਪਕੜ ਨਹੀਂ ਰਿਹਾ, ਉਹਨੂੰ ਹਰ ਲਾਈਨ ਦੇ ਵਿੱਚ ਕੋਈ ਨਵੀਂ ਗੱਲ ਕਰਨ ਨੂੰ ਨਹੀਂ ਮਿਲ ਰਹੀ, ਕੋਈ ਸੁਣਨ ਨੂੰ ਨਹੀਂ ਮਿਲ ਰਹੀ, ਤਾਂ ਉਹ ਬੋਰ ਹੋ ਜਾਂਦਾ ਹੈ। ਇਸੇ ਕਰਕੇ ਪਾਠ ਕਰਦੇ ਸਮੇਂ ਦਿਮਾਗ ਭੱਜ ਜਾਂਦਾ ਹੈ, ਇਹ ਨੈਚੁਰਲ ਚੀਜ਼ ਹੈ ਦਿਮਾਗ ਦੀ, ਉਹਨੇ ਨਹੀਂ ਟਿਕਣਾ। ਧੱਕੇ ਨਾਲ ਲਿਆ ਕੇ ਤੁਸੀਂ ਫਿਰ ਉਹ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕਰੋਗੇ, ਉਹਨੇ ਫਿਰ ਭੱਜ ਜਾਣਾ ਹੈ। ਇਹੀ ਚੀਜ਼ ਹੁੰਦੀ ਆ ਜਦੋਂ ਅਸੀਂ ਇਸ ਤਰ੍ਹਾਂ ਸਿਮਰਨ ਕਰਦੇ ਹਾਂ ਜਾਂ ਕਰਦੇ ਹਾਂ, ਕਿਉਂਕਿ ਆਪਣੇ ਦਿਮਾਗ ਨੂੰ ਜੋ ਚੀਜ਼ ਉਹਦੀ ਚਾਹੀਦੀ ਸੀ ਉਹ ਤੋਂ ਅਸੀਂ ਡਿਪਰਾਈਵ ਕਰ ਰਹੇ ਹਾਂ। ਸੋ ਬੇਸਿਕਲੀ ਵਟ ਹੈਪਨਸ ਇਜ਼ ਯੋਰ ਬ੍ਰੇਨ ਇਜ਼ ਸਡਨਲੀ ਲੈਫਟ ਇਨ ਅ ਸਟੇਟ ਆਫ ਫੰਕਸ਼ਨਲ ਸੈਂਸਰੀ ਡੈਪਰੇਸ਼ਨ, ਈਵਨ ਦੋ ਯੂ ਆਰ ਡੂਇੰਗ ਪਾਠ, ਈਵਨ ਦੋ ਯੂ ਆਰ ਡੂਇੰਗ ਵਾਹਿਗੁਰੂ ਸਿਮਰਨ, ਕਰਦਿਆਂ ਹੋਇਆਂ ਵੀ ਸੈਂਸਰੀ ਡੈਪਰੇਸ਼ਨ ਦਾ ਸ਼ਿਕਾਰ ਤੁਹਾਡਾ ਦਿਮਾਗ ਹੋ ਜਾਂਦਾ ਹੈ, ਕਿਉਂਕਿ ਤੁਸੀਂ ਜੇ ਪਾਠ ਪੜ੍ਹ ਰਹੇ ਹਾਂ ਉਸ ਤਰੀਕੇ ਨਾਲ ਨਹੀਂ ਪੜ੍ਹ ਰਹੇ ਜਿਸ ਤਰੀਕੇ ਨਾਲ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਸੀਗੀ, ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਗੁਰੂ ਨਾਲ ਗੱਲਾਂ ਕਰਨੀਆਂ ਸੀ। ਸੋ ਜਦੋਂ ਬ੍ਰੇਨ ਡਿਪਰਾਈਵ ਹੋ ਜਾਂਦਾ ਆ ਫਿਰ ਉਹ ਹੋਰ ਪਾਸੇ ਭੱਜਦਾ ਆ, ਅਤੇ ਜੇ ਤੁਸੀਂ ਅੱਖਾਂ ਬੰਦ ਕੀਤੀਆਂ, ਕੁਝ ਹੋਰ ਨਹੀਂ ਦੇਖ ਰਿਹਾ, ਕੁਝ ਨਹੀਂ ਸੁਣ ਰਿਹਾ, ਬਾਹਰੋਂ ਕੁਝ ਨਹੀਂ ਮਿਲ ਰਿਹਾ, ਫਿਰ ਉਹ ਆਪਣੇ ਆਪ ਕੁਝ ਨਾ ਕੁਝ ਕ੍ਰੀਏਟ ਕਰਦਾ ਆ, ਫਿਰ ਤੁਹਾਨੂੰ ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ, ਫਿਰ ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਅੱਖਾਂ ਖੁੱਲੀਆਂ 'ਤੇ ਵੀ ਦਿਸਣ ਲੱਗ ਪੈਂਦੀਆਂ ਨੇ, ਇਹ ਨਹੀਂ ਕਿ ਅੱਖਾਂ ਬੰਦ ਆ, ਅੱਖਾਂ ਖੁੱਲੀਆਂ 'ਤੇ ਵੀ ਦਿਸਣ ਲੱਗ ਪੈਂਦੀਆਂ ਨੇ। ਹੁਣ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ, ਸਕਿਜ਼ੋਫਰੇਨੀਆ ਹੋਇਆ, ਸਕਿਜ਼ੋਫਰੇਨੀਆ ਦੇ ਵਿੱਚ ਤੁਸੀਂ ਸਰਚ ਕਰੋਗੇ ਲੋਕਾਂ ਨੂੰ ਕੀ ਹੋਇਆ ਕਿ ਆਵਾਜ਼ਾਂ ਸੁਣਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੁਣਦੀਆਂ ਨੇ, ਹੋਰ ਜਿਹੜੀਆਂ ਬਿਮਾਰੀਆਂ ਨੇ, ਇੱਥੋਂ ਤੱਕ ਜੇ ਲੋਕਾਂ ਨੂੰ ਕੋਈ ਚੀਜ਼ ਕਿਸੇ ਨੂੰ ਕੋਈ ਭੂਤ ਦਿਸਦਾ, ਕਿਸੇ ਨੂੰ ਕੋਈ ਡਾਇਨਾਸੌਰ ਦਿਸਣ ਲੱਗ ਪੈਂਦਾ, ਕਿਸੇ ਨੂੰ ਕੋਈ ਮੌਨਸਟਰ ਦਿਸਣ ਲੱਗ ਪੈਂਦਾ, ਇੱਥੋਂ ਤੱਕ ਇਹੋ ਜਿਹੇ ਕੇਸ ਪੜੇ ਆ ਕਿ ਜਿਨ੍ਹਾਂ ਦੇ ਵਿੱਚ ਬੰਦਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ, ਆਪਣੇ ਆਪ ਨੂੰ ਹਰਟ ਕਰ ਦਿੰਦਾ, ਕਹਿੰਦਾ ਨਹੀਂ ਮੈਂ ਤਾਂ ਬਚਾ ਰਿਹਾ ਸੀ, ਮੈਨੂੰ ਆਹ ਜਾਨਵਰ ਆ ਕੇ ਮਾਰਨ ਲੱਗਾ ਸੀ, ਉਹਨੂੰ ਇੱਕਦਮ ਰੀਅਲ ਲੱਗਦਾ ਆ, ਪਰ ਉਹ ਜਾਨਵਰ ਕੋਈ ਹੁੰਦਾ ਨਹੀਂ ਉੱਥੇ, ਉਹ ਸਿਰਫ ਉਹਦਾ ਬ੍ਰੇਨ ਪ੍ਰੋਡਿਊਸ ਕਰ ਰਿਹਾ ਉਹ ਚੀਜ਼ ਉਹਨੂੰ ਦਿਖਾਉਣ ਵਾਸਤੇ। ਸੋ ਇਹ ਇੱਥੇ ਇੱਕ ਮੈਨੂੰ ਹੁਣ ਐਗਜੈਕਟਲੀ ਨਹੀਂ ਯਾਦ, ਪਰ ਇੱਕ ਵਾਰੀ ਪੜ੍ਹ ਰਿਹਾ ਸੀ ਕਿਸੇ ਨੇ ਤਾਂ ਆਪਣੇ ਚਾਕੂ ਵੀ ਮਾਰ ਲਿਆ ਸੀ, ਚਾਕੂ ਕੱਢ ਕੇ ਜਾਨਵਰ ਨੂੰ ਮਾਰਨ ਲੱਗਾ ਤਾਂ ਉਹਦੇ ਆਪਣੇ ਵੱਜ ਗਿਆ, ਪਰ ਹੈ ਕੋਈ ਨਹੀਂ ਸੀ, ਸਿਰਫ ਬਿਲੋਮ ਬ੍ਰੇਨ ਦੀ ਹਲੂਸੀਨੇਸ਼ਨ ਸੀਗੀ। ਸੋ ਬੇਸਿਕਲੀ ਜਿਹੜਾ ਬ੍ਰੇਨ ਦਾ ਮੈਕਨਿਜ਼ਮ ਆ, ਵਟ ਹੈਪਨਸ ਇਜ਼ ਵੈਨ ਯੂ ਡਿਪਰਾਈਵ ਯੂਰ ਬ੍ਰੇਨ ਆਫ ਸੈਂਸਰੀ ਇਨਪੁੱਟ, ਯੂਰ ਆਡੀਟਰੀ ਕੋਰਟੈਕਸ ਪੈਨਿਕਸ ਬਿਕਾਜ਼ ਇਟਸ ਰਿਸੀਵਿੰਗ ਜ਼ੀਰੋ ਨਿਊ ਇਨਫੋਰਮੇਸ਼ਨ ਫਰੋਮ ਆਊਟਸਾਈਡ ਵਰਲਡ ਵਿਚ ਇਟ ਵਾਸ ਡਿਜ਼ਾਈਨਡ ਟੂ ਡੂ। ਸੋ ਇਟ ਸਟਾਰਟਸ ਹਲੂਸੀਨੇਟਿੰਗ ਕੰਪਲੈਕਸ ਮਿਊਜ਼ਿਕ ਟਰੈਕਸ ਜਸਟ ਟੂ ਫਿਲ ਦੀ ਐਮਟੀ ਸਪੇਸ। ਮੈਂ ਵਿੱਚ ਕੋਸ਼ਿਸ਼ ਅੱਜ ਇੰਗਲਿਸ਼ ਦੇ ਵਿੱਚ ਕੀਤਾ ਕਿਉਂਕਿ ਖਾਸ ਕਰਕੇ ਮੈਂ ਚਾਹੁੰਦਾ ਜਿਹੜੇ ਜਦੋਂ ਆਪਾਂ ਯੂਟਿਊਬ ਤੇ ਚਾੜਨੀ ਹੈ ਵੀਡੀਓ, ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕੇ ਤੇ ਉਹ ਇਸ ਚੀਜ਼ ਨੂੰ ਪੜ੍ਹ ਵੀ ਸਕਦੀ ਹੈ, ਖੁਦ ਰਿਸਰਚ ਕਰ ਸਕਦੀ ਹੈ ਤਾਂ ਕਿ ਉਹ ਇਸ ਜਾਲ ਦੇ ਵਿੱਚੋਂ ਬਚ ਜਾਵੇ, ਸਾਡੀ ਆਉਣ ਵਾਲੀ ਪੀੜ੍ਹੀ ਨਾ ਇਸ ਚੱਕਰ 'ਚ ਫਸ ਜਾਵੇ। ਠੀਕ ਹੈ ਨਾ, ਸਾਨੂੰ ਇੰਝ ਲੱਗਦਾ ਆ ਕਿ ਸਾਨੂੰ ਕੋਈ ਚਾਬੀ ਦਿੱਤੀ ਜਾ ਰਹੀ ਹੈ, ਕੋਈ ਸਪਿਰਚੁਅਲ ਐਲੀਵੇਸ਼ਨ ਸਾਡੀ ਕਰਾਈ ਜਾ ਰਹੀ ਹੈ, ਪਰ ਐਕਚੁਅਲੀ ਤੁਹਾਡਾ ਤੁਹਾਨੂੰ ਇਸ ਸੰਸਾਰ ਦੇ ਵਿੱਚ, ਇਸ ਦੁਨੀਆਂ ਦੇ ਵਿੱਚ, ਪਰਿਵਾਰ ਦੇ ਵਿੱਚੋਂ ਜਿਹੜਾ ਕੰਮ ਗੁਰਮਤ ਨੇ ਕਰਨ ਨੂੰ ਕਿਹਾ ਸੀ, ਉਸ ਕੰਮ ਦੇ ਵਿੱਚੋਂ ਇਜੈਕਟ ਬਟਨ ਤੁਹਾਡਾ ਦਬਾਇਆ ਜਾ ਰਿਹਾ ਵੀ ਬਾਹਰ ਨਿਕਲ ਜਾਓ ਇਹ ਤੋਂ। ਤੇ ਬਾਰ ਬਾਰ ਇਹ ਗੱਲ ਕਹੀ ਜਾਂਦੀ, ਨਹੀਂ ਜੀ ਸੇਵਾ ਕਰਨ ਨਾਲ ਤਾਂ ਕੁਛ ਨਹੀਂ ਹੋਣਾ, ਨਹੀਂ ਜੀ ਭਲਾਈ ਦੇ ਕੰਮ ਕਰਨ ਨਾਲ ਤਾਂ ਕੁਛ ਨਹੀਂ ਹੋਣਾ, ਉਹ ਵੀਡੀਓ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਜਾਂ ਆਪਾਂ ਇਸ ਵੀਡੀਓ ਯੂਟਿਊਬ ਤੇ ਪਾ ਦਾਂਗੇ। ਕਿਉਂ ਨਹੀਂ ਹੋਣਾ? ਕਹਿੰਦੇ ਨਹੀਂ, ਇਹ ਤਾਂ ਨਹੀਂ ਹੈਗਾ, ਸਿਰਫ ਤੁਸੀਂ ਬੈਠ ਕੇ ਉਹ ਸਾਊਂਡ ਸੁਣਨੀ ਆ ਬਸ। ਕੀ ਕੀਤਾ? ਗੁਰਮਤ ਦੇ ਅਸਲੀ ਮੈਸੇਜ ਤੋਂ ਇਜੈਕਟ ਬਟਨ ਤੁਹਾਡੇ ਦਿਮਾਗ ਦੇ ਵਿੱਚੋਂ ਦਬਾ ਕੇ ਉਸ ਚੀਜ਼ ਨੂੰ ਬਾਹਰ ਕੱਢ ਦਿੱਤਾ। ਇੱਕ ਗੱਲ ਹੋਰ ਰਿਸਰਚ ਦੇ ਵਿੱਚੋਂ ਸਾਹਮਣੇ ਆਈ ਆ, ਉਹ ਇਹ ਆਈ ਆ ਕਿ ਜਿਹਨਾਂ ਲੋਕਾਂ ਨੂੰ ਆਵਾਜ਼ਾਂ ਸੁਣਦੀਆਂ ਨੇ, ਚੀਜ਼ਾਂ ਦਿਸਦੀਆਂ ਨੇ, ਜਾਂ ਜਿਹੜੇ ਲੋਕ ਇਹਨਾਂ ਡੇਰਿਆਂ ਦੇ ਸ਼ਿਕਾਰ ਬਣ ਜਾਂਦੇ ਨੇ, ਇਹਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ, ਮੈਜੋਰਿਟੀ ਉਹ ਕਿਹੜੇ ਲੋਕ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸਟ੍ਰੈਸਡ ਹੁੰਦੇ ਨੇ? ਕਿਸੇ ਨਾ ਕਿਸੇ ਚੀਜ਼ ਦੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਫਿਕਰ ਹੁੰਦੀ ਆ, ਕੋਈ ਬਾਹਲਾ ਵਧੀਆ ਫੈਮਿਲੀ ਸਰਕਲ ਨਹੀਂ ਹੁੰਦਾ, ਜਾਂ ਕੋਈ ਟਰਾਮਾ ਹੋਇਆ ਹੋਵੇਗਾ। ਠੀਕ ਹੈ ਨਾ, ਜਿਹਨਾਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਡਿਪਰੈਸਿਵ ਚੀਜ਼ਾਂ ਹੋਈਆਂ ਨੇ, ਜਿਹੜੇ ਫੈਮਿਲੀ ਦੇ ਵਿੱਚ ਕੋਈ ਚੱਜ ਨਾਲ ਉਹਨਾਂ ਦੀ ਉਹ ਗੱਲਬਾਤ ਨਹੀਂ ਹੈਗੀ, ਇਹੋ ਜਿਹੇ ਲੋਕ ਆਡੀਟੋਰੀ ਵਿਜੂਅਲ ਮਿਊਜ਼ਿਕ ਹੈਲੂਸੀਨੇਸ਼ਨ ਦੇ ਸ਼ਿਕਾਰ ਬਣਦੇ ਨੇ, ਤੇ ਇਹੋ ਜਿਹੇ ਲੋਕ ਫਿਰ ਖੁਸ਼ੀ ਲੈਣ ਵਾਸਤੇ, ਉਹ ਖੁਸ਼ੀ ਪ੍ਰਾਪਤ ਕਰਨ ਵਾਸਤੇ ਜਿਹੜੀ ਉਹਨਾਂ ਨੂੰ ਪਰਿਵਾਰ ਚੋਂ ਨਹੀਂ ਮਿਲ ਰਹੀ, ਆਸੇ ਪਾਸਿਓਂ ਨਹੀਂ ਮਿਲ ਰਹੀ, ਉਹ ਘਰ ਵਿੱਚ ਸੁੱਖ ਚੈਨ ਨਾਲ ਨਹੀਂ ਰਹਿ ਰਹੇ, ਉਹ ਫਿਰ ਇਸ ਚੀਜ਼ ਤੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਇਹੋ ਜਿਹੇ ਵਲਨਰੇਬਲ ਜਿਹੜੇ ਇੰਡੀਵਿਜੂਅਲਸ ਹੈਗੇ ਨੇ, ਇਹਨਾਂ ਬਾਬਿਆਂ ਦੇ ਧੱਕੇ ਚੜ ਜਾਂਦੇ ਨੇ। ਜੇ ਕੋਈ ਮੇਰਾ ਵੀਰ ਜਾਂ ਭੈਣ ਸੁਣ ਰਿਹਾ ਆ, ਇਹਨੂੰ ਓਪਨ ਮਾਈਂਡ ਨਾਲ ਸੁਣਿਓ, ਤੇ ਤੁਸੀਂ ਕਿਸੇ ਡੇਰੇ ਦੇ ਵਿੱਚ ਜਾ ਕੇ ਇਹੋ ਜਿਹੇ ਕਰਮ ਕਰ ਰਹੇ ਹੋ, ਪਹਿਲਾਂ ਤਾਂ ਆਪਣਾ ਵਿਸ਼ਲੇਸ਼ਣ ਕਰੋ ਕਿ ਤੁਹਾਡੇ ਉੱਤੇ ਇਹਦੇ ਵਿੱਚੋਂ ਕੋਈ ਚੀਜ਼ ਤਾਂ ਲਾਗੂ ਤਾਂ ਨਹੀਂ ਹੋ ਰਹੀ। ਫਿਰ ਤੁਸੀਂ ਮੇਰੀ ਗੱਲ ਨਾ ਮੰਨੋ, ਜੇ ਮੈਂ ਕਹਾਂ ਕਿ ਤੁਸੀਂ ਸਿਰਫ ਮੇਰੀ ਗੱਲ ਮੰਨ ਕੇ ਕਿਸੇ ਬਾਬੇ ਤੋਂ ਪਿੱਛੇ ਹਟ ਜਾਓ ਤਾਂ ਫਿਰ ਮੈਂ ਵੀ ਗਲਤ ਹੋਵਾਂਗਾ। ਅਸੀਂ ਕਹਿੰਦੇ ਹਾਂ ਦਿਮਾਗ ਖੋਲੋ ਤੇ ਖੁਦ ਪੜ੍ਹੋ, ਖੁਦ ਰਿਸਰਚ ਕਰੋ, ਖੁਦ ਸਮਝੋ, ਤੁਸੀਂ ਖੁਦ ਇਸ ਚੀਜ਼ ਦੀ ਸਟੱਡੀ ਕਰੋ। ਪਹਿਲਾਂ ਤੁਸੀਂ ਖੁਦ ਸਟੱਡੀ ਕਰੋ ਕਿ ਜਿਹੜੇ ਇਹ ਡੇਰਾਵਾਦ ਨੇ, ਜਿਹੜੀਆਂ ਚੀਜ਼ਾਂ ਕਿਵੇਂ ਲੋਕਾਂ ਨੂੰ ਆਪਣੇ ਕਬਜ਼ੇ 'ਚ ਕਰਦੇ ਨੇ, ਤੇ ਕੀ ਅਸੀਂ ਉਹਨਾਂ ਚੀਜ਼ਾਂ ਤੇ ਖਰੇ ਉਤਰ ਰਹੇ ਹਾਂ ਜਿਹਨਾਂ ਚੀਜ਼ਾਂ ਦੇ ਨਾਲ ਲੋਕ ਇਸ ਚੀਜ਼ 'ਚ ਫਸਦੇ ਨੇ ਕਿ ਸਾਡੇ ਅੰਦਰ ਉਹ ਚੀਜ਼ਾਂ ਹੈ ਕਿ ਨਹੀਂ ਹੈ। ਪਹਿਲਾਂ ਤੁਹਾਨੂੰ ਫਾਇੰਡ ਆਊਟ ਕਰਨਾ ਪਵੇਗਾ, ਉਸ ਤੋਂ ਬਾਅਦ ਵੀ ਤੁਸੀਂ ਆਪਣਾ ਡਿਸੀਜਨ ਖੁਦ ਲੈਣਾ ਆ, ਕਿਉਂਕਿ ਜੇ ਤੁਹਾਨੂੰ ਕੋਈ ਚੰਗੇ ਰਾਹ ਤੇ ਜੋੜ ਰਿਹਾ ਆ, ਜੇ ਤੁਹਾਨੂੰ ਕੋਈ ਗੁਰੂ ਨਾਲ ਜੋੜ ਰਿਹਾ, ਕੋਈ ਸਿੱਖੀ ਨਾਲ ਜੋੜ ਰਿਹਾ, ਮੈਨੂੰ ਕੀ ਪ੍ਰੋਬਲਮ ਹੋ ਸਕਦੀ? ਸਾਡਾ ਤਾਂ ਮਨ ਖੁਸ਼ ਹੋਵੇਗਾ, ਸਾਡਾ ਤਾਂ ਮਨ ਆਸ਼ਸ਼ਕਾਰ ਉੱਠੇਗਾ, ਕੋਈ ਤੁਰੇ ਤਾਂ ਸਹੀ ਸਿੱਖੀ ਦੀ ਗੱਲ ਕਰਨ ਵਾਸਤੇ, ਸਿੱਖੀ ਦੀ ਗੱਲ ਕਰਨ ਵਾਸਤੇ ਤਲੀਆਂ ਤੇ ਚੱਕਾਂਗੇ। ਪਰ ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ ਸਿੱਖ ਜੋ ਹੈ ਉਹ ਹਰੇਕ ਨੂੰ ਆਪਣਾ ਪਰਿਵਾਰ ਹੀ ਸਮਝਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਭੈਣ ਭਰਾ ਗਲਤ ਚੀਜ਼ਾਂ ਵਿੱਚ ਫਸ ਰਹੇ ਨੇ ਤੇ ਜਾਣ ਬੁੱਝ ਕੇ ਕਿਸੇ ਵੱਲੋਂ ਫਸਾਏ ਜਾ ਰਹੇ ਨੇ, ਉੱਥੇ ਫਿਰ ਇੱਕ ਭਰਾ ਦਾ ਫਰਜ਼ ਬਣਦਾ ਕਿ ਆਪਣੀ ਭੈਣ ਨੂੰ ਜਾਂ ਆਪਣੇ ਭਰਾ ਨੂੰ ਸੁਚੇਤ ਕਰਾਂ ਕਿ ਭਾਈ ਆਹ ਗਲਤ ਰਾਹ ਆ। ਸੋ ਜਿਹੜੀਆਂ ਇਹ ਆਡੀਟੋਰੀ ਹਲੂਸੀਨੇਸ਼ਨਸ ਹੁੰਦੀਆਂ ਨੇ, ਉਹਨਾਂ ਦਾ ਇੱਕ ਮੇਨ ਕੌਜ਼ ਇਹ ਵੀ ਹੈਗਾ ਆ ਕਿ ਸਵੀਅਰ ਹੀਅਰਿੰਗ ਲਾਸ, ਜਦੋਂ ਕਿਸੇ ਦੀ ਕੰਨ ਦੇ ਵਿੱਚ ਜਿਹੜੀ ਸੁਣਨ ਵਾਲੀ ਸ਼ਕਤੀ ਹੈ ਉਹ ਘੱਟ ਜਾਵੇ, ਉਹਨੂੰ ਵੀ ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ। ਹੁਣ ਬਾਹਰੋਂ ਤਾਂ ਸੁਣਾਈ ਨਹੀਂ ਦੇ ਰਹੀਆਂ ਕਿਉਂਕਿ ਉਹਦੇ ਕੰਨ ਦੇ ਵਿੱਚੋਂ ਉਹ ਸ਼ਕਤੀ ਘੱਟ ਗਈ ਆ। ਜੇ ਕਹਿੰਦਾ ਮੈਨੂੰ ਉੱਚਾ ਸੁਣਾਈ ਦਿੰਦਾ ਆ, ਜਿਹਨੂੰ ਉੱਚਾ ਸੁਣਾਈ ਦਿੰਦਾ ਨਾ, ਉਹਨੂੰ ਫਿਰ ਆਵਾਜ਼ਾਂ ਵੀ ਸੁਣਨ ਲੱਗ ਪੈਂਦੀਆਂ ਨੇ। ਇਹ ਹਰੇਕ ਦੀ ਗੱਲ ਨਹੀਂ ਹੋ ਰਹੀ, ਆਮ ਤੌਰ ਦੇ ਉੱਤੇ ਇਹ ਜਿਹੜਾ ਜਦੋਂ ਕਿਸੇ ਦੀ ਸੁਣਨ ਦੀ ਸ਼ਕਤੀ ਘੱਟ ਜਾਵੇ, ਉੱਚਾ ਸੁਣਨ ਲੱਗ ਪਵੇ, ਕੰਨਾਂ 'ਚ ਕੋਈ ਪ੍ਰੋਬਲਮ ਆ ਗਈ ਆ, ਉਹਨੂੰ ਫਿਰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ, ਉਹਨੂੰ ਕਹਿੰਦੇ ਨੇ ਆਡੀਟੋਰੀ ਚਾਰਲਸ ਬੋਨਟ ਸਿੰਡਰਮ। ਤੁਸੀਂ ਇਹ ਚਾਰ ਅੱਖਰ ਪਾ ਕੇ ਨਾ ਸਰਚ ਕਰਕੇ ਦੇਖ ਲਿਓ ਕੀ ਹੁੰਦਾ ਆ। ਉਹਦੇ ਵਿੱਚ ਫਿਰ ਕੀ ਹੁੰਦਾ ਆ ਕਿ ਬੰਦੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਮਿਊਜ਼ਿਕ ਸੁਣਦੇ ਨੇ। ਇੱਕ ਮੈਂ ਯੂਟਿਊਬ ਤੇ ਦੇਖ ਰਿਹਾ ਸੀ ਇੱਕ ਗੋਰਾ, ਉਹ ਕਹਿੰਦਾ ਮੈਨੂੰ ਤਾਂ ਇੱਦਾਂ ਲੱਗਦਾ ਵੀ ਮੇਰੇ ਕਮਰੇ ਦੇ ਬਾਹਰ ਕੋਈ ਗੱਲਾਂ ਕਰ ਰਿਹਾ, ਕੋਈ ਮੈਨੂੰ ਆਵਾਜ਼ਾਂ ਮਾਰ ਰਿਹਾ, ਜਾਂ ਮੇਰੇ ਸਾਹਮਣੇ ਬੈਠ ਕੇ ਕੋਈ ਮੇਰੇ ਨਾਲ ਡਾਇਲੋਗ ਕਰ ਰਿਹਾ, ਉਹਨੂੰ ਬਿਲਕੁਲ ਸੁਣ ਰਿਹਾ। ਸੋ ਇੱਥੇ ਮੈਂ ਇਹ ਨਹੀਂ ਕਹਿ ਸਕਦਾ ਕਿ ਜਿਹੜੇ ਵੀਰ ਜਾਂ ਭੈਣ ਕਹਿ ਰਹੇ ਨੇ ਪੋਡਕਾਸਟਾਂ ਦੇ ਉੱਤੇ ਆ ਕੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਗੱਲਾਂ ਕੀਤੀਆਂ, ਮੈਂ ਸ਼ਿਵ ਜੀ ਨਾਲ ਗੱਲਾਂ ਕੀਤੀਆਂ, ਮੈਂ ਇਹਦੇ ਨਾਲ ਗੱਲਾਂ ਕੀਤੀਆਂ, ਉਹ ਝੂਠ ਨਹੀਂ ਬੋਲ ਰਹੇ, ਉਹਨਾਂ ਨੇ ਸੱਚੀ ਕੀਤੀਆਂ ਨੇ, ਪਰ ਪਰ ਸੱਚੀ ਕੋਈ ਉੱਥੇ ਬਾਬਾ ਨਾਨਕ ਨਹੀਂ ਆਇਆ ਸੀ, ਸੱਚੀ ਸ਼ਿਵਜੀ ਨਹੀਂ ਆਇਆ ਸੀ, ਸੱਚੀ ਕੋਈ ਉਹਨਾਂ ਨੂੰ ਇਸ ਤਰ੍ਹਾਂ ਰੱਬ ਨਹੀਂ ਮਿਲਿਆ ਸੀ। ਉਹਨਾਂ ਦਾ ਦਿਮਾਗ ਹੀ ਉਹਨਾਂ ਨੂੰ ਦਿਖਾ ਰਿਹਾ ਅਤੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਫੀਡ ਕੀਤਾ ਗਿਆ ਉਹੀ ਚੀਜ਼ ਉਹ ਐਕਸਪੀਰੀਅੰਸ ਕਰ ਰਹੇ ਆ। ਪਰ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਇੰਨਾ ਰੀਅਲ ਲੱਗਦਾ ਉਹਨਾਂ ਨੂੰ ਕਿ ਉਹਨੂੰ ਝੂਠ ਨਹੀਂ ਮੰਨ ਸਕਦੇ, ਉਹਨਾਂ ਨੂੰ ਬਿਲਕੁਲ ਰੀਅਲ ਲੱਗਦਾ ਹੈ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਝੂਠ ਬੋਲ ਰਹੇ ਹੋ, ਪਰ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਬ੍ਰੇਨ ਨੂੰ ਹਾਈਜੈਕ ਕਰਕੇ ਆਪਾਂ ਅੱਗੇ ਗੱਲ ਕਰਦੇ ਹਾਂ ਕਿਵੇਂ ਸਾਨੂੰ ਮਿਸਲੀਡ ਕੀਤਾ ਜਾ ਰਿਹਾ ਹੈ। ਹੁਣ ਜਦੋਂ ਗੱਲਾਂ ਕਹੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਬਈ ਘੁੰਗਰੂ ਤੁਹਾਨੂੰ ਸੁਣਾਈ ਦੇਣਗੇ, ਜਿਵੇਂ ਪਿਛਲੇ ਹਫ਼ਤੇ ਆਪਾਂ ਵੀਡੀਓ ਤੁਹਾਡੇ ਸਾਹਮਣੇ ਸਾਂਝੀ ਕੀਤੀ ਸੀ,

0: इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है यूनिट नंबर 2121 52 एवेन्यू नॉर्थ ईस्ट कैलगरी कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो रेडियो धार्मिक वॉल हैंगिंग्स शस्त्र ककार म्यूजिक इंस्ट्रूमेंट्स जिवें ढोल हारमोनीयम तबला तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसे भी तरह दे कस्टम किचन बार्स वॉशरूम वैनिटी क्लाजेट अते कमर्शियल मिल वर्क बारे कोई भी जानकारी लेन ले तुसी पॉल से खोजी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: The brain misfire. So the brain treats this suggestion, jehda vi suggestion tuhanu baba de reha, the brain is treating that as a reliable prior belief and actually constructs the perceptual experiences of the music or the visualization that you are experiencing. So eh koi rohani experience nahi hai, theek hai na, eh cheez predict kiti ja sakdi hai. ਇਹ ਸਟੱਡੀਜ਼ ਹੋਈਆਂ ਨੇ ਪ੍ਰਿਡਿਕਟ ਕੀ ਕੀਤੀ ਜਾ ਸਕਦੀ ਆ ਕਿ ਪ੍ਰਿਡਿਕਟਿਵ ਕੋਡਿੰਗ ਕਹਿੰਦੇ ਆ ਸਾਈਕੋਲੋਜੀਕਲ ਪ੍ਰਾਈਮਿੰਗ ਤੁਸੀਂ ਦੱਸ ਸਕਦੇ ਹੋ ਕਿ ਫਲਾਣੇ ਬੰਦੇ ਨੇ ਆਸ ਬੰਦੇ ਨੂੰ ਆਹ ਚੀਜ਼ ਆਖੀ ਸੀ ਜਦੋਂ ਇਹ ਇਸ ਤਰੀਕੇ ਦੇ ਨਾਲ ਕਰੇਗਾ ਇਹਨੂੰ ਆਹੀ ਚੀਜ਼ ਦਿਸੂਗੀ ਜਾਂ ਜਿਹੜੀ ਚੀਜ਼ ਉਹਦੇ ਸੁਰਤ ਦੇ ਅੰਦਰ ਪਹਿਲਾਂ ਹੋਵੇਗੀ ਸੋ ਦੀ ਹਾਈਲੀ ਡਿਵੋਟਡ ਇੰਡੀਵਿਜੁਅਲ ਰਿਸੀਵ ਸੁਜੈਸਟਨ ਫਰੋਮ ਐਨ ਅਥਾਰਟੀ ਫਿਗਰ ਦ ਬ੍ਰੇਨ ਓਵਰਵੇਟਸ ਦਿਸ ਸਿਮੈਂਟਿਕ ਪ੍ਰਾਇਰ ਰਾਈਟ ਦੀ ਐਕਸਪੈਕਟੇਸ਼ਨ ਆਫ ਹੀਅਰਿੰਗ ਅ ਮਿਊਜ਼ਿਕ ਬਿਕਮਸ ਦ ਡੋਮੀਨੈਂਟ ਥੀਮ ਇਨ ਯੋਰ ਬ੍ਰੇਨ ਐਂਡ ਦ ਬ੍ਰੇਨ ਫੋਰਸਿਸ ਯੋਰ ਆਡੀਟਰੀ cortex to generate that sound to match the guru's exact description. ਹੁਣ ਆ ਜਿਹੜੀ ਗੱਲ ਹੈ ਨਾ ਕਿ ਜਿਹੜੀ ਗੱਲ ਤੁਹਾਨੂੰ ਬਾਬੇ ਨੇ ਕਹਿ ਦਿੱਤੀ ਜਦੋਂ ਤੁਸੀਂ ਉਹਦੇ ਹਿਸਾਬ ਨਾਲ ਕਰਨ ਲੱਗ ਪਏ ਤੁਹਾਨੂੰ ਉਹੀ ਚੀਜ਼ ਦਿਸਣੀ ਆ ਤੇ ਸੁਣਨੀ ਆ ਜੋ ਤੁਹਾਡੇ ਗੁਰੂ ਨੇ ਕਹੀ ਆ ਠੀਕ ਹੈ ਨਾ ਜੋ ਤੁਹਾਡੇ ਉਸ ਬਾਬੇ ਨੇ ਆਖੀ ਆ ਕਿਉਂਕਿ ਤੁਹਾਡਾ ਉਹਦੇ ਵਿੱਚ ਵਿਸ਼ਵਾਸ ਆ ਬ੍ਰੇਨ ਉਹਦੇ ਵਿੱਚ ਬਿਲੀਵ ਕਰਦਾ ਆ ਤੇ ਬ੍ਰੇਨ ਨੇ ਉਹੀ ਚੀਜ਼ ਪ੍ਰੋਡਿਊਸ ਕਰ ਦੇਣੀ ਆ ਇਹ ਚੀਜ਼ ਦੀ ਖੋਜ ਤੁਸੀਂ ਕਰਨੀ ਹੋਵੇ ਤੇ ਨੋ ਲੈਟ ਆਲ 2024 ਦੇ ਵਿੱਚ ਸਟੱਡੀ ਹੋਈ ਸੀਗੀ ਤੇ ਐਕਚੁਅਲ ਜਰਨਲ ਦੇ ਵਿੱਚ ਪਬਲਿਸ਼ ਹੋਈ ਆ ਤੁਸੀਂ ਉਹ ਪੜ੍ਹ ਸਕਦੇ ਹੋ ਸਾਰੀ ਸਟੱਡੀ ਠੀਕ ਹੈ ਨਾ ਤੇ ਇੱਕ ਹੋਰ ਕਾਰਨ ਆ ਜਿਹੜੀਆਂ ਆਵਾਜ਼ਾਂ ਸੁਣਦੀਆਂ ਨੇ ਲੋਕਾਂ ਨੂੰ ਉਹਦਾ ਕਾਰਨ ਕੀ ਆ 2014 ਦੇ ਵਿੱਚ ਇੱਕ ਸਟੱਡੀ ਹੋਈ ਸੀ ਉਹਨੇ ਦੱਸਿਆ ਸੀ ਸੋਸ਼ਲ ਆਈਸੋਲੇਸ਼ਨ ਜਿਹੜੇ ਬੰਦੇ ਸੋਸ਼ਲ ਸਰਕਲ ਤੋਂ ਦੂਰ ਹੋ ਜਾਂਦੇ ਨੇ ਜਿਹਨਾਂ ਦਾ ਕੋਈ ਬਾਹਲਾ ਫਰੈਂਡ ਸਰਕਲ ਨਹੀਂ ਹੁੰਦਾ ਬਾਹਲਾ ਫੈਮਿਲੀ ਦੇ ਨਾਲ ਗੱਲਬਾਤ ਨਹੀਂ ਕਰਦੇ ਕਿਸੇ ਦੇ ਨਾਲ ਉੱਠਦੇ ਬੈਠਦੇ ਨਹੀਂ ਸੰਗਤ ਵਿੱਚ ਜਾ ਕੇ ਗੱਲਬਾਤ ਨਹੀਂ ਕਰਦੇ ਠੀਕ ਹੈ ਨਾ ਉਹ

0: ਆਪ ਨੂੰ ਇਕੱਲੇ ਜੇ ਰਹਿਣ ਲੱਗ ਪੈਂਦੇ, ਸੋਸ਼ਲੀ ਆਈਸੋਲੇਟ ਹੋ ਜਾਂਦੇ ਆ, ਉਹਨਾਂ ਬੰਦਿਆਂ ਦਾ ਦਿਮਾਗ ਵੀ ਉਹਨਾਂ ਨੂੰ ਆਵਾਜ਼ਾਂ ਸੁਣਾਉਣ ਲੱਗ ਪੈਂਦਾ, ਉਹਨਾਂ ਨੂੰ ਚੀਜ਼ਾਂ ਦਿਖਾਉਣ ਲੱਗ ਪੈਂਦਾ ਹੈ। ਇਹ 2014 ਵਿੱਚ ਸਟੱਡੀ ਨੇ ਇਹ ਗੱਲ ਪ੍ਰੂਵ ਕੀਤੀ ਆ। ਸੋ ਬੇਸਿਕਲੀ ਜਿਹੜੀ ਆਪਾਂ ਗੱਲ ਕੀਤੀ ਆ, ਦੀ ਵਨਰੇਬਲ ਫਾਲ ਪ੍ਰੇ ਟੂ ਸੱਚ ਪ੍ਰੋਪਾਗੈਂਡਾ। ਮੈਜੋਰਟੀ ਆਫ ਦ ਪੀਪਲ ਹੂ ਫਾਲੋ ਸੱਚ ਬਾਬਾਜ਼ ਆਰ ਇੰਡੀਵਿਜੁਅਲਸ ਗੋਇੰਗ ਥਰੂ ਮੰਥਸ ਫੈਮਿਲੀ ਟਰਾਮਾ, ਫਾਈਨੈਂਸ਼ੀਅਲ ਐਂਗਜ਼ਾਇਟੀ, ਹਾਰਟ ਬ੍ਰੇਕਸ, ਡੀਪ ਪੇਨਫੁਲ ਆਈਸੋਲੇਸ਼ਨ, ਵਟਐਵਰ ਦੈਟ ਕਮਸ ਇਨ ਦੇਅਰ ਲਾਈਫ, ਦੇ ਆਰ ਮੋਰ ਪ੍ਰੋਨ ਟੂ ਦਿਸ ਕਾਇੰਡ ਆਫ ਹਲੂਸੀਨੇਸ਼ਨਸ। ਸੋ ਹੁਣ ਹੁੰਦਾ ਕੀ ਹੈ ਕਿ ਸਿਮਰਨਜੀਤ ਸਿੰਘ ਟੋਹਾਣੇ ਵਰਗੇ ਕੀ ਕਹਿੰਦੇ ਆ, ਉਹ ਜਿਹੜਾ ਤੁਹਾਡਾ ਐਕਚੁਅਲੀ ਦਰਦ ਦੇ ਵਿੱਚੋਂ ਚੀਜ਼ਾਂ ਨਿਕਲ ਰਹੀਆਂ, ਤੁਸੀਂ ਬ੍ਰੇਨ ਨੂੰ ਡਿਪਰਾਈਵ ਕਰ ਰਹੇ ਹੋ, ਉਹ ਕਹਿ ਰਹੇ ਕਿ ਨਹੀਂ ਜੀ, ਇਹ ਤਾਂ ਸਪਿਰਚੁਅਲ ਅਵੇਕਨਿੰਗ ਹੈਗੀ ਆ, ਇਹ ਤਾਂ ਜੀ ਡਿਵਾਈਨ ਮਿਊਜ਼ਿਕ ਤੁਹਾਨੂੰ ਸੁਣਾਈ ਦੇ ਰਿਹਾ ਆ। ਪਰ ਇਹਦਾ ਮਤਲਬ ਇਹ ਆ ਕਿ ਕੁਝ ਪ੍ਰੋਬਲਮ ਆ ਦਿਮਾਗ ਦੇ ਵਿੱਚ, ਕੋਈ ਕੈਮੀਕਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ, ਕਿਉਂਕਿ ਮੈਡੀਕਲ ਸਾਇੰਸ ਤਾਂ ਇਸ ਚੀਜ਼ ਦਾ ਇੱਕ ਡਿਫਰੈਂਟ ਹੀ ਸਟੋਰੀ ਦੱਸਦੀ ਆ। ਸੋ ਉਸ ਤੋਂ ਆਪਾਂ ਅੱਗੇ ਆ ਜਾਈਏ, ਇਹ ਗੱਲ ਆਪਾਂ ਆਲਰੇਡੀ ਕਰ ਲਈ ਆ ਕਿ ਜਿਹੜਾ ਇਨਸਾਨ ਹਾਈ ਸਟ੍ਰੈਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਆ, ਉਹ 3 ਗੁਣਾ ਜ਼ਿਆਦਾ ਉਹਦੇ ਚਾਂਸ ਵੱਧ ਜਾਂਦੇ ਆ ਇਸ ਤਰ੍ਹਾਂ ਦੀਆਂ ਹਲੂਸੀਨੇਸ਼ਨ, ਚੀਜ਼ਾਂ ਸੁਣਨ ਦੇ, ਚੀਜ਼ਾਂ ਦੇਖਣ ਦੇ। ਸੋ ਇਹ ਆਮ ਸੰਸਾਰ ਦੇ ਵਿੱਚ ਲੋਕਾਂ ਦੇ ਨਾਲ ਵਾਪਰ ਰਹੀਆਂ ਨੇ, ਹੋ ਰਹੀਆਂ ਨੇ, ਕੇਵਲ ਇੰਡੀਆ ਦੇ ਵਿੱਚ ਜਾਂ ਸਿੱਖਾਂ ਦੇ ਨਾਲ ਨਹੀਂ, ਹੋਰ ਧਰਮਾਂ ਦੇ ਲੋਕਾਂ, ਜਿਹੜੇ ਧਰਮ ਨੂੰ ਵੀ ਨਹੀਂ ਮੰਨਦੇ, ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ, ਉਹਨਾਂ ਨੂੰ ਵੀ ਨਾਦ ਸੁਣਦਾ ਆ, ਜਿਹਨੂੰ ਇਹ ਨਾਮ ਕਹਿੰਦੇ ਆ ਨਾ, ਉਹਨਾਂ ਨੂੰ ਵੀ ਨਾਮ ਸੁਣਨ ਲੱਗ ਪੈਂਦਾ ਆ, ਜਿਹੜੇ ਰੱਬ ਤੇ ਵਿਸ਼ਵਾਸ ਹੀ ਨਹੀਂ ਕਰ ਰਹੇ। ਸੋ ਹੁੰਦਾ ਕੀ ਆ ਕਿ ਸਟ੍ਰੈਸ ਦੇ ਨਾਲ ਕਾਹਤੋਂ ਇਹ ਚੀਜ਼ਾਂ ਵੱਧਦੀਆਂ ਨੇ, ਜਿਹੜੀ ਇਹ ਸਟੇਟ ਪੈਦਾ ਹੁੰਦੀ ਆ ਤੁਹਾਡੇ ਦਿਮਾਗ ਦੇ ਵਿੱਚ, ਉਹਨੂੰ ਸਾਇੰਸ ਨਾਮ ਲੈਂਦੀ ਆ ਅਬੇਰੈਂਟ ਸੈਲੀਅੰਟ ਸਟੇਟ। ਇਟਸ ਅ ਨਿਊਰੋਲੋਜੀਕਲ ਸਟੇਟ ਟਰਨਿੰਗ ਇਟਸ ਓਨ ਇੰਟਰਨਲ ਥਾਟਸ ਇਨਟੂ ਦ ਸਾਊਂਡ ਆਫ ਮਿਊਜ਼ੀਕਲ ਇੰਸਟਰੂਮੈਂਟਸ। ਸੋ ਬੇਸਿਕਲੀ ਜਿਹੜੇ ਇਹ ਲੋਕ ਹੈਗੇ ਨੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੇ ਰਾਹ ਤੇ ਲਾ ਰਹੇ ਨੇ, ਦੇ ਆਰ ਨਾਟ ਅ ਸਪਿਰਚੁਅਲ ਗਾਈਡ, ਦੇ ਆਰ ਪ੍ਰੈਡੇਟਰਸ। ਪ੍ਰੈਡੇਟਰ ਕੀ ਹੁੰਦਾ ਆ ਕਿ ਭਾਈ ਇਹ ਸ਼ਿਕਾਰੀ ਹਨ, ਇਹ ਸਦਮੇ ਨੂੰ ਠੀਕ ਕਰਨ ਵਾਲੇ ਕੋਈ ਗੁਰੂ ਨਹੀਂ ਗੇ, ਕੋਈ ਮਹਾਂਪੁਰਸ਼ ਜਾਂ ਸੰਤ ਨਹੀਂ ਹੈਗੇ, ਇਹ ਸ਼ਿਕਾਰੀ ਨੇ ਜੋ ਇਸ ਗੱਲ ਦਾ ਫਾਇਦਾ ਉਠਾ ਰਹੇ ਨੇ ਕਿ ਤੁਹਾਡਾ ਤਣਾਅ ਗ੍ਰਸਤ ਅਤੇ ਥੱਕਿਆ ਹੋਇਆ ਦਿਮਾਗ ਉਹਨਾਂ ਚੀਜ਼ਾਂ ਨੂੰ ਦੇਖਣ ਅਤੇ ਸੁਣਨ ਲਈ ਮਜਬੂਰ ਹੋ ਚੁੱਕਾ ਹੈ ਜੋ ਅਸਲ ਦੇ ਵਿੱਚ ਉੱਥੇ ਮੌਜੂਦ ਹੀ ਨਹੀਂ ਹੁੰਦੇ। ਤੁਹਾਡੀ ਕਮਜ਼ੋਰੀ ਨੂੰ ਇਹ ਵਰਤ ਕੇ ਤੁਹਾਨੂੰ ਆਪਣੇ ਨਾਲ ਜੋੜ ਰਹੇ ਨੇ, ਠੀਕ ਹੈ ਨਾ। ਸੋ ਹੁਣ ਤੱਕ ਆਪਾਂ ਕੀ ਕਵਰ ਕੀਤਾ ਕਿ ਆਡੀਟੋਰੀ ਹਲੂਸੀਨੇਸ਼ਨਸ, ਜੋ ਕੰਨਾਂ ਦੇ ਰਾਹੀਂ ਚੀਜ਼ਾਂ ਸੁਣਦੀਆਂ ਦੇਖਦੀਆਂ ਕੀ ਹੈ, ਥੋੜ੍ਹੀ ਜਿਹੀ ਵਿਜੂਅਲ ਹਲੂਸੀਨੇਸ਼ਨਸ ਦੀ ਗੱਲ ਕਰਦੇ ਹਾਂ। ਇੱਕ ਤਾਂ ਵਿਜੂਅਲ ਹਲੂਸੀਨੇਸ਼ਨਸ ਇਹ ਦੱਸਦੇ ਨੇ ਆਪਣੇ ਕੈਂਪਾਂ ਦੇ ਵਿੱਚ ਜਾਂ ਆਪਣੀ ਅਕਤ ਕਥਾ ਦੇ ਵਿੱਚ, ਉਹਨੂੰ ਅਕਤ ਕਥਾ ਦਾ ਨਾਮ ਦਿੰਦੇ ਆ, ਜਿਹੜੀ ਕਥੀ ਨਹੀਂ ਜਾ ਸਕਦੀ। ਅਕਤ ਕਥਾ ਗੁਰਬਾਣੀ ਹੀ ਹੈ, ਅਕਤ ਕਥਾ ਕੋਈ ਇਹਨਾਂ ਦੇ ਦੱਸੇ ਹੋਏ ਜਿਹੜਾ ਝੂਠਾ ਗਿਆਨ ਹੈ ਉਹ ਨਹੀਂ ਹੈ। ਇਹ ਕਹਿੰਦੇ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਵੱਖੋ ਵੱਖਰੀਆਂ ਲਾਈਟਾਂ ਦਿਸਣਗੀਆਂ, ਦਿਸਦੀਆਂ ਨੇ, ਬਿਲਕੁਲ ਦਿਸਦੀਆਂ ਨੇ, ਜਦੋਂ ਤੁਸੀਂ ਇਹਨਾਂ ਦੇ ਕੱਖ ਇਲਾਕੇ ਇੱਦਾਂ ਕੰਮ ਕਰੋਗੇ ਜ਼ਰੂਰ ਦਿਸਣੀਆਂ ਨੇ ਤੁਹਾਨੂੰ। ਤੇ ਸਾਇੰਸ ਨੇ ਸਿੱਧ ਕੀਤਾ ਕਿ ਹਾਂ ਦਿਸਦੀਆਂ ਨੇ ਭਾਈ, ਪਰ ਉਹ ਕੋਈ ਰੱਬ ਨਹੀਂ ਹੈ, ਕੋਈ ਰੱਬੀ ਜੋਤ ਨਹੀਂ ਹੈ, ਉਹਨੂੰ ਫਾਸਫੀਨਸ ਕਹਿੰਦੇ ਨੇ ਜਾਂ ਉਹਨੂੰ ਗੈਂਸਫੈਲਡ ਇਫੈਕਟ ਕਹਿੰਦੇ ਨੇ। ਉਹ ਕਿਉਂ ਹੁੰਦੀਆਂ ਨੇ ਕਿ ਸੇਮ ਰੀਜ਼ਨ ਆ, ਤੁਸੀਂ ਡਿਪਰਾਈਵ ਕਰ ਰਹੇ ਹੋ ਜਿਹੜੀਆਂ ਇੱਥੇ ਨਿਊਰੋਨਸ ਨੇ ਤੁਹਾਡੀਆਂ, ਇੱਥੋਂ ਸੈਂਸਰੀ ਸੈਲਸ ਨੇ ਜਿਹੜੀਆਂ, ਉਹਨਾਂ ਨੂੰ ਮਿਲ ਨਹੀਂ ਰਹੀ ਉਹ ਚੀਜ਼ ਦਿਨ ਵੇਲੇ ਜਦੋਂ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਜਦੋਂ ਤੁਸੀਂ ਜਾਗ ਰਹੇ ਆ, ਠੀਕ ਹੈ ਨਾ। ਸੁੱਤਿਆ ਹੋਇਆ ਵੀ ਤਾਂ ਦਿਮਾਗ ਜਦੋਂ ਤੁਸੀਂ ਸੁਪਨਾ ਲੈਂਦੇ ਆ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਆ, ਸੁਪਨੇ ਲੈਂਦੇ ਕਈ ਵੇਲੇ ਜਦੋਂ ਤੁਸੀਂ ਉੱਠ ਪੈਂਦੇ ਆ ਤੁਹਾਨੂੰ ਚੇਤਾ ਰਹਿ ਜਾਂਦਾ, ਤੇ ਸੁਪਨੇ ਦੇ ਵਿੱਚ ਵੀ ਇੰਨਾ ਰੀਅਲ ਲੱਗਦਾ ਆ। ਕਈ ਵੇਲੇ ਸੁਪਨੇ ਦੇ ਵਿੱਚ ਮੰਨ ਲਓ ਤੁਹਾਨੂੰ ਕੋਈ ਜਾਨਵਰ ਫੜ ਰਿਹਾ ਆ, ਤੁਸੀਂ ਦੌੜ ਰਹੇ ਹੋ ਤੇ ਤੁਸੀਂ ਯਕਦਮ ਉੱਠਦੇ ਹੋ ਤੇ ਤੁਹਾਡੇ ਹਰ ਦਿਲ ਦੀ ਧੜਕਣ ਤੇਜ਼ ਹੁੰਦੀ ਆ, ਤੁਹਾਡੇ ਸਰੀਰ ਪਸੀਨੋ ਪਸੀਨੀ ਹੋਇਆ ਹੁੰਦਾ ਵੀ ਦੌੜ ਕੇ ਥੱਕੇ ਹੁੰਦੇ ਆ ਤੁਸੀਂ, ਕਿਉਂਕਿ ਬ੍ਰੇਨ ਨੂੰ ਉਹ ਰੀਅਲ ਦੇ ਵਿੱਚ ਤੇ ਇੰਟਰਨਲੀ ਉਹ ਚੀਜ਼ ਉਹ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਜੇ ਸੁਪਨੇ ਦੇ ਵਿੱਚ ਉਹ ਦੇਖ ਰਿਹਾ ਕਿ ਮੈਂ ਦੌੜ ਰਿਹਾ, ਭੱਜ ਰਿਹਾ, ਪਸੀਨਾ ਆ ਰਿਹਾ ਮੈਨੂੰ, ਤਾਂ ਤੁਹਾਡੀ ਬਾਡੀ ਵੀ ਉਦਾਂ ਰਿਐਕਟ ਕਰਦੀ ਆ। ਤੇ ਸੁਪਨਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਿਵੇਂ ਚੀਜ਼ ਇੰਨੀ ਰੀਅਲ ਲੱਗਦੀ ਆ ਕਿ ਬੰਦਾ ਡਰ ਜਾਂਦਾ ਹੈ, ਤੇ ਉਹ ਚੀਜ਼ ਬ੍ਰੇਨ ਜਾਗਦਿਆਂ ਹੋਇਆਂ ਵੀ ਤੁਹਾਨੂੰ ਸ਼ੋ ਕਰ ਸਕਦਾ। ਤੁਸੀਂ ਬੇਸਿਕਲੀ ਜਾਗਦਿਆਂ ਹੀ ਸੁਪਨਾ ਲੈ ਰਹੇ ਹੋ, ਜਦੋਂ ਤੁਸੀਂ ਬ੍ਰੇਨ ਨੂੰ ਉਹ ਚੀਜ਼ ਨਹੀਂ ਦੇ ਰਹੇ ਤਾਂ ਫਿਰ ਉਹ ਸੁਪਨੇ ਹੀ ਲੈਣ ਲੱਗ ਪੈਂਦਾ, ਅੱਖਾਂ ਖੁੱਲੀਆਂ ਤੇ ਵੀ ਸੁਪਨੇ ਲੈਣ ਲੱਗ ਪੈਂਦਾ, ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ, ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ। ਸੋ ਜਿਹੜੀ ਲਾਈਟ ਦੀ ਗੱਲ ਆ, ਜਦੋਂ ਅਸੀਂ ਅੱਖਾਂ ਬੰਦ ਕਰ ਲੈਂਦੇ ਆ, ਨਹੀਂ ਮਿਲਦੀ ਲਾਈਟ, ਤਾਂ ਬ੍ਰੇਨ ਆਪਣੀ ਲਾਈਟ ਆਪੇ ਕ੍ਰੀਏਟ ਕਰਦਾ ਆ। ਸੈਲਸ ਇਨ ਯੂਰ ਰੈਟਨਾ ਨੈਵਰ ਕੰਪਲੀਟਲੀ ਸ਼ਟ ਆਫ, ਇਹਨਾਂ ਦਾ ਕੰਮ ਆ ਸੈਂਸਰੀ ਇਨਪੁਟ ਭੇਜੀ ਜਾਣਾ, ਬ੍ਰੇਨ ਨੂੰ ਭੇਜੀ ਜਾਣਾ। ਅੱਖਾਂ ਬੰਦ ਕਰ ਲਈਆਂ, ਇਹਨਾਂ ਨੇ ਆਪਣਾ ਕੰਮ ਨਹੀਂ ਬੰਦ ਕਰਨਾ। ਇਸੇ ਕਰਕੇ ਜਦੋਂ ਆਪਾਂ ਅੱਖਾਂ ਬੰਦ ਕਰਦੇ ਹਾਂ, ਕਈ ਵੇਲੇ ਆਪਾਂ ਨੂੰ ਤਾਰੇ ਜੇ ਦਿਸਦੇ ਆ, ਕਿ ਚਿੱਟੀ ਲਾਈਟ ਦਿਸਦੀ ਆ, ਕਦੀ ਕੁਛ, ਤੁਸੀਂ ਦੇਖ ਲਓ ਜੇ ਤੁਸੀਂ ਜ਼ੋਰ ਨਾਲ ਨੱਪ ਕੇ ਦੇਖੋ ਤਾਂ ਲਾਈਟ ਦਿਸਦੀ ਆ, ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਆ, ਕਿਉਂਕਿ ਜੋ ਕੰਮ ਤੁਹਾਡੇ ਅੱਖ ਦੇ ਪਿੱਛੇ ਇਹਨਾਂ ਸੈਲਸ ਦਾ ਹੈਗਾ, ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਆ। so they never shut off and the neurons in your visual cortex never shut off jo cheez akh to dekhde ha oh process kithe hundi hai dimag de pichle hisse te jaake tode occipital lobe de vich ohnu occipital lobe kehnde ne oh shut off nahi hunda oh dead nahi hunda oh band nahi hunda vi assi akhaan band kar liyan te jehda sada dimag da hissa jehda vision nu process karda vi oh vi band ho gaya oh chalda hi rehnda oh active rehnda oh kuch na kuch harkat karda hi rehnda ya us harkat de vichon jadon tusi bahuta zyada hi ohnu deprive kar dinde ho fir oh apne aap hi koi visual cheezan create karniyan shuru kar dinda hai so chamakdiyan lightan badalde rang eh koi brahm prakash nahi hai eh koi rabbi nazare nahi hai ਇਹ ਤੁਹਾਨੂੰ ਵਹਿਮ ਪਾਇਆ ਜਾ ਰਿਹਾ ਆ ਇਹ ਤੁਹਾਡੇ ਸਰੀਰ ਦੀ ਇੱਕ ਬੁਨਿਆਦੀ ਪ੍ਰਕਿਰਿਆ ਦਾ ਕ੍ਰੈਡਿਟ ਹੈ ਜੋ ਖੁੱਲ ਖੁੱਦ ਰਿਹਾ ਜੋ ਖੁੱਲ ਤੁਹਾਡਾ ਬ੍ਰੇਨ ਜਨਰੇਟ ਕਰ ਰਿਹਾ ਹੈ ਸੋ ਸਾਡੇ ਦਿਮਾਗ ਦਾ ਦੇਖਣ ਵਾਲਾ ਹਿੱਸਾ ਜਿਹਨੂੰ ਵਿਜ਼ੂਅਲ ਕੋਰਟੈਕਸ ਕਹਿੰਦੇ ਨੇ ਜਿਹੜੀ ਆਪਾਂ ਗੱਲ ਕੀਤੀ ਉਹ ਕਦੇ ਵੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੁੰਦਾ ਲਗਾਤਾਰ ਆਪਣੇ ਅੰਦਰ ਇੱਕ ਬਿਜਲੀ ਇੱਕ ਇਲੈਕਟ੍ਰੀਕਲ ਨੋਇਜ਼ ਪੈਦਾ ਕਰਦਾ ਹੀ ਰਹਿੰਦਾ ਹੈ ਸੋ ਗੁਰਬਾਣੀ ਦੇ ਵਿੱਚ ਜਿਵੇਂ ਇਹ ਅੱਜ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਕਿਤੇ ਨਹੀਂ ਲਿਖਿਆ ਕਿ ਭਾਈ ਅਸੀਂ ਆਪਣਾ ਦਿਮਾਗ ਆਪਣੇ ਵਿਚਾਰ ਡੈੱਡ ਕਰਨੇ ਨੇ ਸ਼ੁੰਨ ਕਰਨੇ ਨੇ ਤੁਸੀਂ ਸ਼ੁੰਨ ਕਰ ਹੀ ਨਹੀਂ ਸਕਦੇ ਇੰਪੋਸੀਬਲ ਹੈ ਕੋਈ ਸ਼ੁੰਨ ਕਰਕੇ ਦਿਖਾ ਦੇਵੇ ਇਹ ਉਦਣ ਹੀ ਸ਼ੁੰਨ ਹੋਏਗਾ ਸ਼ੁੰਨ ਅਵਸਥਾ ਤੇ ਪਹੁੰਚੇਗਾ ਜਿੱਦਣ ਤੁਹਾਡਾ ਸਰੀਰ ਖਤਮ ਹੋ ਗਿਆ ਜਿੱਦਣ ਅੰਦਰ ਜੋ ਵੀ ਸੱਤਾ ਹੈ ਜਿਹਨੂੰ ਜਿਹੜੀ ਇਹਨੂੰ ਜਗਾਉਂਦੀ ਆ ਜਿਹਨੂੰ ਜਾਗਦੀ ਰੱਖ ਰਹੀ ਹੈ ਨਾ ਤੋਰ ਫਿਰ ਰਹੀ ਆ ਜਿੱਦਣ ਉਹ ਚੀਜ਼ ਨਿਕਲ ਜਾਵੇਗੀ ਜਿੱਦਣ ਮਰ ਜਾਏਗਾ ਬੰਦਾ ਉਦਣ ਹੀ ਸ਼ੁੰਨੀ ਅਵਸਥਾ ਤੇ ਇਹ ਬ੍ਰੇਨ ਪਹੁੰਚੇਗਾ ਉਹ ਤੋਂ ਪਹਿਲਾਂ ਸ਼ੁੰਨੀ ਅਵਸਥਾ ਤੇ ਨਹੀਂ ਪਹੁੰਚ ਸਕਦਾ ਕਿਉਂਕਿ ਰੱਬ ਨੇ ਬਣਾਇਆ ਹੀ ਉਸ ਕੰਮ ਵਾਸਤੇ ਨਹੀਂ ਹੈਗਾ ਇਹਨੂੰ ਵਿਚਾਰ ਹੀ ਦੇਣੇ ਆ ਸਿਰਫ ਗੁਰਮਤ ਕਹਿੰਦੀ ਆ ਕਿ ਵਿਚਾਰ ਇਹਦੇ ਅੰਦਰ ਭੈੜੇ ਆ ਗਏ ਨੇ ਤੁਸੀਂ ਹੋਰ ਤਰ੍ਹਾਂ ਦੇ ਵਿਚਾਰਾਂ ਦੇ ਗੀਤ ਸੁਣੀ ਜਾ ਰਹੇ ਹੋ ਤੁਸੀਂ ਹੋਰ ਤਰ੍ਹਾਂ ਦੇ ਲੋਕਾਂ ਦੇ ਨਾਲ ਬੈਠ ਕੇ ਉਹੋ ਜਿਹੇ ਵਿਚਾਰ ਰੱਖਣੇ ਸ਼ੁਰੂ ਕਰਦੇ ਤੁਹਾਡੇ ਦਿਮਾਗ ਦੇ ਵਿੱਚ ਉਹੀ ਵਿਚਾਰ ਆਈ ਜਾ ਰਹੇ ਨੇ ਹੁਣ ਅਸੀਂ ਕਰਨਾ ਕੀ ਆ ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਦੇ ਵਿਚਾਰ ਦੇਣੇ ਇਸ ਮਨ ਨੂੰ ਕਿ ਭਾਈ ਉਹ ਵਿਚਾਰ ਨਾ ਲੈ ਆਹ ਲੈ ਤੇਰਾ ਕੰਮ ਆ ਵਿਚਾਰ ਅੰਦਰ ਚਲਾਈ ਜਾਣਾ ਚਲਾਈ ਜਾਣਾ ਚਲਾਈ ਜਾਣਾ ਜਿਹੋ ਜਿਹੇ ਵਿਚਾਰ ਸੁਰਤ ਦੇ ਅੰਦਰ ਚੱਲੀ ਜਾ ਰਹੇ ਨੇ ਉਹਨਾਂ ਵਿੱਚੋਂ ਕਿਸੇ ਇੱਕ ਵਿਚਾਰ ਨੇ ਮੁੜ ਕੇ ਤੁਹਾਡੇ ਤੋਂ ਕੋਈ ਕੰਮ ਕਰਾ ਕੇ ਉਹਨੂੰ ਐਕਸ਼ਨ ਦੇ ਵਿੱਚ ਬਦਲ ਦੇਣਾ ਆ ਜਦੋਂ ਅਸੀਂ ਵਾਰ ਵਾਰ ਬਾਣੀ ਪੜ੍ਹਦੇ ਹਾਂ ਪਰ ਬਾਣੀ ਪੜ੍ਹਨੀ ਕਿਵੇਂ ਆ ਵਿਚਾਰ ਦੇ ਵਿੱਚ ਧਿਆਨ ਰੱਖ ਕੇ ਵੀ ਗੁਰੂ ਸਾਹਿਬ ਕਹਿ ਕੀ ਰਹੇ ਆ ਤਾਂ ਹੀ ਗੁਰੂ ਦੇ ਵਿਚਾਰ ਸਾਡੇ ਦਿਮਾਗ 'ਚ ਆਉਣਗੇ ਜੇ ਬਾਣੀ ਅਸੀਂ ਬਿਨਾਂ ਵਿਚਾਰੇ ਪੜ੍ਹੀ ਜਾ ਰਹੇ ਹਾਂ ਗੁਰੂ ਦਾ ਇੱਕ ਵੀ ਵਿਚਾਰ ਤੁਹਾਡੇ ਦਿਮਾਗ ਦੇ ਅੰਦਰ ਨਹੀਂ ਆਵੇਗਾ ਤੁਸੀਂ ਬਾਕੀ ਜੋ ਵਿਚਾਰ ਉਹ ਤਾਂ ਸੁਣੀ ਜਾ ਰਹੇ ਹੋ ਪਰ ਉੱਪਰੋਂ ਸਿਰਫ ਤੁਸੀਂ ਸਾਊਂਡ ਬੋਲੀ ਜਾ ਰਹੇ ਹੋ ਵਿਚਾਰ ਕੋਈ ਨਹੀਂ ਆ ਰਿਹਾ ਫਿਰ 50 ਸਾਲ ਤੋਂ ਬਾਅਦ ਵੀ ਪਤਾ ਲੱਗਦਾ ਵੀ ਬੰਦੇ ਨੂੰ ਗੁਰਮਤਿ ਦੀ ਸੋਝੀ ਤਾਂ ਕੋਈ ਆਈ ਨਹੀਂ 50 ਸਾਲ ਹੋ ਗਏ ਪਾਠ ਕਰਦੇ ਨੂੰ ਇਹ ਤਰੀਕਾ ਦੱਸਣਾ ਸੀ ਕਿ ਭਾਈ ਬਾਣੀ ਨੂੰ ਸਮਝ ਕੇ ਪੜ੍ਹੋ ਹਰ ਇੱਕ ਲਾਈਨ ਨੂੰ ਪੜ੍ਹਦਿਆਂ ਹੋਇਆਂ ਗੁਰਬਾਣੀ ਦੀ ਉਸ ਸ਼ਬਦ ਦਾ ਵਿਚਾਰ ਤੁਹਾਡੇ ਦਿਮਾਗ ਵਿੱਚ ਆਉਣਾ ਚਾਹੀਦਾ ਹੈ ਜਦੋਂ ਆਏਗਾ ਫਿਰ ਗੱਲ ਬਣੇਗੀ ਸੋ ਇਹ ਲਾਈਟਾਂ ਇਹ ਰੰਗ ਇਹ ਕੁਝ ਬਾਹਰੀ ਸਪਿਰਚੁਅਲ ਐਕਸਪੀਰੀਐਂਸਿਸ ਨਹੀਂ ਹੈਗੇ ਇਹ ਤੁਹਾਡਾ ਬ੍ਰੇਨ ਖੁਦ ਕ੍ਰੀਏਟ ਕਰਦਾ ਹੈ 2017 ਦੇ ਵਿੱਚ ਇੱਕ ਸਟੱਡੀ ਹੋਈ ਸੀਗੀ ਜਿਹਦੇ ਵਿੱਚ ਹੋਰ ਉਹਨਾਂ ਨੇ ਖੋਲ੍ਹ ਕੇ ਦੱਸਿਆ ਵਾਈ ਯੋਰ ਬ੍ਰੇਨ ਕ੍ਰੀਏਟਸ ਇਨਰ ਲਾਈਟ ਕਿ ਤੁਹਾਡਾ ਦਿਮਾਗ ਆਪਣੇ ਆਪ ਲਾਈਟ ਕਿਉਂ ਪੈਦਾ ਕਰਦਾ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਕੋਈ ਚੀਜ਼ਾਂ ਦਿਸ ਪੈਂਦੀਆਂ ਬਰਾਊਨ ਯੂਨੀਵਰਸਿਟੀ ਦਾ ਰਿਸਰਚ ਆ ਉਹਨੇ ਸਾਬਤ ਕੀਤਾ ਕਿ ਸਿਮਰਨ ਦੁਆਰ ਭਗਤੀ ਦੁਆਰਾ ਮੈਡੀਟੇਸ਼ਨ ਦੇ ਨਾਲ ਚਮਕਦੀਆਂ ਲਾਈਟਾਂ ਜਾਂ ਜੀਓਮੈਟ੍ਰਿਕ ਡਿਜ਼ਾਈਨ ਜਿਹੜੇ ਆ ਉਹ ਬੰਦੇ ਨੂੰ ਦਿਸਦੇ ਆ ਦਿਮਾਗ ਦੇ ਬਾਹਰੀ ਦੁਨੀਆ ਤੋਂ ਕੱਟੇ ਜਾਣ ਦਾ ਇੱਕ ਸਧਾਰਨ ਜਾਂ ਇਹ ਸਰੀਰਕ ਨਤੀਜਾ ਹੈ ਇਹ ਆਉਟਪੁੱਟ ਹੈ ਜਦੋਂ ਤੁਸੀਂ ਬਾਹਰੋਂ ਆਉਟਪੁੱਟ ਰੋਕਦੇ ਹੋ ਤਾਂ ਉਹੀ ਗੱਲ ਆ ਜਾਂਦੀ ਹੈ ਦਿਮਾਗ ਫਿਰ ਅੰਦਰੋਂ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰਦਾ ਆ ਕਿਉਂਕਿ ਉਹਦਾ ਕੰਮ ਆ ਕੁਛ ਨਾ ਕੁਛ ਕਰੀ ਜਾਣਾ ਚੱਲੀ ਜਾਣਾ ਐਕਟਿਵ ਰਹਿਣਾ ਬ੍ਰੇਨ ਡੈੱਡ ਨਹੀਂ ਹੋ ਸਕਦਾ ਉਦਣ ਹੀ ਡੈੱਡ ਹੋਵੇਗਾ ਜਿੱਦਣ ਅਸੀਂ ਮਰ ਜਾਵਾਂਗੇ ਸੋ ਟੁਹਾਣੇ ਵਰਗੇ ਹੋਰ ਵੀ ਜਿਹੜੇ ਗੁਰੂ ਬੈਠੇ ਆ ਇਹ ਤੁਹਾਡੀ ਆਤਮਾ ਦੇ ਅੰਦਰ ਕੋਈ ਰਾਬੀ ਜਾਣਨ ਨਹੀਂ ਜਗਾ ਰਹੇ ਇਹ ਤੁਹਾਡੇ ਦਿਮਾਗ ਨੂੰ ਠੀਕ ਨਾ ਤੁਹਾਡੇ ਦਿਮਾਗ ਨੇ ਹਨੇਰੇ ਤੋਂ ਤੰਗ ਆ ਕੇ ਜਿਹੜਾ ਤੁਹਾਨੂੰ ਹਨੇਰੇ ਕਮਰੇ 'ਚ ਰੱਖਦੇ ਨੇ 5-5 ਘੰਟੇ ਅੱਖਾਂ ਬੰਦ ਕਰਵਾ ਕੇ ਰੱਖਦੇ ਨੇ ਉਹਨਾਂ ਨੂੰ ਪਤਾ ਆ ਜਦੋਂ ਅਸੀਂ ਇੱਦਾਂ ਕਰਾਵਾਂਗੇ ਤਾਂ ਇਹਨਾਂ ਨੂੰ ਲਾਈਟਾਂ ਦਿਸਣੀਆਂ ਇਹਨਾਂ ਨੂੰ ਚੀਜ਼ਾਂ ਸੁਣਨੀਆਂ ਤੁਹਾਡੇ ਬ੍ਰੇਨ ਨੇ ਤੁਹਾਨੂੰ ਸੁਣਾਈ ਜਾਣੀ ਹੈ ਕ੍ਰੈਡਿਟ ਇਹਨਾਂ ਨੇ ਲੈ ਜਾਣਾ ਦੇਖਿਆ ਅਸੀਂ ਕਿਹਾ ਸੀ ਤੈਨੂੰ ਆਹ ਸੁਣੇਗਾ ਤੈਨੂੰ ਆਹ ਸੁਣੇਗਾ ਤਾਂ ਤੁਸੀਂ ਕਹਿਣਾ ਵਾਹ ਜੀ ਬਾਬਾ ਇਹ ਸੱਚ ਕਹਿੰਦੇ ਸੀ ਮੈਂ ਤਾਂ 5 ਘੰਟੇ ਅੱਖਾਂ ਬੰਦ ਕਰਕੇ ਸਿਮਰਨ ਕੀਤਾ ਮੈਨੂੰ ਆਹ ਵੀ ਸੁਣਨ ਲੱਗ ਪਿਆ ਤੇ ਮੈਨੂੰ ਆਹ ਵੀ ਦਿਸਣ ਲੱਗ ਪਿਆ ਉਹ ਨਾ ਬਾਬਾ ਦਿਖਾ ਰਿਹਾ ਨਾ ਰੱਬ ਦਿਖਾ ਰਿਹਾ ਤੁਹਾਡਾ ਬ੍ਰੇਨ ਹੀ ਦਿਖਾ ਰਿਹਾ ਉਹ ਵੀ ਤੰਗ ਆ ਕੇ ਵੀ ਤੂੰ ਬਾਹਰੋਂ ਤਾਂ ਮੈਨੂੰ ਕੁਝ ਦੇ ਨਹੀਂ ਰਿਹਾ ਹੁਣ ਅੰਦਰੋਂ ਮੈਨੂੰ ਕੁਝ ਨਾ ਕੁਝ ਕਰਨਾ ਪੈਣਾ ਕਿਉਂਕਿ ਮੈਂ ਚੁੱਪ ਤਾਂ ਬਹਿ ਨਹੀਂ ਸਕਦਾ ਮੇਰਾ ਕੰਮ ਰੱਬ ਨੇ ਲਾਇਆ ਹੋਇਆ ਡਿਊਟੀ ਲਾਈ ਹੋਈ ਆ ਵੀ ਭਾਈ ਕੁਝ ਕਰ ਤੇ ਸਾਨੂੰ ਕੁਝ ਕਰਨ ਦੀ ਬਜਾਏ ਸ਼ਾਂਤ ਕਰਕੇ ਜੋਗੀਆਂ ਵਾਂਗੂ ਬਿਠਾਉਣਾ ਚਾਹੁੰਦੇ ਨੇ ਤਾਂ ਕਿ ਜਿਹੜੀ ਸਾਡੀ ਕੌਮ ਆ ਇਹ ਗਾਂਹ ਤਾਂ ਕੁਝ ਕਰ ਨਾ ਸਕੇ ਜਿਹੜਾ ਮੇਨ ਮਕਸਦ ਹੈ ਨਾ ਸਾਡੀ ਕੌਮ ਨੇ ਮਰ ਕੇ ਬਹੁਤ ਮਾਰੇ ਨੇ ਛੋਟੇ ਜਿਹੇ ਸਮੇਂ ਦੇ ਵਿੱਚ ਤੇ ਬਹੁਤਾ ਸਮਾਂ ਨਹੀਂ ਹੋਇਆ ਇਸ ਕੌਮ ਨੂੰ ਤੇ ਜਿੰਨਾ ਤਕੜਾ ਇਤਿਹਾਸ ਇਸ ਕੌਮ ਨੇ ਰਚ ਦਿੱਤਾ ਇਹਨੇ ਛੋਟੇ ਜਿਹੇ ਸਮੇਂ ਦੇ ਵਿੱਚ ਇਹ ਸਾਰੀ ਦੁਨੀਆ ਬੁਖਲਾ ਉੱਠੀ ਹੈ ਉਸ ਚੀਜ਼ ਤੋਂ ਇੰਗਲੈਂਡ ਦੇ ਗੋਏ ਤੋਂ ਲੈ ਕੇ ਬ੍ਰਾਹਮਣ ਤੱਕ ਮੁਗਲਾਂ ਤੱਕ ਇਹ ਸਾਰੇ ਬੁਖਲਾ ਉੱਠੇ ਆ ਵੀ ਇਹਨਾਂ ਚੀਜ਼ ਇਹਨਾਂ ਲੋਕਾਂ ਦੇ ਅੰਦਰ ਕਿਹੜੀ ਚੀਜ਼ ਭਰ ਦਿੱਤੀ ਆ। ਅੱਜ ਉਸੇ ਚੀਜ਼ ਨੂੰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ ਆ ਤੁਹਾਨੂੰ ਜੋਗੀਆਂ ਵਾਲੀਆਂ ਸਮਾਧੀਆਂ ਦੇ ਪਿੱਛੇ ਲਾ ਕੇ, ਤਾਂ ਕਿ ਇਹ ਕੌਮ ਜਿਹੜੀ ਆ ਬਸ ਬੈਠੀ ਰਹੇ, ਕੁਝ ਕਰਨ ਯੋਗੀ ਨਾ ਹੋ ਜਾਵੇ, ਗਾਂ ਤੋਂ ਕੋਈ ਐਸੇ ਕੰਮ ਨਾ ਕਰਦੇ ਜਿਹੜੇ ਇਹਨਾਂ ਨੂੰ ਇਹਨਾਂ ਦੇ ਗੁਰੂ ਨੇ ਸਿਖਾਏ ਸੀ। ਸੋ ਬ੍ਰੇਨ ਜਿਹੜੀ ਆ ਆਪਣੀ ਲਾਈਟ ਆਪ ਪੈਦਾ ਕਰਦਾ ਹੈ, ਠੀਕ ਆ। So in classic sensory deprivation experiments first conducted systematically at McGill University. McGill University ne khud experiments banaye ne, experiments kite ne, bandiyan nu liya ke bitha ke oh cheezan karaiyan ne. Aa char scientists sige, Donald Hubb, William Bexton, Woodburn Heron and Thomas Scott. So unhan ne ki kita, they placed their subjects in monotonous perceptual environments. ਉਹਨਾਂ ਨੂੰ ਕਿਹਾ ਆਹ ਇੱਕ ਮੰਤਰ ਜਪੋ, ਇੱਥੇ ਧਿਆਨ ਰੱਖੋ, ਆਹ ਰੱਬ ਦਾ ਆਹ ਮੰਤਰ ਜਪੀ ਜਾਓ, ਜਾਂ ਕਿਸੇ ਨੂੰ ਉੱਦਾਂ ਹੀ ਕੋਈ ਅੱਖਰ ਦੇ ਦਿੱਤਾ, ਤੂੰ ਕਾਰ ਕਾਰ ਜਪੀ ਜਾ, ਕਿਸੇ ਨੂੰ ਕਹਿਤਾ ਤੂੰ ਰੱਬ ਰੱਬ ਜਪੀ ਜਾ, ਇਸ ਤਰੀਕੇ ਨਾਲ ਵੱਖੋ ਵੱਖਰੇ ਮੰਤਰ ਦੇ ਕੇ ਉਹਨਾਂ ਨੇ ਦੇਖਿਆ ਕਿ ਉਹੀ ਚੀਜ਼ ਸਾਹਮਣੇ ਆ ਰਹੀ ਆ। ਬ੍ਰੇਨ ਬੋਰ ਹੋ ਜਾਂਦਾ ਆ ਇੱਕੋ ਚੀਜ਼ ਨੂੰ ਸੁਣ ਸੁਣ ਕੇ, ਕਿਉਂਕਿ ਉਹ ਚਾਹੁੰਦਾ ਕੁਝ ਹੋਰ ਆ, ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਲੱਗ ਪੈਂਦੀਆਂ, ਫਿਰ ਉਹ ਦੱਸਦੇ ਹਾਂ ਸਾਨੂੰ ਆਹ ਸੁਣਨ ਲੱਗ ਪਿਆ, ਹਾਂਜੀ ਸਾਨੂੰ ਆਹ ਦਿਸਣ ਲੱਗ ਪਿਆ। ਜਿਹੋ ਜਿਹੇ ਉਹਨਾਂ ਦੇ ਬਿਲੀਫ ਹੁੰਦੇ ਆ, ਜਿਹੋ ਜਿਹੀ ਸੋਚ ਵਿਚਾਰ ਸੁਣਿਆ ਉਹਨਾਂ ਨੇ ਸ਼ੁਰੂ ਤੋਂ ਹੁੰਦਾ ਆ, ਉਹ ਚੀਜ਼ ਦਿਮਾਗ ਦੇ ਪਿੱਛੇ ਬੈਠੀ ਹੁੰਦੀ ਆ, ਉਹ ਫਿਰ ਦਿਮਾਗ ਪਿੱਛੋਂ ਲਿਆ ਕੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਣ ਲੱਗ ਪੈਂਦਾ। ਇਹ ਪ੍ਰੂਵਨ ਫੈਕਟ ਆ, ਠੀਕ ਹੈ ਨਾ। ਸੋ ਐਜ਼ ਦ ਡਿਊਰੇਸ਼ਨ ਆਫ ਪਰਸੈਪਚੁਅਲ ਆਈਸੋਲੇਸ਼ਨ ਪ੍ਰੋਗਰੈਸ, ਦ ਸਬਜੈਕਟਸ ਰਿਪੋਰਟਡ ਕੰਪਲੈਕਸ ਵਿਜ਼ੂਅਲ ਸੈਂਸੇਸ਼ਨਸ ਦੈਟ ਵਰ ਹਾਈਲੀ ਆਰਗੇਨਾਈਜ਼ਡ ਐਂਡ ਸੀਮਿੰਗਲੀ ਅਨਕੰਟਰੋਲੇਬਲ, ਠੀਕ ਹੈ ਨਾ। ਉਹ ਕਹਿੰਦੇ ਵੀ ਬੜੇ ਵਧੀਆ ਤਰੀਕੇ ਨਾਲ ਸਾਨੂੰ ਦਿਸ ਰਿਹਾ ਆ। ਜੇ ਉਸ ਜਿਹੜੀ ਫਾਈਂਡਿੰਗ ਨਿਕਲੀ ਸੀ ਉਸ ਐਕਸਪੈਰੀਮੈਂਟ ਦੇ ਵਿੱਚੋਂ, ਉਹਨਾਂ ਨੇ ਕਈ ਬੰਦਿਆਂ ਨੂੰ ਇਸ ਤਰ੍ਹਾਂ ਕਾਟੋਆਂ ਦਿਸੀਆਂ, ਝੋਲੇ ਦੇ ਵਿੱਚ ਕੁਛ ਲੱਦ ਕੇ ਲਈ ਜਾ ਰਹੀਆਂ ਨੇ, ਉਹਨਾਂ ਨੂੰ ਕਾਟੋਆਂ ਦਿਸ ਰਹੀਆਂ। ਹੁਣ ਕਾਟੋਆਂ ਝੋਲਾ ਬੰਨ ਕੇ ਉਹਦੇ ਵਿੱਚ ਸਮਾਨ ਪਾ ਕੇ ਇੱਦਾਂ ਲੈ ਕੇ ਜਾਂਦੀਆਂ ਨੇ, ਨਹੀਂ ਉਹਨਾਂ ਨੂੰ ਦਿਸ ਰਹੀਆਂ ਨੇ। ਉਹ ਬੰਦੇ ਦਾ ਸੁਭਾਅ, ਕੋਈ ਜੋ ਵੀ ਚੀਜ਼ ਉਹਦੇ ਦਿਮਾਗ 'ਚ ਸੀਗੀ ਉਹਨੇ ਉਹਨੂੰ ਦਿਖਾਤੀ, ਤਾਂ ਉਹਨੂੰ ਐਨ ਅਸਲੀ ਤਰੀਕੇ ਨਾਲ ਦਿਸ ਰਹੀਆਂ, ਅੱਖਾਂ ਖੁੱਲੀਆਂ ਉਹਨੂੰ ਸਾਹਮਣੇ ਦਿਸ ਰਹੀਆਂ ਨੇ, ਦੂਜੇ ਨੂੰ ਨਹੀਂ ਦਿਸ ਰਹੀਆਂ। ਕਿਸੇ ਨੂੰ ਦਿਸ ਰਿਹਾ ਸੀਗਾ ਕਿ ਭਾਈ ਏਲੀਅਨ ਦੇ ਸਪੇਸਸ਼ਿਪ ਆ ਗਏ ਆ, ਉੱਥੇ ਡਾਕੂਮੈਂਟ ਕੀਤਾ ਹੋਇਆ, ਤੁਸੀਂ ਸਟੱਡੀ ਪੜ੍ਹ ਲਿਓ। ਦੂਸਰਾ ਬੰਦਾ, ਇੱਕ ਕਹਿੰਦਾ ਮੈਨੂੰ ਦਿਸ ਰਿਹਾ ਬੰਦਾ ਬੈਠਾ ਟੱਬ ਦੇ ਵਿੱਚ, ਉਹਨੇ ਹੈਲਮਟ ਪਾਈ ਆ, ਇਸ ਤਰ੍ਹਾਂ ਨਹਾ ਰਿਹਾ ਆ। ਮਤਲਬ ਕਈ ਤਾਂ ਅਜੀਬ ਅਜੀਬ ਚੀਜ਼ਾਂ ਦਿਸਦੀਆਂ, ਜਿਹਨੂੰ ਜਿਸ ਤਰ੍ਹਾਂ ਪ੍ਰਾਈਮ ਕਰਤਾ ਜਿਵੇਂ ਬਾਬੇ ਕਰਦੇ ਆ, ਫਿਰ ਉਹਨੂੰ ਉਹੀ ਚੀਜ਼ਾਂ ਦਿਸਣ ਲੱਗ ਪੈਣੀਆਂ, ਠੀਕ ਹੈ ਨਾ। ਇੱਕ ਕਹਿੰਦਾ ਮੈਨੂੰ ਦਿਸਦੀਆਂ ਐਨਕਾਂ ਹੀ ਐਨਕਾਂ ਪਈਆਂ ਫੀਲਡ ਦੇ ਵਿੱਚ, ਮੈਨੂੰ ਇੱਦਾਂ ਦਿਸ ਰਿਹਾ ਆ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਚੀਜ਼ ਆ, ਇਹ ਖੇਡ ਦਿਮਾਗ ਖੇਡਦਾ ਤੁਹਾਡੇ ਨਾਲ, ਫੀਲਿੰਗ ਐਜ਼ ਇਫ ਦੇ ਹੈਡਜ਼ ਵਰ ਕਮ। ਸੋ ਅਦਰ ਰਿਪੋਰਟਡ ਪ੍ਰੋਫਾਉਂਡ ਡਿਸਟਰਬੈਂਸਿਸ ਇਨ ਦੇਅਰ ਬਾਡੀ ਸਕੀਮਾ। ਹੋਰ ਕੀ ਚੀਜ਼ ਲੋਕਾਂ ਨੇ ਦੱਸੀ, ਕੋਈ ਜਦੋਂ ਇਸ ਤਰ੍ਹਾਂ ਜਪ ਕਰਦੇ ਸੀ, ਉਹ ਕਹਿੰਦੇ ਵੀ ਸਾਨੂੰ ਤਾਂ ਇੰਝ ਲੱਗਾ ਵੀ ਸਾਡਾ ਸਿਰ ਸਰੀਰ ਨਾਲੋਂ ਵੱਖ ਹੋ ਕੇ ਪਰਾਂ ਚਲ ਗਿਆ, ਵੀ ਸਾਨੂੰ ਤਾਂ ਐਨ ਇੱਦਾਂ ਦਿਸ ਰਿਹਾ ਮੇਰਾ ਸਿਰ ਉੱਡਦਾ ਦਿਸ ਰਿਹਾ ਜਾ ਰਿਹਾ ਪਰਾਂ, ਸਰੀਰ ਤੋਂ ਵੱਖ ਹੋ ਗਿਆ। ਕੀ ਕਹੋਗੇ ਹੁਣ ਤੁਸੀਂ, ਠੀਕ ਹੈ ਨਾ। ਤੇ ਉੱਡ ਰਿਹਾ ਕਹਿੰਦੇ ਹਵਾ ਦੇ ਵਿੱਚ ਰੂੰ ਦੀ ਤਰ੍ਹਾਂ ਮੇਰਾ ਸਰੀਰ। ਸੋ ਇਹ ਭਾਈ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਸਭ ਤੁਹਾਡਾ ਦਿਮਾਗ ਕ੍ਰੀਏਟ ਕਰਦਾ ਆ। ਕੋਈ ਸਪਿਰਚੁਅਲ ਐਕਸਪੀਰੀਅੰਸ ਇਹੋ ਜਿਹੀ ਚੀਜ਼ਾਂ ਵੱਲ ਗੁਰਮਤ ਨੇ ਸਾਨੂੰ ਨਹੀਂ ਲਾਇਆ, ਇਹ ਚੀਜ਼ਾਂ ਯੋਗੀ ਕਰਦੇ ਸੀ ਤੇ ਇਸ ਤਰ੍ਹਾਂ ਲੋਕਾਂ ਨੂੰ ਭਰਮਾਉਂਦੇ ਸੀ। ਉਹਨਾਂ ਨੂੰ ਇਸ ਤਰ੍ਹਾਂ ਉਹ ਕਰਦੇ ਸੀ, ਚੀਜ਼ਾਂ ਦਿਸਣ ਲੱਗ ਪੈਂਦੀਆਂ ਸੀ, ਚੀਜ਼ਾਂ ਸੁਣਨ ਲੱਗ ਪਏ, ਉਹ ਸਮਝਦੇ ਸੀ ਖਰੇ ਸਾਡੀ ਸੁਰਤ ਜੁੜ ਗਈ ਹੈ, ਕਿੱਥੇ ਚੜ ਗਈ ਆ, ਪਰ ਇਹ ਨਹੀਂ ਪਤਾ ਵੀ ਤਾਂ ਦਿਮਾਗ ਤੰਗ ਆ ਕੇ ਇਹ ਹਰਕਤਾਂ ਕਰ ਰਿਹਾ ਵੀ ਤੁਸੀਂ ਉਹਨੂੰ ਉਹ ਚੀਜ਼ ਦੇ ਨਹੀਂ ਰਹੇ ਜਿਹੜੀ ਚੀਜ਼ ਦਿਮਾਗ ਨੂੰ ਚਾਹੀਦੀ ਸੀਗੀ। ਬਾਕੀ ਹੋਰ ਜਿਹੜੀਆਂ ਸਟੱਡੀਜ਼ ਹੈਗੀਆਂ ਨੇ, ਮੈਂ ਥੋੜ੍ਹੇ ਜਿਹੇ ਵੇਰਵੇ ਇੱਥੇ ਲਿਖੇ ਹੋਏ ਨੇ, ਡਿਟੇਲ ਦੇ ਵਿੱਚ ਤਾਂ ਆਪਾਂ ਗੱਲ ਕਰ ਲਈਏ, ਸਾਰੀ ਸੇਮ ਹੀ ਗੱਲ ਹੈਗੀ ਆ। ਇੱਕ ਗੋਲਡਨ ਸਟੈਂਡਰਡ ਬ੍ਰਾਊਨ ਯੂਨੀਵਰਸਿਟੀ 2017 ਦੀ ਸਟੱਡੀ ਹੋਈ ਸੀਗੀ, ਦੂਸਰੀ 2007 ਦੇ ਵਿੱਚ ਕਲੀਨਿਕਲ ਕੇਸ ਐਵੀਡੈਂਸ ਰੀਬਰਨ ਯੂਨੀਵਰਸਿਟੀ ਨੇ ਸਟੱਡੀ ਕੀਤੀ ਸੀਗੀ, ਠੀਕ ਹੈ ਨਾ। ਉੱਥੇ ਵੀ ਉਹਨਾਂ ਨੇ ਇਹੀ ਚੀਜ਼ ਦੇਖਿਆ ਕਿ ਕਿਵੇਂ ਦਿਮਾਗ ਦੇ ਵਿੱਚ ਜਿਹੜੇ ਕੈਮੀਕਲਸ ਨੇ ਉਹ ਕਿਵੇਂ ਉਹਨਾਂ ਦੀ ਮਾਤਰਾ ਵੱਧਦੀ ਘੱਟਦੀ ਹੈ ਇਹ ਚੀਜ਼ਾਂ ਕਰਨ ਦੇ ਨਾਲ, ਤੇ ਕਿਵੇਂ ਉਹ ਕੈਮੀਕਲਾਂ ਦਾ ਇਮਬੈਲੈਂਸ ਹੋਣ ਦੇ ਨਾਲ ਫਿਰ ਤੁਹਾਨੂੰ ਚੀਜ਼ਾਂ ਦਿਸਦੀਆਂ ਨੇ, ਇਹ ਚੀਜ਼ਾਂ ਸੁਣਦੀਆਂ ਨੇ, ਠੀਕ ਹੈ ਨਾ। ਇੱਕ ਹੋਰ ਸੀਗੀ ਮੈਡੀਟੇਸ਼ਨ ਇਨਡਿਊਸਡ ਪਰਸੈਪਚੁਅਲ ਅਨੋਮਲੀ। ਇਹਦੇ ਵਿੱਚ ਸਪੈਸੀਫਿਕਲੀ ਦੱਸਿਆ ਕਿ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਇਹਨਾਂ ਬਾਬਿਆਂ ਦੇ ਆਖੇ ਲਾ ਕੇ ਭਗਤੀ ਕਰਦੇ ਨੇ, ਕਿਵੇਂ ਉਹਨਾਂ ਦੇ ਅੰਦਰ ਗੜਬੜ ਹੁੰਦੀ ਆ, ਕਿਵੇਂ ਉਹਨਾਂ ਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਕਿਵੇਂ ਉਹਨਾਂ ਦੀ ਸੁਰਤ ਆ ਸਾਰਾ ਚੀਜ਼ ਐਕਸਪੀਰੀਅੰਸ ਕਰਨ ਲੱਗ ਪੈਂਦੀ ਆ। ਈਵਨ ਮੈਡੀਟੇਸ਼ਨ ਦੀ ਗੱਲ ਛੱਡੋ, ਇੱਥੋਂ ਤੱਕ ਵੀ ਹੈਗਾ ਕਿ ਕਈ ਜਿਹੜੇ ਪ੍ਰਿਜ਼ਨਰਸ ਨੇ, ਜਦੋਂ ਉਹਨਾਂ ਨੂੰ ਤੁਸੀਂ ਆਈਸੋਲੇਟਡ ਸੈੱਲ ਦੇ ਵਿੱਚ ਰੱਖਦੇ ਹੋ ਜਿਹਦੇ ਵਿੱਚ ਕੋਈ ਲਾਈਟ ਨਹੀਂ, ਕੋਈ ਕੁਛ ਨਹੀਂ, ਕੋਈ ਬਾਹਲਾ ਉੱਠਣ ਬੈਠਣ ਨੂੰ ਨਹੀਂ, ਹਨੇਰਾ ਹੀ ਹਨੇਰਾ ਆ, ਉਹਨਾਂ ਨੂੰ ਵੀ ਇਹ ਚੀਜ਼ਾਂ ਦਿਸਣ ਸੁਣਨ ਲੱਗ ਪੈਂਦੀਆਂ ਨੇ। ਨਤੀਜਾ ਕੀ ਨਿਕਲਿਆ? ਬ੍ਰੇਨ ਨੂੰ ਸੈਂਸਰੀ ਡਿਪਰਾਈਵ ਕਰ ਦਿੱਤਾ। ਭਾਵੇਂ ਉਹ ਜੇਲ੍ਹ ਦੇ ਵਿੱਚ ਇੱਕ ਬੰਦ ਕਮਰਾ ਹੋਵੇ ਜਿੱਥੇ ਬੰਦੇ ਰੱਖੇ ਆ, ਤੇ ਭਾਵੇਂ ਤੁਸੀਂ ਬੈਠ ਕੇ ਅੱਖਾਂ ਬੰਦ ਕਰਕੇ ਕੇਵਲ ਇੱਕ ਅੱਖਰ ਤੇ ਧਿਆਨ ਰੱਖ ਕੇ ਕਿੰਨਾ ਕਿੰਨਾ ਸਮਾਂ ਬਿਤਾ ਰਹੇ ਹੋ। ਦੋਨੇ ਚੀਜ਼ਾਂ ਦੇ ਵਿੱਚ ਬ੍ਰੇਨ ਡਿਪਰਾਈਵ ਹੋ ਰਿਹਾ ਸੈਂਸਰੀ ਇਨਫੋਰਮੇਸ਼ਨ ਤੋਂ, ਤੇ ਫਿਰ ਬ੍ਰੇਨ ਆਪਣੀਆਂ ਗੱਲਾਂ ਆਪ ਕ੍ਰੀਏਟ ਕਰਨ ਲੱਗ ਪੈਂਦਾ। ਸੋ ਇਹ ਗੱਲ ਆਪਾਂ ਆਲਰੇਡੀ ਕਰ ਲਈ ਆ ਵੀ ਕਿਸੇ ਨੂੰ ਕੋਈ ਦਿਸਦਾ, ਕਿਸੇ ਨੂੰ ਕੁਝ ਦਿਸਦਾ ਆ, ਠੀਕ ਹੈ ਨਾ। ਕਿਸੇ ਗੋਰੇ ਨੂੰ ਬਾਬਾ ਨਾਨਕ ਤਾਂ ਦਿਸਿਆ ਨਹੀਂ, ਜੇ ਛੱਤੀ ਜਾਂਦੇ ਆ ਕਿਤੇ ਸੱਚਖੰਡ ਦੇ ਵਿੱਚ ਜਾਂ ਕਿਤੇ ਜਾਂਦੇ ਆ, ਠੀਕ ਹੈ ਨਾ, ਉਹਨੂੰ ਜੀਸਸ ਹੀ ਦਿਸਦਾ ਆ, ਰਾਈਟ। ਕਿਸੇ ਨੂੰ ਹੋਰ ਕਿਸੇ ਧਰਮ ਦੇ ਬੰਦੇ ਨੂੰ ਕਿਸੇ ਦੂਸਰੇ ਧਰਮ ਦਾ ਰਹਿਬਰ ਨਹੀਂ ਦਿਸਦਾ, ਆ ਕੇ ਦੱਸਦਾ ਨਹੀਂ, ਕਿਉਂਕਿ ਇਨਸਾਨ ਨੂੰ ਉਹੀ ਚੀਜ਼ ਦੱਸਦੀ ਆ ਜਿਹੜੀ ਚੀਜ਼ ਉਹਦੇ ਪਹਿਲਾਂ ਦਿਮਾਗ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਟਾਈਮ ਭਾਵੇਂ ਛੋਟੇ ਹੁੰਦਿਆਂ ਬੈਠੀ ਹੋਈ ਸੀਗੀ। ਹੁਣ ਤਾਂ ਆਪਾਂ ਗੱਲ ਕਰਦੇ ਨਾ ਕਿ ਮਾਂ ਦੇ ਪੇਟ ਦੇ ਵਿੱਚ ਵੀ ਜਦੋਂ ਬੱਚਾ ਹੁੰਦਾ ਆ ਉਦੋਂ ਵੀ ਜਿਹੜੀਆਂ ਬਾਹਰ ਗੱਲਾਂ ਹੁੰਦੀਆਂ ਨੇ, ਮਾਂ ਗੱਲ ਕਰਦੀ ਆ ਜਾਂ ਦੇਖਦੀ ਆ ਜਾਂ ਸੁਣਦੀ ਆ, ਉਹ ਵੀ ਰਿਕਾਰਡ ਹੋ ਕੇ ਬੰਦੇ ਦੇ ਸਬਕੌਂਸ਼ੀਅਸ ਦੇ ਵਿੱਚ ਜਾ ਕੇ ਬੈਠ ਜਾਂਦਾ ਆ। ਹੋ ਸਕਦਾ ਉਦੋਂ ਦੀ ਕੋਈ ਪੁਰਾਣੀ ਗੱਲ ਨਿਕਲ ਕੇ ਕੋਈ ਉਹਦੀ ਮਾਂ ਨੇ ਦੇਖੀ ਹੋਵੇ, ਕੋਈ ਸੁਣੀ ਹੋਵੇ, ਕੋਈ ਕੀਤੀ ਹੋਵੇ, ਅਤੇ ਜਦੋਂ ਬ੍ਰੇਨ ਨੇ ਮਿਸਫਾਇਰ ਕੀਤਾ ਉਹ ਚੀਜ਼ ਪਿੱਛੋਂ ਲਿਆ ਕੇ ਸਾਹਮਣੇ ਰੱਖ ਦਿੱਤੀ, ਕਿਉਂਕਿ ਸਾਡਾ ਮੇਨ ਜਿਹੜਾ ਲਾਈਫ ਦਾ ਡਰਾਈਵਿੰਗ ਫੋਰਸ ਸਾਡਾ ਸਬਕੌਂਸ਼ੀਅਸ ਮਾਈਂਡ ਹੀ ਹੈ, ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਉਹੀ ਆ ਕਿ ਭਾਈ ਇਫ ਯੂ ਆਰ ਰੇਜ਼ਡ ਇਨ ਸੱਚ ਅ ਕਲਚਰ ਵਿਦ ਇਮੇਜਰੀ ਆਫ ਸ਼ਿਵਾ, ਦ ਥਰਡ ਆਈ, ਦ ਬਲੂ ਸਕਿਨ, ਦ ਟ੍ਰਾਈਡੈਂਟ, ਦੈਟਸ ਵਟ ਯੂ ਆਰ ਗੋਨਾ ਸੀ। ਇਫ ਯੂ ਆਰ ਰੇਜ਼ਡ ਲੁਕਿੰਗ ਐਟ ਬਾਬਾ ਨਾਨਕ ਲਾਈਕ ਦਿਸ, ਦਿਸ ਇਜ਼ ਵਟ ਯੂ ਆਰ ਗੋਨਾ ਸੀ, ਠੀਕ ਹੈ ਨਾ। ਜੇ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਆਹ ਫੋਟੋ ਹੈਗੀ ਆ ਵੀ ਮੈਂ ਆਹ ਭਗਵਾਨ ਨੂੰ ਮਿਲਣਾ, ਤੁਹਾਨੂੰ ਇਹੀ ਭਗਵਾਨ ਦਿਸੇਗਾ। ਜੇ ਤੁਹਾਡੇ ਦਿਮਾਗ ਦੇ ਵਿੱਚ ਆਹ ਫੋਟੋ ਆ ਵੀ ਇੱਦਾਂ ਦਾ ਬਾਬਾ ਨਾਨਕ ਸੀਗਾ, ਫਿਰ ਤੁਹਾਨੂੰ ਇਹੋ ਜਿਹੇ ਬਾਬੇ ਨਾਨਕ ਸਾਹਮਣੇ ਤੁਹਾਡੇ ਖੜਾ ਹੋ ਕੇ ਤੁਹਾਨੂੰ ਦਿਸਣ ਲੱਗ ਪੈਣਾ, ਬਾਬੇ ਨਾਨਕ ਨੇ ਇੱਦਾਂ ਮੇਰੇ 'ਤੇ ਹੱਥ ਕੀਤਾ। ਤੁਸੀਂ ਸੁਣਦੇ ਆ ਪੋਡਕਾਸਟਾਂ ਦੇ ਵਿੱਚ, ਕੱਲ੍ਹ ਮੈਂ ਸੁਣ ਰਿਹਾ ਸੀ ਕੋਈ ਕਹਿੰਦਾ ਮੈਂ ਜੀ ਚਲਾ ਗਿਆ, ਮੈਂ ਉੱਪਰ ਚਲਾ ਗਿਆ, ਉੱਪਰ ਚਲਾ ਗਿਆ ਅਤੇ ਜਮਦੂਤ ਮੈਨੂੰ ਕੁੱਟ ਰਹੇ ਸੀ, ਠੀਕ ਆ। ਅਤੇ ਕਹਿੰਦਾ ਜਮਦੂਤ ਕੁੱਟਣ ਲੱਗੇ ਅਤੇ ਕਿਸੇ ਬਾਬੇ ਦਾ ਨਾਂ ਲੈ ਤਾ ਵੀ ਫਲਾਨਾ ਬਾਬਾ ਉੱਥੇ ਵਰਸ਼ਾ ਲੈ ਕੇ ਖੜਾ ਸੀ, ਕਹਿੰਦਾ ਨਹੀਂ ਇਹਨੂੰ ਛੱਡ ਦਿਉ, ਇਹਨੇ ਹਜੇ ਮੇਰੇ ਪੈਸੇ ਦੇਣੇ ਆ। ਲੈ ਦੱਸ ਕਿੰਨੀ ਹਾਸੋਹੀਣੀ ਗੱਲ, ਉੱਤੇ ਜਾ ਕੇ ਬਾਬਾ ਪੈਸੇ ਮੰਗ ਰਿਹਾ ਅਤੇ ਬੰਦਾ ਇੱਦਾਂ ਦੱਸ ਰਿਹਾ ਵੀ ਪਤਾ ਨਹੀਂ ਕਿਹੜੀ ਕਮਾਲ ਦੀ ਗੱਲ ਹੋ ਗਈ ਆ, ਅਤੇ ਸਾਰੇ ਲੋਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ, ਉੱਥੇ ਪਹੁੰਚ ਕੇ ਵੀ ਪੈਸੇ ਮੰਗ ਰਿਹਾ ਬਾਬਾ। ਮਤਲਬ ਕਿ ਕਿਸ ਹੱਦ ਤੱਕ ਸਾਡੀ ਕੌਮ ਦਾ ਦਿਮਾਗ ਕਰ ਦਿੱਤਾ ਵੀ ਅਸੀਂ ਕੀ ਕੀ ਬਣਾ ਦਿੱਤੇ ਗਏ ਹਾਂ, ਕੀ ਸੀਗੇ ਤੇ ਕੀ ਬਣਾ ਦਿੱਤੇ ਗਏ, ਠੀਕ ਹੈ ਨਾ। ਬਾਕੀ ਜਿਹੜੀ ਗੱਲ ਆਉਂਦੀ ਆ ਆਊਟ ਆਫ ਬਾਡੀ ਐਕਸਪੀਰੀਅੰਸ ਦੀ, ਥੋੜਾ ਜਿਹਾ ਹੋਰ ਜੁੜੇ ਰਹੋ, ਆਊਟ ਆਫ ਬਾਡੀ ਐਕਸਪੀਰੀਅੰਸ ਦੀ ਕਿ ਮੈਂ ਆਪਣੇ ਸਰੀਰ ਚੋਂ ਨਿਕਲ ਕੇ ਕਿਤੇ ਹੋਰ ਚਲ ਗਿਆ, ਮੈਂ ਚੰਦ ਤੇ ਚਲ ਗਿਆ, ਮੈਂ ਮਾਰਸ ਤੇ ਚਲ ਗਿਆ, ਮੈਂ ਏਲੀਅਨ ਦੇਖ ਲਿਆ, ਮੈਂ ਟਰੈਵਲ ਕਰ ਰਿਹਾ ਸੀ, ਮੈਂ ਉੱਡਦਾ ਫਿਰ ਰਿਹਾ ਸੀ ਸਮਾਨ ਦੇ ਵਿੱਚ, ਇਹਦੇ ਪਿੱਛੇ ਵੀ ਕਾਰਨ ਹੈਗਾ। ਇਹ ਕੋਈ ਬੰਦਾ ਸੱਚੀ ਬਾਹਰ ਨਹੀਂ ਜਾਂਦਾ, ਤੁਹਾਡਾ ਦਿਮਾਗ ਹੀ ਤੁਹਾਨੂੰ ਇਸ ਤਰੀਕੇ ਦੀ ਫੀਲਿੰਗ ਦੇ ਰਿਹਾ ਆ ਕਿ ਤੁਸੀਂ ਸਰੀਰ ਚੋਂ ਨਿਕਲ ਗਏ ਹੋ ਅਤੇ ਤੁਸੀਂ ਦੇਖ ਰਹੇ ਹੋ ਸਭ ਕੁਛ ਆਲੇ ਦੁਆਲੇ ਚਾਰ ਚੁਫੇਰੇ, ਕਿਉਂਕਿ ਹੁਣ ਬ੍ਰੇਨ ਨੇ ਸਾਰਾ, ਹੁਣ ਮੈਂ ਇੱਥੇ ਬੈਠਾ, ਮੇਰੇ ਬ੍ਰੇਨ ਦੇ ਅੰਦਰ ਸਾਰੀ ਇਨਫੋਰਮੇਸ਼ਨ ਹੈਗੀ ਆ ਵੀ ਆ ਚਾਰ ਚੁਫੇਰੇ ਕਮਰੇ ਦੇ ਵਿੱਚ ਕੀ ਹੈਗਾ ਆ। ਜਦੋਂ ਤੁਸੀਂ ਸੁਪਨਾ ਦੇਖਦੇ ਹੋ ਬਾਹਰੋਂ ਥੋੜ੍ਹੀ ਕੁਝ ਦੇਖਦਾ ਆ, ਆਪਣੇ ਅੰਦਰੋਂ ਹੀ ਕ੍ਰੀਏਟ ਕਰ ਲੈਂਦਾ, ਘਰ ਵੀ ਕ੍ਰੀਏਟ ਕਰ ਲੈਂਦਾ, ਸੀਨ ਵੀ ਕ੍ਰੀਏਟ ਕਰ ਲੈਂਦਾ, ਜਿਵੇਂ ਫਿਲਮਾਂ 'ਚ ਸੀਨ ਹੁੰਦੇ ਆ, ਹਰ ਇੱਕ ਮੂਵਮੈਂਟ ਸਭ ਕੁਝ ਕ੍ਰੀਏਟ ਹੁੰਦਾ ਆ, ਠੀਕ ਹੈ ਨਾ। ਉਹ ਇਸ ਚੀਜ਼ ਨੂੰ ਕ੍ਰੀਏਟ ਕਰਕੇ ਬ੍ਰੇਨ ਨੇ ਤੁਹਾਨੂੰ ਆਪੇ ਫੀਲ ਕਰ ਵੀ ਮੈਂ ਉੱਡ ਰਿਹਾ, ਜਿੱਦਾਂ ਕੋਈ ਬੰਦਾ ਕਹਿੰਦਾ ਸੀ ਕਿ ਭਾਈ ਮੇਰਾ ਤਾਂ ਸਰੀਰ ਸੈਰੀ ਸਿਰ ਤੋਂ ਵੱਖ ਹੋ ਗਿਆ ਸੀ, ਫਿਰ ਤੁਹਾਨੂੰ ਲੱਗਣਾ ਵੀ ਮੈਂ ਉੱਡ ਰਿਹਾ, ਮੈਂ ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ, ਪਰ ਉਹ ਕੁਝ ਨਹੀਂ ਹੈਗਾ, ਤੁਹਾਡਾ ਦਿਮਾਗ ਹੀ ਜਿਹੜੀ ਇਨਫੋਰਮੇਸ਼ਨ ਪਹਿਲਾਂ ਸੀਗੀ ਉਹ ਤੁਹਾਨੂੰ ਦਿਖਾ ਰਿਹਾ ਹੈ। ਸੋ ਦ ਫੀਲਿੰਗ ਆਫ ਲੀਵਿੰਗ ਯੋਰ ਫਿਜ਼ੀਕਲ ਬਾਡੀ, ਫਲੋਰਿੰਗ ਇਨ ਟੂ ਸਪੇਸ, ਔਰ ਵਿਜ਼ਿਟਿੰਗ ਏਲੀਅਨ ਪਲੈਨਟਸ ਇਜ਼ ਕੌਜ਼ਡ ਬਾਈ ਅ ਵੈਰੀ ਸਪੈਸੀਫਿਕ ਨੋਡ ਇਨ ਦ ਬ੍ਰੇਨ। ਇਹ ਚੀਜ਼ ਕਾਹਦੇ ਨਾਲ ਹੁੰਦੀ ਹੈ, ਇਹ ਵੀ ਸਾਇੰਸਦਾਨਾਂ ਨੇ ਅੱਜ ਸਬੂਤ ਦੇ ਕੇ ਸਾਨੂੰ ਦੱਸ ਦਿੱਤਾ ਆ। ਇਹਨੂੰ ਕਹਿੰਦੇ ਆ ਟੈਂਪਰੋ ਪੈਰਾਇਟਲ ਜੰਕਸ਼ਨ, ਉੱਥੇ ਜਾ ਕੇ ਇਸ ਚੀਜ਼ ਦਾ ਜਦੋਂ ਮਿਸਫਾਇਰ ਹੁੰਦਾ ਆ ਉਦੋਂ ਸਾਨੂੰ ਐਕਸਪੀਰੀਅੰਸ ਹੁੰਦਾ ਆ। TPJ ਡੀਐਕਟੀਵੇਸ਼ਨ, ਠੀਕ ਆ, ਇਹਦੇ ਬਾਰੇ ਗੱਲ ਕਰਦੇ ਹਾਂ ਆਪਾਂ। ਸੋ ਜਿਹੜਾ ਇਲੂਜ਼ਨ ਜਿਵੇਂ ਹੁੰਦੇ ਆ, ਸੋ ਇਹ ਉੱਥੇ ਜਾ ਕੇ ਹੁੰਦੇ ਆ। TPJ ਇੱਥੇ ਤੁਹਾਡੇ ਬ੍ਰੇਨ ਦੇ ਵਿੱਚ ਨਾ, ਇਹ ਬ੍ਰੇਨ ਦਾ ਪਾਰਟ ਹੈਗਾ ਆ। ਇਹ ਬ੍ਰੇਨ ਦਾ ਪਾਰਟ ਕੀ ਕਰਦਾ ਆ, ਇਹ ਬ੍ਰੇਨ ਦੇ ਪਾਰਟ ਨੇ ਤੁਹਾਡੀਆਂ ਅੱਖਾਂ ਤੋਂ, ਤੁਹਾਡੇ ਕੰਨਾਂ ਤੋਂ, ਤੁਹਾਡੇ ਬੈਲੈਂਸ ਸੈਂਟਰ ਜਿਹੜਾ ਇੱਥੇ ਹੈਗਾ ਆ, ਉਹਨੇ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਬ੍ਰੇਨ ਨੂੰ ਇਹ ਦੱਸਣਾ ਕਿ ਹਾਂ ਹੁਣ ਮੈਂ ਕੁਰਸੀ ਤੇ ਬੈਠਾ ਹੋਇਆ ਹਾਂ। ਜੇ ਮੇਰੇ ਦਿਮਾਗ ਦਾ ਆਹ ਹਿੱਸਾ ਸਹੀ ਕੰਮ ਕਰ ਰਿਹਾ ਆ ਤਾਂ ਮੈਨੂੰ ਲੱਗੇਗਾ ਕਿ ਹਾਂ ਮੈਂ ਕੁਰਸੀ ਤੇ ਬੈਠਾ ਹਾਂ। ਜੇ ਮੇਰੇ ਇਸ ਦਿਮਾਗ ਦੇ ਹਿੱਸੇ ਦੇ ਵਿੱਚ ਕੋਈ ਗੜਬੜ ਹੋ ਗਈ ਤਾਂ ਹੋ ਸਕਦਾ ਮੈਨੂੰ ਲੱਗੇਗਾ ਵੀ ਕੁਰਸੀ ਵੀ ਉੱਡ ਰਹੀ ਹੈ ਅਤੇ ਮੈਂ ਵੀ ਉੱਡ ਰਿਹਾ ਜਾਂ ਮੈਂ ਹਿੱਲ ਰਿਹਾ ਜਾਂ ਕੁਛ ਹੋ ਰਿਹਾ। ਇਹਦੀ ਸਿੰਪਲ ਜਿਹੀ ਇਗਜ਼ਾਮਪਲ ਆਪਾਂ ਦੇਖ ਲਈਏ, ਜਦੋਂ ਤੁਸੀਂ ਗੋਲ ਗੋਲ ਥੋੜ੍ਹੇ ਚੱਕਰ ਕੱਢ ਲਓ ਤਾਂ ਤੁਸੀਂ ਖੜ੍ਹੇ ਹੋ ਜਾਓ ਤਾਂ ਤੁਹਾਨੂੰ ਇੱਦਾਂ ਲੱਗਦਾ ਨਾ ਤੁਹਾਡੇ ਆਲੇ ਦੁਆਲੇ ਸਾਰਾ ਕੁਛ ਘੁੰਮ ਰਹੇ, ਜਿਹਨਾਂ ਆਪਣੇ ਚੱਕਰ ਆਉਂਦੇ ਆ, ਇੱਦਾਂ ਲੱਗਦਾ ਵੀ ਧਰਤੀ ਘੁੰਮ ਰਹੀ ਆ ਤੁਹਾਡੇ ਸਾਰੇ ਪਾਸੇ, ਐਨ ਬਿਲਕੁਲ ਰੀਅਲ ਲੱਗਦਾ ਨਾ। ਪਰ ਕੀ ਧਰਤੀ ਸੱਚੀ ਘੁੰਮ ਰਹੀ ਹੁੰਦੀ ਆ? ਤੁਹਾਡੇ ਆਲੇ ਦੁਆਲੇ ਕੰਧਾਂ ਘੁੰਮ ਰਹੀਆਂ ਹੁੰਦੀਆਂ? ਨਹੀਂ ਘੁੰਮ ਰਹੀਆਂ ਹੁੰਦੀਆਂ, ਸਿਰਫ ਬ੍ਰੇਨ ਤੁਹਾਨੂੰ ਇੱਕ ਫੀਲਿੰਗ ਦੇ ਰਿਹਾ ਕਿਉਂਕਿ ਉਹਦੇ ਅੰਦਰ ਕੈਮੀਕਲਸ ਥੋੜ੍ਹੇ ਜਿਹੇ ਇਮਬੈਲੈਂਸ ਹੋ ਗਏ ਨੇ, ਅਤੇ ਜਦੋਂ ਉਹ ਸੈੱਟ ਹੋ ਜਾਂਦੇ ਨੇ ਫਿਰ ਉਹ ਘੁੰਮਣਾ ਸਾਰਾ ਬੰਦ ਹੋ ਜਾਂਦਾ ਆ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਇੱਥੇ ਦਿਮਾਗ ਦੇ ਵਿੱਚ ਖਰਾਬੀ ਹੋ ਜਾਂਦੀ ਹੈ, ਇੱਥੇ ਮਿਸਫਾਇਰ ਹੋ ਜਾਂਦਾ ਆ, ਉਦੋਂ ਉਹ ਬੰਦੇ ਇਹ ਚੀਜ਼ ਮਹਿਸੂਸ ਕਰਨ ਲੱਗ ਪੈਂਦੇ ਕਿਉਂਕਿ ਉਹਨਾਂ ਦੀ ਜਿਹੜੀ ਸੈਂਸ ਆਫ ਬੈਲੈਂਸ ਹੈਗੀ ਆ ਉਹ ਖਰਾਬ ਹੋ ਜਾਂਦੀ ਆ, ਉਹ ਵਿਗੜ ਜਾਂਦੀ ਆ। ਉਦੋਂ ਉਹਨਾਂ ਨੂੰ ਲੱਗਦਾ ਵੀ ਖਰੇ ਮੈਂ ਉੱਡ ਰਿਹਾ ਆ, ਮੈਂ ਕੁਛ ਹੋ ਗਿਆ, ਜਿੱਦਾਂ ਤੁਹਾਨੂੰ ਸੁਣਦੇ ਹੋਵੇ ਕਈ ਕਹਿੰਦੇ ਮੈਂ ਬੈਠਾ ਬੈਠਾ ਮੈਂ ਛੱਤ ਨੂੰ ਲੱਗ ਗਿਆ। ਨਹੀਂ, ਛੱਤ ਨੂੰ ਕੋਈ ਨਹੀਂ ਲੱਗਦਾ, ਇਹਦਾ ਉੱਡਦਾ ਨਹੀਂ ਹੁੰਦਾ, ਉੱਡਦੇ ਪੰਛੀ ਆ ਅਤੇ ਜਾਂ ਜਹਾਜ਼ ਹੁੰਦੇ ਆ, ਠੀਕ ਹੈ ਨਾ। ਜੇ ਉੱਡਣਾ ਤਾਂ ਤੁਹਾਨੂੰ ਪੱਖੇ ਲਾਉਣੇ ਪੈਣੇ ਆ, ਜੈੱਟ ਟਰਬੋ ਲਾਉਣੇ ਪੈਣੇ ਆ, ਇਨਸਾਨ ਨਹੀਂ ਉੱਡਦੇ ਹੁੰਦੇ, ਪੰਛੀ ਰੱਬ ਨੇ ਜੋ ਬਣਾਏ ਆ ਉਹੀ ਉੱਡਦੇ ਆ, ਪਰ ਤੁਹਾਡੇ ਬ੍ਰੇਨ ਨੂੰ ਇੰਝ ਲੱਗ ਰਿਹਾ ਕਿ ਮੈਂ ਉੱਡ ਕੇ ਛੱਤ ਨੂੰ ਲੱਗ ਗਿਆ, ਉਹਦੇ ਵਾਸਤੇ ਐਕਸਪੀਰੀਅੰਸ ਰੀਅਲ ਆ। ਹੁਣ ਆਪਾਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ, ਜੇ ਕੋਈ So basically, this astral travel is an illusion. So temporal parietal junction, ਤੁਹਾਡੇ ਦਿਮਾਗ ਦੇ ਵਿੱਚ ਇੱਥੇ ਉਹ ਹਿੱਸਾ ਆ, ਜਦੋਂ ਇੱਥੇ ਗੜਬੜ ਹੁੰਦੀ ਆ ਉਦੋਂ ਤੁਹਾਨੂੰ ਲੱਗਦਾ ਕਿ ਮੈਂ ਸਰੀਰ 'ਚੋਂ ਨਿਕਲ ਕੇ ਉੱਡ ਗਿਆ, ਮੈਂ ਸੂਰਜ 'ਤੇ ਜਾ ਆਇਆ ਤਾਂ ਮੈਂ ਇੱਥੇ ਜਾ ਆਇਆ ਤਾਂ ਮੈਂ ਉੱਥੇ ਜਾ ਆਇਆ, ਠੀਕ ਹੈ ਜੀ। ਸੋ ਜਦੋਂ ਤੁਸੀਂ ਅਜਿਹੇ ਭਰਮ ਦੇ ਵਿੱਚ ਬੈਠਦੇ ਹੋ, ਇਸ ਤਰੀਕੇ ਨਾਲ ਕਰਦੇ ਹੋ, ਤਾਂ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਫਿਰ ਤੁਹਾਡਾ ਬ੍ਰੇਨ ਐਕਸਪੀਰੀਅੰਸ ਕਰਦਾ ਹੈ। ਸੋ ਟੋਹਾਣੇ ਵਰਗੇ ਗੁਰੂ ਤੁਹਾਨੂੰ ਕੋਈ ਰੂਹਾਨੀ ਪਾਸਪੋਰਟ ਨਹੀਂ ਦੇ ਰਹੇ, ਠੀਕ ਹੈ ਨਾ। ਉਹ ਕੀ ਕਰਦੇ ਨੇ, ਉਹ ਸਿਰਫ ਤੁਹਾਡੇ ਦਿਮਾਗ ਦੇ GPS ਨੂੰ ਖਰਾਬ ਕਰਦੇ ਨੇ। ਇਹਨਾਂ ਨੂੰ ਪਤਾ ਆ ਕਿ ਤੁਹਾਡਾ ਦਿਮਾਗ ਦਾ GPS ਖਰਾਬ ਕਿਵੇਂ ਹੋਣਾ ਆ। ਉਹ ਆਪਾਂ ਅੱਗੇ ਜਾ ਕੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਹੋਰ 15 ਕੁ ਮਿੰਟ ਮੇਰੇ ਨਾਲ ਜੁੜੇ ਰਹੋ, ਅਗਲੇ ਹਫ਼ਤੇ ਆਪਾਂ ਇਹਨੂੰ ਕੰਟੀਨਿਊ ਕਰਾਂਗੇ, ਪਰ ਅੱਜ ਦੀ ਵਿਚਾਰ ਲਈ 15 ਕੁ ਮਿੰਟ ਹੋਰ ਜੁੜੇ ਰਹੋ। ਸੋ ਅਸਲ ਵਿੱਚ ਕੀਤਾ ਕੀ ਜਾਂਦਾ, ਇਹਨਾਂ ਲੋਕਾਂ ਨੂੰ ਪਤਾ ਆ ਕਿ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਜਾਪ ਕਰਾਵਾਂਗੇ, ਜਦੋਂ ਅਸੀਂ ਆਹ ਚੀਜ਼ਾਂ ਨਾਲ ਤੋਂ ਕਰਾਵਾਂਗੇ, ਤੇ ਇਹਨਾਂ ਨੂੰ ਪਤਾ ਆ ਕਿ ਤੁਹਾਡਾ ਆਹ GPS ਆਹ ਪਾਰਟ ਖਰਾਬ ਹੋ ਜਾਣਾ ਤੇ ਤੁਹਾਨੂੰ ਆਹ ਚੀਜ਼ ਐਕਸਪੀਰੀਅੰਸ ਹੋਣ ਲੱਗ ਪੈਣੀ ਆ। ਜਿਹੜੀ ਖਰਾਬ ਹੋਈ ਚੀਜ਼ ਤੁਹਾਨੂੰ ਬਾਅਦ ਤੁਸੀਂ ਐਕਸਪੀਰੀਅੰਸ ਕਰਦੇ ਹੋ, ਉਹਨੂੰ ਇਹ ਲੋਕ ਤੁਹਾਨੂੰ ਪਹਿਲਾਂ ਪ੍ਰਾਈਮ ਕੀਤਾ ਹੁੰਦਾ ਆ ਕਿ ਭਾਈ ਆਹ ਤੈਨੂੰ ਸਪਿਰਚੁਅਲ ਐਕਸਪੀਰੀਅੰਸ ਹੋ ਗਿਆ, ਤੇ ਬੰਦਾ ਬਿਲੀਵ ਕਰਨ ਲੱਗ ਪੈਂਦਾ ਵੀ ਸੱਚੀ ਮੈਨੂੰ ਸਪਿਰਚੁਅਲ ਐਕਸਪੀਰੀਅੰਸ ਹੋਇਆ। ਪਰ ਹੋਇਆ ਸਪਿਰਚੁਅਲ ਐਕਸਪੀਰੀਅੰਸ ਨਹੀਂ ਹੁੰਦਾ, ਇਹਨਾਂ ਨੇ ਤਰੀਕੇ ਦੇ ਨਾਲ ਤੁਹਾਡੇ ਦਿਮਾਗ ਦੇ GPS ਨੂੰ ਖਰਾਬ ਕੀਤਾ। ਅਖੀਰਲਾ ਸੈਕਸ਼ਨ ਆਪਣਾ ਫੀਲਿੰਗ ਇਜ਼ ਸਪਿਰਚੁਅਲ ਹਾਈ ਔਰ ਕਨੈਕਸ਼ਨ ਟੂ ਦ ਡਿਵਾਈਨ। ਇੱਥੇ ਜਾ ਕੇ ਹੁਣ ਆਪਾਂ ਗੱਲ ਖੋਲਾਂਗੇ ਕਿ ਕਿਵੇਂ ਤੁਹਾਡੇ ਅੰਦਰ ਕੈਮੀਕਲਸ ਚੇਂਜ ਹੁੰਦੇ ਨੇ, ਕਿਹੜੀ ਚੀਜ਼ ਦੇ ਉੱਤੇ ਇਹ ਜ਼ੋਰ ਲਾ ਰਹੇ ਨੇ ਵੀ ਆਹੀ ਤਰੀਕਾ ਆ, ਆਹੀ ਵਿਧੀ ਆ, ਜਿਹੜੀ ਵਿਧੀ ਇਹ ਸਿਖਾਉਂਦੇ ਨੇ ਤੁਹਾਨੂੰ ਸਿਮਰਨ ਕਰਨ ਦੀ, ਉਹ ਵਿਧੀ ਹੀ ਤੁਹਾਡੇ ਦਿਮਾਗ ਨੂੰ ਖਰਾਬ ਕਰਨ ਦਾ ਤਰੀਕਾ ਆ, ਸਾਇੰਸ ਨੇ ਸਿੱਧ ਕੀਤਾ ਆ। ਆਓ ਆਪਾਂ ਸੁਣਦੇ ਹਾਂ। ਸੋ ਹੁੰਦਾ ਕੀ ਆ, ਹੁਣ ਇਹ ਕਹਿੰਦੇ ਆ ਜੀ ਜਿਹੜਾ ਸਾਡਾ ਤਰੀਕਾ ਆ ਉਦਾਂ ਹੀ ਨਾਮ ਜਪਣਾ ਤੁਸੀਂ, ਜਿੱਦਾਂ ਆਮ ਆਪਾਂ ਕਹਿ ਦਈਏ ਕਿ ਇਹ ਵਾਹਿਗੁਰੂ ਤੇਰਾ ਸ਼ੁਕਰ ਆ, ਕਹਿੰਦੇ ਇਹ ਭਗਤੀ ਨਹੀਂ ਹੈਗੀ। ਉਦਾਂ ਹੀ ਆਪਾਂ ਕਹਿ ਦਈਏ ਵਾਹਿਗੁਰੂ, ਆਪਾਂ ਨਾਮ ਜਪ ਲਈਏ ਵਾਹਿਗੁਰੂ, ਕਹਿਣਾ ਮਾੜਾ ਖੜੀਆਂ, ਰਾਮ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਗੋਬਿੰਦ ਕਹਿ ਲਓ, ਸਵੇਰ ਤੋਂ ਸ਼ਾਮ ਤਾਈਂ ਕਹੀ ਜਾਓ, ਸਵੇਰ ਤੋਂ ਸ਼ਾਮ ਤਾਈਂ ਰੱਬ ਦਾ ਸ਼ੁਕਰ ਕਰੋ, ਠੀਕ ਹੈ ਨਾ। ਇਕੱਲੇ ਕਹਿਣ ਦੇ ਨਾਲੋਂ ਵਿੱਚ ਵਿਚਾਰ ਵੀ ਰੱਖੋ, ਫਿਰ ਤੁਹਾਡਾ ਵਿਚਾਰ ਬਦਲੇਗਾ, ਮਨ ਦੇ ਵਿਚਾਰ ਵੀ ਬਦਲਣਗੇ। ਗੁਰੂ ਪਾਤਸ਼ਾਹ ਨੇ ਤਾਂ ਬੜਾ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਕਿਵੇਂ ਸਮਝਾਇਆ, ਸਵੇਰੇ ਉੱਠਣਾ, ਵਾਹਿਗੁਰੂ ਤੇਰਾ ਸ਼ੁਕਰ ਆ ਮੈਨੂੰ ਅੱਜ ਜਿਉਣ ਦਾ ਇੱਕ ਹੋਰ ਦਿਨ ਦੇ ਦਿੱਤਾ, ਵਾਹਿਗੁਰੂ ਸ਼ੁਕਰ ਆ ਤੂੰ ਸੋਹਣਾ ਬੈੱਡ ਦਿੱਤਾ ਰਾਤ ਨੂੰ ਸੌਣ ਲੱਗੇ, ਹੈਂ, ਵਾਹਿਗੁਰੂ ਸ਼ੁਕਰ ਆ ਤੂੰ ਕਿੰਨੇ ਸੋਹਣੇ ਬੱਚੇ ਦਿੱਤੇ, ਬੱਚਿਆਂ ਵੱਲ ਦੇਖ ਕੇ ਇਸ ਤਰ੍ਹਾਂ ਵਾਹਿਗੁਰੂ ਦਾ ਸ਼ੁਕਰ ਕਰ ਦਿਓ। ਹੇ ਕਾਲਪੁਰਖ ਤੇਰਾ ਸ਼ੁਕਰ ਆ ਮੈਨੂੰ ਸੋਹਣਾ ਪਰਿਵਾਰ ਦਿੱਤਾ, ਹੇ ਸੱਚਿਆ ਪਾਤਸ਼ਾਹ ਕੰਮ ਤੇ ਜਾਣ ਲੱਗੇ ਸ਼ੁਕਰ ਆ ਤੂੰ ਮੈਨੂੰ ਨੌਕਰੀ ਦਿੱਤੀ ਆ। ਸ਼ੁਕਰ ਕਰਨਾ ਤਾਂ ਸਿਖਾਇਆ ਬਾਣੀ ਨੇ, ਹਰ ਵੇਲੇ ਸ਼ੁਕਰ ਦੇ ਵਿੱਚ ਰਹਿ, ਹਰ ਵੇਲੇ ਸ਼ੁਕਰ ਕਰਦਾ ਰਹਿ, ਕੋਸ਼ਿਸ਼ ਕਰ ਆਪਣੀ ਜ਼ਿੰਦਗੀ ਦੇ ਵਿੱਚ, ਤੁਸੀਂ ਲਿਖ ਲਓ ਵੀ ਮੈਂ ਅੱਜ 20 ਵਾਰੀ ਸ਼ੁਕਰ ਕਰਨਾ, ਇਹ ਹੈਬਿਟ ਬਣਾਓ, ਫਿਰ ਤੁਹਾਡੀ ਹੈਬਿਟ ਕੀ ਬਣ ਜਾਏਗੀ, ਤੁਹਾਡੇ ਮਨ ਦਾ ਸੁਭਾਅ ਕੀ ਬਣ ਜਾਏਗਾ, ਸ਼ੁਕਰ ਕਰਨਾ, ਨਿਮਰਤਾ ਵਿੱਚ ਰਹਿਣਾ, ਇਹ ਤੁਹਾਡੇ ਮਨ ਦਾ ਸੁਭਾਅ ਬਣ ਜਾਏਗਾ। ਤੇ ਜੇ ਉਦਾਂ ਹੀ ਅਸੀਂ ਬਿਨਾਂ ਸਮਝੇ ਤੋਂ ਹੀ ਬਸ ਰੱਟਾ ਹੀ ਲਾਈ ਜਾ ਰਹੇ ਹਾਂ, ਉਹਦੇ ਨਾਲ ਮਨ ਦੇ ਅੰਦਰ ਕੋਈ ਵਿਚਾਰ ਨਹੀਂ ਆ ਰਹੇ, ਕੋਈ ਚੇਂਜ ਨਹੀਂ ਆ ਰਹੀ, ਕੋਈ ਤਬਦੀਲੀ ਨਹੀਂ ਆ ਰਹੀ, ਉੱਥੇ ਦੇ ਉੱਥੇ ਹੀ ਖੜੀਆਂ, ਭਾਵੇਂ 50 ਸਾਲ ਪਾਠ ਕਰ ਰਹੇ ਹਾਂ, ਭਾਵੇਂ 80 ਸਾਲ ਪਾਠ ਕਰ ਰਹੇ। ਸੋ ਹੁੰਦਾ ਕੀ ਆ, ਹੁਣ ਜਿਹੜੀ ਟੈਕਨੀਕ ਇਹ ਦੱਸਦੇ ਆ, ਇਹ ਕਹਿੰਦੇ ਆ ਨਹੀਂ ਜੀ ਅੰਦਰ ਨੂੰ ਸਾਹ ਖਿਚੋਵਾ ਤੇ ਬਾਹਰ ਨੂੰ ਕਰੋ ਹਰੂ, ਜ਼ੋਰ ਨਾ ਕਰਨਾ। ਅਮਨਦੀਪ ਸਿੰਘ ਜੋਗੀ ਵੀ ਇਹ ਗੱਲ ਕਰਦਾ, ਇਹ ਵੀ ਕਰਦੇ ਜੀ ਨਾਭੀ ਤੋਂ ਪ੍ਰੈਸ਼ਰ ਪਾਉਣਾ ਨਾਭੀ ਤੋਂ। ਹੁਣ ਇਹਦੇ ਪਿੱਛੇ ਚਾਲ ਕੀ ਹੈ ਇਹਨਾਂ ਦੀ, ਜਦੋਂ ਤੁਸੀਂ ਇਸ ਤਰੀਕੇ ਨਾਲ ਕਰਦੇ ਆ ਨਾਭੀ ਤੋਂ, ਤਾਂ ਬਹੁਤ ਜ਼ੋਰ ਦੇ ਨਾਲ ਇੱਕ ਪ੍ਰੈਸ਼ਰ ਦੇ ਨਾਲ ਤੁਹਾਡੇ ਅੰਦਰੋਂ ਹਵਾ ਬਾਹਰ ਜਾਂਦੀ ਆ। ਜਿੰਨੀ ਤੇਜ਼ ਪ੍ਰੈਸ਼ਰ ਦੇ ਨਾਲ ਇਸ ਤਰੀਕੇ ਨਾਲ ਜਪਣ ਦੇ ਨਾਲ ਤੁਹਾਡੇ ਅੰਦਰੋਂ ਆਵਾਜ਼ ਹਵਾ ਬਾਹਰ ਜਾਂਦੀ ਆ, ਓਨੇ ਪ੍ਰੈਸ਼ਰ ਦੇ ਨਾਲ ਅੰਦਰ ਨਹੀਂ ਆ ਰਹੀ। ਜੇ ਤੁਸੀਂ ਕਰਦੇ ਹੋ ਤਾਂ ਅੰਦਰ ਇੱਦਾਂ ਨਹੀਂ ਖਿੱਚਦੇ, ਫਿਰ ਬੈਲੈਂਸ ਹੋਏਗਾ ਨਾ। ਇਹਨਾਂ ਨੂੰ ਪਤਾ ਆ ਇਸ ਚੀਜ਼ ਦੇ ਬਾਰੇ, ਕਿਉਂਕਿ ਇਹਨਾਂ ਨੇ ਉਹ ਯੋਗ ਮਤ ਜੀ ਪੜ੍ਹ ਲਈ ਆ ਤੇ ਸਾਇੰਸ ਪੜ੍ਹ ਲਈ ਆ, ਤਾਂ ਉਹਨਾਂ ਨੂੰ ਪਤਾ ਆ। ਪਰ ਹੁਣ ਕੰਨੀ ਕਤਰਾਉਂਦੇ ਕਿ ਨਹੀਂ ਜੀ ਇਹ ਯੋਗ ਮਤ ਨਹੀਂ ਹੈ, ਗੁਰਬਾਣੀ ਲਿਖੀ ਆ, ਗੁਰਬਾਣੀ ਦੇ ਵਿੱਚ ਲਿਖਿਆ। ਹੁੰਦਾ ਕੀ ਆ, ਜਦੋਂ ਜ਼ੋਰ ਦੇ ਨਾਲ ਹਵਾ ਬਾਹਰ ਨਿਕਲਦੀ ਆ, ਉਹਦੇ ਨਾਲ ਹੁੰਦਾ ਕਿ ਤੁਹਾਡੇ ਅੰਦਰ ਜਿਹੜੀ CO2 ਆ, ਕਾਰਬਨ ਡਾਈਆਕਸਾਈਡ ਆ, ਉਹ ਬਹੁਤ ਜ਼ਿਆਦੀ ਮਾਤਰਾ ਦੇ ਵਿੱਚ ਬਾਹਰ ਜਾ ਰਹੀ ਆ। ਜਦੋਂ ਬਾਰ ਬਾਰ ਕਰਦੇ ਆ ਤੁਹਾਡੇ ਸਰੀਰ ਦੇ ਅੰਦਰ ਜਿਹੜੇ CO2 ਦੇ ਲੈਵਲ ਹੁੰਦੇ ਨੇ ਉਹ ਕ੍ਰੈਸ਼ ਹੋ ਜਾਂਦੇ ਨੇ, ਘੱਟ ਜਾਂਦੀ ਆ। ਸੋ ਸਾਨੂੰ ਇਹ ਨਹੀਂ ਕਿ ਇਕੱਲਾ ਆਕਸੀਜਨ ਹੀ ਚਾਹੀਦੀ ਆ, ਸਾਡੇ ਸਰੀਰ ਨੂੰ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਆ। ਜੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਸਾਡੇ ਸਰੀਰ ਦੇ ਵਿੱਚੋਂ ਘੱਟ ਜਾਵੇ ਤਾਂ ਸਾਡੇ ਵਾਸਤੇ ਨੁਕਸਾਨਦਾਇਕ ਆ। ਜਦੋਂ ਤੁਸੀਂ ਇਸ ਤਰੀਕੇ ਨਾਲ ਬਰੀਦਿੰਗ ਕਰਕੇ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਉਦੋਂ ਕੀ ਹੁੰਦਾ, ਤੁਹਾਡੇ ਅੰਦਰੋਂ CO2 ਘੱਟ ਜਾਂਦੀ ਆ। ਜਦੋਂ ਤੁਹਾਡੇ ਅੰਦਰੋਂ CO2 ਘੱਟ ਜਾਵੇ, ਉਦੋਂ ਤੁਹਾਡੇ ਬਲੱਡ ਦੀ pH ਤਾਂ ਚੜ ਜਾਂਦੀ ਆ, ਕਿਉਂਕਿ CO2 ਜਿਹੜੀ ਹੈਗੀ ਆ, ਜਿਹੜੀ ਗੈਸ ਆ, ਇਹ ਐਸਿਡਿਕ ਹੁੰਦੀ ਆ, ਉਹਦੀ ਮਾਤਰਾ ਘੱਟ ਗਈ, ਤੁਹਾਡੇ ਬਲੱਡ ਦਾ pH ਜਿਹੜਾ ਉਹ ਉੱਪਰ ਚਲਾ ਗਿਆ। CO2 ਦੀ ਮਾਤਰਾ ਹੋਰ ਕੀ ਕਰਦੀ ਆ, ਜਿਹੜੀ ਕਾਰਬਨ ਡਾਈਆਕਸਾਈਡ ਆ ਤੁਹਾਡੀ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਉਹਨਾਂ ਨੂੰ ਖੁੱਲ੍ਹਾ ਰੱਖਦੀ ਆ, ਇੱਕ ਵੇਜ਼ੋਡਾਇਲੇਟਰ ਦਾ ਕੰਮ ਕਰਦੀ ਆ। ਜਦੋਂ ਤੁਹਾਡੇ ਅੰਦਰੋਂ CO2 ਦੀ ਮਾਤਰਾ ਘੱਟ ਗਈ, ਉਹਦੇ ਨਾਲ ਹੋਰ ਕੰਮ ਕੀ ਹੁੰਦਾ ਹੈ ਕਿ ਤੁਹਾਡੀਆਂ ਮਸਲ ਸੈਲਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਅੰਦਰ ਕੈਲਸ਼ੀਅਮ ਜਿਹੜਾ ਹੈਗਾ ਉਹਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਆ। ਜਦੋਂ ਕੈਲਸ਼ੀਅਮ ਮਸਲ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड नू कॉल करो 403-439-7700 403-439-7700
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैन लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैन लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडी सेवा दे विच हाजर हां। आओ आपां कुछ विचार करते हैं। तुसी कुछ विचार तो यह भी सुने सी कि अजकल किस तरह अध्यात्मकता दे नाते, स्पिरिचुअलिटी दे नाते या सिमरन दियां बख बख योगियां वालियां तकनीकां दस दस के किवें साढ़े नौजवानों नूं भटकाया जांदा है, पुठे पासे लाया जांदा है ते फिर पिन पिन चमत्कारां दे नाल या जिहड़ियां साइंस दियां मॉडर्न थ्योरीज जिहड़ियां आईयां होईयां ने जिवें टाइम ट्रैवल हो गया या जिवें होर कई इस तरह दियां उस दा मिसयूज करके ते उहनां नूं भरमाया जांदा है। जबकि गुरमत ने अजिहे किसी भी कंसैप्ट नूं, क्योंकि वह जिहड़ा टाइम ट्रैवल है टैक्निकली विज्ञान दे खेतर च अजे वो संभव ही नहीं होया, अजे वो प्रूव ही नहीं होया। वो तो एक सिर्फ थ्योरी है जिसका प्रैक्टिकल ही नहीं होया, पर लोग उस नूं भी या जदों कई बारी एक नूं मैं सुनता सी वो कहिंदा जी मैं फिफ्थ डायमेंशन दे विच जिहड़ियां डायमेंशनस होंदियां ने 10 डायमेंशनस जिहड़ियां, हालां उन्हां दा भी कोई स्पैसिफिक प्रूफ नहीं आ, सिर्फ एक थ्योरी आ, मैं उहदे विच जी रहा, इह ते पासिबल ही नहीं हुंदा इंसान दे वास्ते। मैं जी इको समय दो थावां ते सां, इस तरह दीआं जिहड़ीआं प्रैक्टिक्स दे विच, अगे फ्यूचर च आपां कुछ कह नहीं सकदे, पर हाल की घड़ी ये चीज़ां सिर्फ सुनियां सुनाइयां होंदियां ने। मैडिकल लाइन दे विच या साइंटिफिक दुनिया दे विच, फिजिक्स की दुनिया दे विच, ये सिर्फ अजे थ्योरीज़ ने जिन्हां ते अमल करन की कोशिश की जा रही है, जिन्हां नूं अजे प्रूव करन की कोशिश की जाती है, पर उन्हां दा हवाला दे के भी वह अपने आप नूं अपने एक्सपीरियंस नूं, कोई कहिंदा मैं सूरज ते मुड़ के आ गया, कोई कहिंदा मैं किसी होर प्लैनेट ते गया एलियंस नाल गल करके आ गया, कोई कहिंदा जी मैं शरीर मेरा उत्थे ही सी ते मेरी रूह जिहड़ी आ ओह शरीर तों बाहर ट्रैवल कर रही सी, मैं अपने शरीर नूं देख रहा सी, या मेरा सिर ही जिहड़ा सी लगदा सी मेरे शरीर नालों अलग है। इस तरह दीआं जिहड़ीआं गल्लां ने इह काल्पनिक ने। हाँ, जिन्हां लोकां नूं इह एक्सपीरियंस हुंदा है ओह सही मायनियां दे विच हैल्दी लोग नहीं होंदे, या उह सिज़ोफ्रीनिया दे शिकार होंदे आ, हैलूसीनेशिया दे शिकार होंदे आ, या इस तरह दीआं होर कई तरह दीआं मानसिक रोगां दा शिकार हो गए होंदे आ सिर्फ गलत टैक्नीकां इस्तेमाल कर करके, ते फिर उन्हों सारा कोई रियल लगता है, भरम लगता है, जिस तरह एक सुपना है। आओ अज मैं एक होर विचार जिहड़ी तुहाडे नाल कर रहे हैं, वो विचार ये आ कि

ਕਿ ਪਿਛਲੇ ਦਿਨਾਂ ਦਮਦਮੀ ਟਕਸਾਲ ਦੇ ਸਟਾਰ ਪ੍ਰਚਾਰਕ ਜਿਹੜੇ ਨੇ ਬਾਬਾ ਬੰਤਾ ਸਿੰਘ ਜੀ, ਉਹ ਕਿਸੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਿਹਾ, ਵਿਚਾਰ ਕਰ ਰਹੇ ਸੀ, ਉਹਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਕਰ ਰਹੇ ਸੀ ਜਿਨ੍ਹਾਂ ਦੀ ਬਦੌਲਤ ਅੱਜ ਜਿਹੜੀ ਸਿੱਖੀ ਦੀ ਜਿਹੜੀ ਮੁਹਾਂਦਰ ਬਚਿਆ ਹੋਇਆ ਜਾਂ ਸਿੱਖੀ ਦੀ ਵੱਡਰੀ ਅਡਰੀ ਹਸਤੀ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਇਹ ਕਾਇਮ ਹੈ। ਉਹ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਸਰਦਾਰ ਕਰਮ ਸਿੰਘ ਹਿਸਟੋਰੀਅਨ ਵਰਗੇ ਮਹਾਂ ਸੁਹਿਰਤ ਗੁਰਸਿੱਖਾਂ ਦੇ ਸਰਕਾਰੀ ਹੋਣ ਦੇ ਲਾਛਣ ਲਾਈ ਜਾ ਰਹੇ ਨੇ। ਸਰਦਾਰ ਬੰਤਾ ਸਿੰਘ ਜੀ, ਤੁਹਾਨੂੰ ਪਤਾ ਹੈ ਕਿ ਜਿਸ ਟਕਸਾਲ ਦੇ ਵੀ ਤੁਸੀਂ ਸਟਾਰ ਪ੍ਰਚਾਰਕ ਮੰਨੇ ਜਾਂਦੇ ਹੋ, ਬੁਲਾਰੇ ਮੰਨੇ ਜਾਂਦੇ ਹੋ, ਉਸ ਟਕਸਾਲ ਦੀ ਆਪਣੀ ਪੁਸਤਕ ਜਿਹੜੀ ਕਿ ਗਿਆਨੀ ਗੁਰਬਚਨ ਸਿੰਘ ਪਿੰਡਰਾਂ ਵਾਲੇ ਉਹਨਾਂ ਨੇ ਲਿਖੀ ਹੈ ਗੁਰਮਤਿ ਦਰਸ਼ਨ, ਉੱਥੇ ਉਹ ਜ਼ਿਕਰ ਕਰਦੇ ਨੇ ਕਿ ਨਿਰਮੱਲੇ ਸੰਪਰਦਾ ਨਾਲ ਜੁੜੇ ਹੋਏ ਸੰਤ ਬਿਸ਼ਨ ਸਿੰਘ ਉੱਥੋਂ ਪੜ੍ਹੇ ਲਿਖੇ ਬਨਾਰਸ ਤੋਂ ਪ੍ਰਚਾਰ ਕਰਦੇ ਸਨ। ਇੱਕ ਥਾਂ 'ਤੇ ਉਹਨਾਂ ਨੇ ਡੇਰਾ ਬਣਾਇਆ ਹੋਇਆ ਸੀ, ਜੱਥਾ ਅਜੇ ਉਹ ਲੈ ਕੇ ਘੁੰਮਦੇ ਨਹੀਂ ਸਨ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਆਪਾਂ ਕਿਸੇ ਦੀ ਬੇਹਰਮਤੀ ਜਾਂ ਕਿਸੇ ਦਾ ਨਿਰਾਦਰ ਨਹੀਂ ਕਰਦੇ, ਕੰਮ ਉਹਨਾਂ ਲੋਕਾਂ ਨੇ ਵੀ ਕੀਤੇ ਨੇ। ਗਿਆਨੀ ਸੁੰਦਰ ਸਿੰਘ ਜੀ ਪਿੰਡਰ ਕਲਾਂ, ਜਿਨ੍ਹਾਂ ਦੇ ਨਾਂ 'ਤੇ ਜੱਥਾ ਪਿੰਡਰਾਂ ਹੈ, ਇਹਨਾਂ ਨੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰਚਾਰ ਉਹੀ ਜੱਥਾ ਲੈ ਕੇ ਥਾਂ ਥਾਂ 'ਤੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਆਰੰਭ ਕੀਤਾ। ਬਹੁਤ ਆਪਣੇ ਹਿਸਾਬ ਦੇ ਨਾਲ ਬਹੁਤ ਵੱਡੇ ਗਿਆਨੀ ਸਨ, ਪਰ ਇਹ ਉਹ ਸਾਰੀ ਪਰੰਪਰਾ ਹੀ ਜਿਹੜੀ ਸੀ ਜਾਂ ਨਿਰਮੱਲੇ ਸਨ ਜਾਂ ਉਦਾਸੀ ਸਨ, ਜਿਨ੍ਹਾਂ ਨੇ ਜਦੋਂ ਸਿੱਖਾਂ 'ਤੇ ਆਫਤ ਆ ਗਈ, ਜਦੋਂ ਸਿੱਖਾਂ ਨੂੰ ਘਰ ਘਾਟ ਛੱਡ ਕੇ ਖਾਲਸੇ ਨੂੰ ਜੰਗਲਾਂ ਦੇ ਵਿੱਚ, ਭਾਵੇਂ ਉਹ ਕਾਹਨੂੰਵਾਨ ਦਾ ਛੰਭ ਸੀ ਜਾਂ ਫਿਰ ਉਹ ਲੱਖੀ ਜੰਗਲ ਸੀ, ਬੀਕਾਨੇਰ ਦੇ ਇਸ ਇਲਾਕੇ ਦੇ ਵਿੱਚ ਆ ਕੇ ਜੰਗਲ ਦੇ ਵਿੱਚ ਟਿਕਾਣਾ ਕਰਨਾ ਪਿਆ, ਜਾਂ ਘੋੜਿਆਂ ਦੇ ਉੱਪਰ ਹੀ ਉਹਨਾਂ ਦਾ ਜਿਹੜਾ ਸੀ ਨਿਵਾਸ ਸੀ, ਉੱਥੇ ਹੀ ਚਾਰ ਘੜੀਆਂ ਘੋੜਾ ਖੜ੍ਹਾ ਕਰਕੇ ਦਰੱਖਤ ਦੇ ਨਾਲ ਟੋਹ ਲਾ ਕੇ ਵੀ ਨੀਂਦ ਕਰ ਲੈਂਦੇ ਸਨ। ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤੇ ਆਮ ਪਿੰਡਾਂ ਵਰਗੇ ਗੁਰਦੁਆਰੇ ਤਾਂ ਨਹੀਂ ਹੋ ਸਕਦੇ, ਪਰ ਜਿੰਨੇ ਕੋ ਇਤਿਹਾਸਿਕ ਸਥਾਨ ਸਨ ਇਹਨਾਂ ਦੇ ਉੱਪਰ ਜਿਹੜਾ ਕਬਜ਼ਾ ਸੀ, ਇਹਨਾਂ ਦੇ ਉੱਪਰ ਜਿਹੜੀ ਪਰੰਪਰਾ ਚਲਾਉਣ ਦੀ ਗੱਲ ਸੀ, ਉਹ ਉਦਾਸੀ ਅਤੇ ਨਿਰਮੱਲੇ ਹੀ ਕਰਦੇ ਸਨ। ਇਹਨਾਂ ਦੇ ਵਿੱਚੋਂ ਕੁਛ ਕੁ ਉਦਾਸੀ, ਜਿਵੇਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਨੰਦਪੁਰ ਦਾ ਕਿਲ੍ਹਾ 6 ਪੋਹ ਦੀ ਰਾਤ ਨੂੰ ਛੱਡਿਆ ਸੀ, ਤਾਂ ਭਾਈ ਗੁਰਬਖਸ਼ ਉਦਾਸੀ ਨੂੰ ਅਨੰਦਪੁਰ ਸਾਹਿਬ ਦੀਆਂ ਚਾਬੀਆਂ ਦੇ ਕੇ ਜ਼ਿੰਮੇਵਾਰੀ ਦੇ ਕੇ ਉੱਥੇ ਬਿਠਾਇਆ ਸੀ, ਕਿਉਂਕਿ ਇਹਨਾਂ ਦੇ ਉੱਪਰ ਨਾ ਤਾਂ ਗੌਰਮੈਂਟ ਦਾ ਸਰਕਾਰ ਦੀ ਕੋਈ, ਇਹ ਮਿਲ ਮਿਲਾ ਕੇ ਹੀ ਚੱਲਦੇ ਸਨ, ਅਤੇ ਉਹ ਵੀ ਜਾਣਦੇ ਸਨ ਕਿ ਇਹੋ ਜਿਹੇ ਲੋਕ ਜਿਹੜੇ ਆ ਇਹ ਸਿੱਖੀ ਦਾ ਜਾਂ ਜਿਹੜਾ ਤੱਤ ਖਾਲਸਾ ਇਸ ਦਾ ਹਿੱਸਾ ਨਹੀਂ ਨੇ। ਅਤੇ ਇਹਨਾਂ
ਨੇ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਾ ਜਿੱਥੇ ਜਿੱਥੇ ਥਾਵਾਂ 'ਤੇ ਸਮਾਂ ਪਾ ਕੇ ਉਹੀ ਉਦਾਸੀ ਉਹੀ ਵਿਪਰ ਪਰੰਪਰਾਵਾਂ ਜਿਹੜੀਆਂ ਸਨ ਉਹ ਸ਼ੁਰੂ ਕਰ ਦਿੱਤੀਆਂ ਅਤੇ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਖੈਸ ਇਹ ਜਿਹੜੀਆਂ ਚੀਜ਼ਾਂ ਸਨ ਇਹ ਉਸ ਵਕਤ ਨਹੀਂ ਆਈਆਂ। ਇਹ ਸਿੱਖ ਰਾਜ ਦੇ ਸਮੇਂ ਤੋਂ ਬਾਅਦ ਜਦੋਂ ਗਿਆਨੀਆਂ ਦਾ ਕਬਜ਼ਾ ਹੋ ਗਿਆ ਇੱਥੇ, ਗਿਆਨੀ ਸਰੂਪ ਸਿੰਘ, ਗਿਆਨੀ ਸੰਤ ਸਿੰਘ, ਫਿਰ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਸੀ ਗੁਰਬਖਸ਼ ਸਿੰਘ, ਇਹਨਾਂ ਲੋਕਾਂ ਨੇ ਅੰਗਰੇਜ਼ਾਂ ਦੇ ਸਮੇਂ ਦਰਬਾਰ ਸਾਹਿਬ ਦੇ ਅੰਦਰ, ਬਲਕਿ ਸਿੱਖ ਰਾਜ ਦੇ ਸਮੇਂ ਤੋਂ ਹੀ ਸਮਝੋ ਆ ਚੁੱਕਾ ਸੀ ਕਿ ਪਰਿਕਰਮਾ ਦੇ ਵਿੱਚ ਥਾਂ ਥਾਂ 'ਤੇ ਰਾਮ ਅਤੇ ਕ੍ਰਿਸ਼ਨ ਦੀਆਂ ਮੂਰਤੀਆਂ ਸਨ। ਅਤੇ ਇੱਥੋਂ ਤੱਕ ਕਿ ਗੁਰੂ ਪਰਿਵਾਰਾਂ ਨਾਲ ਜੁੜੀ ਹੋਈ ਗੁਰੂ ਸਾਹਿਬਾਨ ਦੀ ਸੰਤਾਨ, ਜਿਨ੍ਹਾਂ ਦੇ ਵਿੱਚੋਂ ਬਾਬਾ ਖੇਮ ਸਿੰਘ ਬੇਦੀ, ਜੋ ਕਿ ਗੁਰੂ ਨਾਨਕ ਪਾਤਸ਼ਾਹ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਦੀ ਸੰਤਾਨ 'ਚੋਂ ਸਨ, ਅੰਸ 'ਚੋਂ ਸਨ, ਉਹ ਦਰਬਾਰ ਸਾਹਿਬ ਦੇ ਅੰਦਰ ਗਦੇਲਾ ਲਾ ਕੇ, ਪਲੰਘ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣਾ ਸਥਾਨ ਰੱਖ ਕੇ, ਅਤੇ ਲੋਕ ਉਸ ਨੂੰ, ਕਿਉਂਕਿ ਉਸ ਨੂੰ ਵੀ ਸਰਕਾਰ ਦੀ ਸ਼ਹਿ ਸੀ, ਲੋਕ ਉਸ ਨੂੰ ਉੱਥੇ ਵੀ ਮੱਥੇ ਟੇਕਦੇ ਸਨ। ਅਤੇ ਇਹ ਕੰਮ ਉਸ ਦਾ ਜਿਹੜਾ ਪਲੰਘ ਸੀ ਉੱਥੋਂ ਚੁਕਵਾਉਣ ਵਾਲੇ, ਅਤੇ ਦਰਬਾਰ ਸਾਹਿਬ ਦੇ ਇਸ ਖੇਤਰ 'ਚੋਂ ਮੂਰਤੀਆਂ ਨੂੰ ਚੁਕਵਾਉਣ ਵਾਲੇ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਸਰਦਾਰ ਜਵਾਹਰ ਸਿੰਘ ਕਪੂਰ ਅਤੇ ਸਰਦਾਰ ਮਈਆ ਸਿੰਘ, ਇਹ ਉਹ ਸਿੰਘ ਸਭਾ ਲਹਿਰ ਦੇ ਉਹ ਬਾਸ਼ਿੰਦੇ ਸਨ ਜਿਨ੍ਹਾਂ ਨੂੰ ਕਿਸੇ ਟਾਈਮ ਗਿਆਨੀ ਦਿੱਤ ਸਿੰਘ ਵਰਗੇ ਅੱਛੇ ਪੜ੍ਹੇ ਲਿਖੇ ਵਿਦਵਾਨ ਨੂੰ ਪ੍ਰੋਫੈਸਰ ਗੁਰਮੁਖ ਸਿੰਘ ਨੇ ਪਛਾਣ ਕੇ ਆਰੀਆ ਸਮਾਜ 'ਚੋਂ ਲੈ ਕੇ ਆਏ ਸਨ। ਜਦੋਂ ਦਯਾਨੰਦ ਸਰਸਵਤੀ ਗੁਰੂ ਸਾਹਿਬਾਨ ਦੇ ਸਤਿਕਾਰ ਪ੍ਰਤੀ ਮਾੜੇ ਸ਼ਬਦ ਬੋਲਦਾ ਸੀ ਤਾਂ ਫਿਰ ਉਸ ਦੇ ਵਿਰੁੱਧ ਹੋ ਗਏ ਗਿਆਨੀ ਦਿੱਤ ਸਿੰਘ, ਜਿਨ੍ਹਾਂ ਦਾ ਮਿਲਵਰਤਨ ਜਿਹੜਾ ਸੀ ਉਹ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਹੋਇਆ। ਅਤੇ ਪ੍ਰੋਫੈਸਰ ਗੁਰਮੁਖ ਸਿੰਘ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਸਿੰਘ ਸਭਾ ਲਹਿਰ ਦੇ ਨਾਲ ਜਿਨ੍ਹਾਂ ਨੇ ਜੋੜਿਆ, ਖਾਲਸਾ ਅਖਬਾਰ ਕੱਢੇ, ਸਿੰਘ ਸਭਾ ਲਹਿਰ ਦੇ ਨਾਲ ਨਾਲ ਹੀ ਗੁਰਦੁਆਰਾ ਸੁਧਾਰ, ਅਤੇ ਫਿਰ ਸਿੱਖਾਂ ਦੇ ਵਿੱਚ ਐਜੂਕੇਸ਼ਨ। 1949 ਤੋਂ ਬਾਅਦ, 1849 ਤੋਂ ਬਾਅਦ ਸਿੱਖ ਰਾਜ ਦੇ ਜਾਣ ਤੋਂ ਬਾਅਦ, ਜਿਸ ਸਿੱਖ ਰਾਜ ਦੇ ਵਿੱਚ 99% ਪੜ੍ਹੇ ਲਿਖੇ ਸਾਰੇ ਹੀ ਲੋਕ ਸਨ, ਭਾਵੇਂ ਉਹ ਮੁਸਲਮਾਨ ਸਨ, ਭਾਵੇਂ ਉਹ ਸਿੱਖ ਸਨ, ਭਾਵੇਂ ਹਿੰਦੂ ਸਨ, ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਸੀ ਬਹੁਤ ਜ਼ਿਆਦਾ ਸੀ, ਕਿਉਂਕਿ ਸਿੱਖ ਰਾਜ ਦੇ ਸਮੇਂ ਵੀ ਕੋਈ ਧਾਰਮਿਕ ਅਸਥਾਨ ਖੋਲ੍ਹਣ ਦੇ ਨਾਲ ਨਾਲ ਮਦਰੱਸਾ, ਵਿਦਿਆਲਾ ਇਹ ਖੋਲ੍ਹਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਕਿ ਉੱਥੇ ਬੱਚਿਆਂ ਨੂੰ ਪੜ੍ਹਾਇਆ ਜਾਏ, ਇੱਕ ਸ਼ਰਤ ਸੀ, ਕੰਡੀਸ਼ਨ ਸੀ। ਅਤੇ ਇਸੇ ਕਰਕੇ ਲੋਕ ਲਿਟਰੇਟ ਸਨ, ਉਹ ਕਿਸੇ ਨਾ ਕਿਸੇ ਜ਼ਬਾਨ ਦੇ ਵਿੱਚ, ਭਾਵੇਂ ਉਹ ਗੁਰਮੁਖੀ ਸੀ, ਭਾਵੇਂ ਉਹ ਸ਼ਾਹਮੁਖੀ ਸੀ, ਜਾਂ ਭਾਵੇਂ ਉਹ ਜਿਹੜੀ ਮਤਲਬ ਦੇਵਨਾਗਰੀ ਸੀ, ਇਹਦੇ ਵਿੱਚ ਲਿਖਣਾ ਪੜ੍ਹਨਾ ਜਾਣਦੇ ਸਨ। ਇਸੇ ਹੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਕਿ ਕ੍ਰਿਸਚਨ ਮਿਸ਼ਨਰੀਜ਼ ਨੇ ਜਿਹੜੀ ਰਿਪੋਰਟ ਦਿੱਤੀ ਸੀ, ਅਤੇ ਸਿੱਖਾਂ ਨੂੰ, ਪੰਜਾਬ ਵਾਲਿਆਂ ਨੂੰ ਉਹ ਕੋਈ ਹਥਿਆਰ ਬਰਾਮਦ ਕਰਨ ਦੇ ਇੰਨੇ ਪੈਸੇ ਨਹੀਂ ਸਨ ਦਿੱਤੇ ਜਾਂਦੇ, 1 ਰੁਪਏ ਤੋਂ ਲੈ ਕੇ 2.5 ਰੁਪਏ ਤੱਕ ਕਾਇਦੇ ਪ੍ਰਾਪਤ ਕਰਨ ਦੀ ਜਿਹੜੀ ਸੀ ਉਹ ਫੀਸ ਦਿੱਤੀ ਜਾਂਦੀ ਸੀ। ਯਾਨੀ ਕਿ 49 ਤੋਂ ਲੈ ਕੇ 72 ਤੱਕ ਜਿਹੜੀ ਅੱਗੇ ਵਾਲੀ ਪਨੀਰੀ ਸੀ ਉਸ ਨੂੰ
इलिटरेट बनाने वास्ते, अनपढ़ बनाने वास्ते बड़ा योगदान किया, इतों तक कि 81 तक। पर प्रोफेसर गुरमुख सिंह की दूर अंदेशी ये सी, पहला प्रोफेसर सी जिहड़ा के ओरिएंटल कॉलेज लाहौर दे विच जिसने जॉब की, पढ़न दे नाल ही वह अपने परिवार वास्ते बहुत कुछ कर सकते सी, पर समय समय उन्होंने कोल अपने परिवार वास्ते कर्ज चुकाने वास्ते भी पैसे नहीं सन। अपनी जड़ी कॉलेज प्रोफेसर दे तौर पर भी जड़ी उन्होंने सैलरी सी वह इत्थे लांदे सी। उन्होंने पंथ लई इतना काम किया, ये चार व्यक्ति प्रोफेसर, क्योंकि उन्होंने जड़ी एडमिनिस्ट्रेशन सी कॉलेज दी उन्होंने कन्विंस कर लिया, एजुकेशन डिपार्टमेंट नू कन्विंस कर लिया कि पढ़ाई जड़ी आ अंग्रेजी दी थां ते पंजाबी च भी होवे, ते जिन्होंने ज्ञानी बुद्धिमानी दियां क्लासां भी जड़ियां सन ओ उसे ही जड़ा ओरिएंटल कॉलेज दे नाल स्कूल सी उहदे विच शुरू कीतियां, ते जिस दी पहला बैच दे विच जड़ा ज्ञानी दित सिंह नूं तैयार किया। ज्ञानी दित सिंह नूं ज्ञानी इसे करके कहिंदे सन कि वह सिख कौम के पहले ओरिएंटल कॉलेज दे विच पढ़े हुए पहले ज्ञानी सन, जिन्होंने बाद विच उत्थे ज्ञानी दे टीचर भी रहे। ये देन भी जिहड़ी सी गुरमुख सिंह दी सी। जे गुरमुख सिंह ना होंदे तां शायद गुरद्वारा सुधार लहर भी नहीं सी आनी। उस व्यक्ति ने बीबियां दी बच्चियां दी एजुकेशन वास्ते भी बहुत काम किया। उन्होंने एक व्यक्ति मैनू ना नहीं भुल गया, फिरोजपुर दे सन, जदों लैक्चर कर रहे सन फिरोजपुर दे विच, ओह कहिंदे सी भाई बच्चियां दी एजुकेशन वास्ते जिहड़ा अगे आन दी लोड़ है ਉਹ ਸਿੰਘ ਸਾਹਿਬ, ਮੈਨੂੰ ਨਾਂ ਯਾਦ ਆ ਗਿਆ ਇਸੇ ਦੌਰਾਨ, ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੂੰਗਾ, ਨਹੀਂ ਤਾਂ ਕੱਲ੍ਹ ਕਿਸੇ ਪ੍ਰੋਗਰਾਮ 'ਚ ਕਰਾਂਗੇ। ਉਹਨਾਂ ਨੂੰ ਨੇ ਜ਼ਿੰਮੇਵਾਰੀ ਲਈ ਅਤੇ ਫਿਰ ਉਹਨਾਂ ਨੇ ਤਿਆਰੀ ਕਰਕੇ ਪਹਿਲਾ ਜਿਹੜਾ ਬੀਬੀਆਂ ਦਾ ਸਕੂਲ ਸੀ ਉਹ ਫਿਰੋਜ਼ਪੁਰ ਦੇ ਵਿੱਚ ਸ਼ੁਰੂ ਉਹਨਾਂ ਨੇ ਕੀਤਾ ਸੀ ਇੱਕ ਬੋਰਡ ਦੇ ਥੱਲੇ। ਇਸੇ ਤਰ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਵਾਲਾ ਇਸ ਨੂੰ ਵੀ ਤਿਆਰ ਕਰਕੇ, ਇਸ ਇਹ ਵੀ ਉਹਨਾਂ ਦੀ ਯਾਨੀ ਸੰਘਰਸ਼ ਦੀ ਦੇਣ ਹੈ। ਭਾਵੇਂ ਉਹਨਾਂ ਨੇ ਮਹਾਰਾਜਿਆਂ ਕੋਲੋਂ ਪੈਸੇ ਲਏ, ਭਾਵੇਂ ਕੀਤਾ ਉੱਦਮ ਕੀਤਾ, ਅਮੀਰ ਲੋਕਾਂ ਕੋਲੋਂ ਲਏ, ਇਸ ਕਾਲਜ ਦੀ ਬੁਨਿਆਦ ਰੱਖੀ। ਦੇਖੋ ਅੱਜ ਵੀ ਤੁਸੀਂ ਦੇਖੋ ਕਿੰਨੀ ਸ਼ਾਨਦਾਰ ਬਿਲਡਿੰਗ ਹੈ। ਅਤੇ ਇਸੇ ਵਿਅਕਤੀ ਨੂੰ ਉਸ ਵਕਤ ਇਹੋ ਜਿਹੜੇ ਜਿਹੜੇ ਸਨਾਤਨੀ ਸਨ, ਬਾਬਾ ਖੈਮ ਸਿੰਘ ਬੇਦੀ ਅਤੇ ਇਹਨਾਂ ਦੀ ਟੀਮ ਨੇ, ਕਿਉਂਕਿ ਇਹਨਾਂ ਦੀ ਸਪੋਰਟ ਇਹਨਾਂ ਨੂੰ ਪੰਥ 'ਚੋਂ ਯਾਨੀ ਕਿ ਖਾਰਜ ਕਰਨ ਦਾ, ਉਸ ਵਕਤ ਜਥੇਦਾਰ ਨਹੀਂ ਸਨ, ਪੁਜਾਰੀਅਨ ਅਕਾਲ ਤਖ਼ਤ ਲਿਖਿਆ ਹੋਇਆ ਉਸ 'ਤੇ, ਪੰਥ 'ਚੋਂ ਛੇਕਣ ਤੱਕ ਗਏ, ਛੇਕਿਆ। ਪਰ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਸਾਥੀ ਸਨ, ਗਿਆਨੀ ਦਿੱਤ ਸਿੰਘ, ਸਰਦਾਰ ਜਵਾਹਰ ਸਿੰਘ ਕਪੂਰ ਅਤੇ ਮਈਆ ਸਿੰਘ, ਇਹਨਾਂ ਨੇ ਨਾਲ ਖੜ ਕੇ ਜਦੋਂ ਜਹਿਦ ਕੀਤੀ, ਇਸ ਤੋਂ ਬਾਅਦ ਵੀ, ਅਤੇ ਕਿਉਂਕਿ ਇਹ ਕਾਫੀ ਸੰਘਰਸ਼ ਵੀ ਕਰਦੇ ਰਹੇ, ਇੱਕ ਬੇਟਾ ਵੀ ਇਹਨਾਂ ਦਾ ਸੀ ਇਹਨਾਂ ਦੇ ਜਾਣ ਤੋਂ ਬਾਅਦ, ਕੁਝ ਕਹਿੰਦੇ ਨੇ ਅਡੋਪਟਿਡ ਸੀ, ਕੁਝ ਕਹਿੰਦੇ ਆ ਕਿ ਇਹਨਾਂ ਦਾ ਆਪਣਾ ਸੀ, ਅਤੇ ਇਹਨਾਂ ਦੀ ਇਹ ਵਾਪਸ ਆ ਰਹੇ ਸਨ ਹਿਮਾਚਲ ਏਰੀਆ ਦੇ ਵਿੱਚੋਂ, ਇੱਕ ਰਾਜੇ ਤੋਂ ਕੁਛ ਮਾਇਕ ਸਹਾਇਤਾ ਲੈ ਕੇ ਇੱਥੇ ਕੰਮਾਂ ਦੇ ਵਾਸਤੇ ਬਿਮਾਰ ਰਹੇ, ਅਤੇ ਕਾਲਕਾ ਦੇ ਨੇੜੇ ਇਹਨਾਂ ਦਾ, ਅੱਜ ਕੱਲ੍ਹ ਦੇ ਹਰਿਆਣਾ ਦੇ ਵਿੱਚ ਇਹਨਾਂ ਦਾ ਜਿਹੜਾ ਸੀ ਅਕਾਲ ਚਲਾਣਾ ਕਰਕੇ ਇਹਨਾਂ ਦੇ ਸਰੀਰ ਦਾ ਉੱਥੇ ਸੰਸਕਾਰ ਕੀਤਾ ਗਿਆ। ਪਰ ਇਹਨਾਂ ਦੀ ਜਿਹੜੀ ਰਾਖ ਸੀ ਉਸਨੂੰ ਲਾਹੌਰ ਲਿਆਂਦਾ ਗਿਆ,
उस तो बाद पतालपुरी दे विच उसनू, यानी कि इन्हां दा जड़ा जड़ा जड़ा एक किस्म दा इन्हां दा जड़ा अंतम वो प्रोसेशन कढ़िया गया, आपां जलूस भी नहीं कह सकते, उस दे विच बहुत लोग सन लाहौर दे विच 1898 विच। ते एहो जे महापुरशां दी बदौलत ही भाई कान सिंह नाभा वर्गे, हिस्टोरियन करम सिंह वर्गे, बाकी क्योंकि खालसा कॉलेज इस्टैबलिश हो चुका सी, तेजा सिंह वर्गे, प्रोफेसर साहिब सिंह वर्गे, जिन्ने भी महान विद्वान बाद दे विच आए ने, जे प्रोफेसर गुरमुख सिंह ना हुंदे तां शायद जिहड़ी वक्री पहचान सी उस वक्त तक खत्म हो गई हुंदी। पर इहो जिहा बूबनियां नूं जिन्हां दे जिन्हां संप्रदावां नाल जुड़े होए ने, इन्हां दे बजुर्ग तां सिर्फ अंग्रेज़ां दी वाह वाह ही करदे सन। संत अतर सिंह, तीन चार अतर सिंह सन, एक होर बाबा नंद सिंह, ये तां जदों इंग्लैंड तो जॉर्ज सिक्स आया, ओदियां तां सिफतां करन वास्ते, उन्हां दियां नूं वेलकम करन वास्ते कलकत्ते तक जाके उन्हां दा स्वागत करके आए सन, उन्हां दे हक दे विच अरदासां करदे सन। पर हैरानी दी गल हुंदी है कि इतिहास नूं पुट्ठा मोड़ देण वाले, होर मैनूं एक हैरानी हुंदी है कि बाबा बंता सिंह अपने आप नूं बड़ा एजुकेटेड जदों गल कर रहा हुंदा है, वह किसी होर बड़े पढ़े लिखे व्यक्ति नूं कहिंदा जिवें उन्हें पी एच डी की हुंदी है। बंता सिंह जी, पी एच डी तां तुसां वी नहीं कीती, असीं लोग तां यूनिवर्सिटियां दे प्रोडक्ट होके, रिसर्च स्कॉलर होके भी अपने आप नूं विद्वान नहीं मनते, क्यों? कि जो कुछ सानू विरसे च मिलिया है, असीं विरसे चों प्राप्त किया है, मकाल पुरख की बख्शिश है, साडा अपना कुछ नहीं है। पर तुहाडे कोल जिहड़ी तुसीं उह जिहड़ी तुहाडे कोल उह विद्या आ गई कुछ कारणां करके, उसका हंकार इन्ना हो गया, जिस व्यक्ति नूं विद्या का हंकार होवे उह पढ़िया लिखिया ही नहीं होंदा, क्योंकि जिन्नी भी नॉलेज तुहाडे अंदर आएगी तुहानू अपना आप इन्ना ही खाली नज़र आएगा। जिन्ना ज्ञान होएगा इन्ना ही तुहानू यह एहसास होंदा है कि मैनू कुछ नहीं पता, क्यों? कि उस दे सामने ज्ञान की प्राप्ति दे होर अनगिनत इहो जे फील्ड निकल आंदे आ, इहो जे पक्ष निकल आंदे आ, जिन्हां दी अजे उहनू लगदा है कि असीं बहुत कुछ सीखना है उसते। पर जिस दे कोल थोड़ा बहुता ज्ञान आ जाए उन्हूं लगता बस इन्ना ही समुंदर है। ज्ञान जिवें जिवें दुनिया विकास करती है, ज्ञान दे फील्ड जिहड़े ने इन्ने विशाल होंदे जांदे ने कि जिस तरह आपां पुरातन फिलासफरां दी गल करदे हां, सोक्रेट की गल करते हैं, अरिस्टाटल की गल करते हैं, प्लेटो की गल करते हैं, उस तो बाद जड़े होए ने वड़े वड़े साइंटिस्ट होए ने, उन्होंने सर्व ज्ञान सी, हर फील्ड का नॉर्मल ज्ञान सी, पर जिस फील्ड भी सन उसका बहुता सी। पर हुण जदों जदों जदों दुनिया AI दे इस लैवल ते पहुँच गई है, ह्यूमन ब्रेन का या नॉलेज का विस्थार इतना हो चुका है, इह संभव ही नहीं आ कि एक व्यक्ति दे कोल सारे दा सारा ज्ञान होवे। असी भी जिहड़े जदों PhD करदे या जदों रिसर्च करदे सी या करदे आ अज भी जिहड़ी स्टडी करदे आ, सानू सिर्फ एक फील्ड दा या दो फील्ड दी नॉलेज होंदी है। हुण तां ज्ञान दे अनगिनत पक्ष ने, अनलिमिटेड डायमेंशनस ने। उंज भी अकाल पुरख दे ज्ञान दा, ब्रह्मंड दे ज्ञान दा तां पहलां वी जिहड़ा सी गुरु साहिबान ने की किया, वो कहिंदा उसनूं तां कथिया ही नहीं जा सकता, बयान ही नहीं किया जा, अंत ना पारावार।
ਜਿਸਦੀ ਕੋਈ ਲਿਮਿਟ ਹੀ ਨਹੀਂ ਆ, ਇਨਫਾਈਨਾਈਟ, ਤਾਂ ਫਿਰ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ ਕਿ ਸਾਨੂੰ ਇਹ ਹੰਕਾਰ ਹੋ ਜਾਏ ਕਿ ਲੈ ਸਾਡੇ ਵਰਗਾ ਤਾਂ ਕੋਈ ਗਿਆਨਵਾਨ ਹੀ ਨਹੀਂ ਆ, ਅਸੀਂ ਤਾਂ ਸ਼ਾਇਦ ਸਾਰੀ ਦੁਨੀਆ ਦੇ ਬਹੁਤ ਵੱਡੇ ਗਿਆਨੀ ਹਾਂ। ਅਤੇ ਫਿਰ ਜਿਸ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਕਸ਼ਮੀਰ ਦੇ ਵਿੱਚ ਮੱਟਣ ਦੇ ਥਾਂ 'ਤੇ ਪਹੁੰਚਦੇ ਨੇ, ਮੱਟਣ ਦਾ ਜਿਹੜਾ ਉਸ ਵਕਤ ਮਸ਼ਹੂਰ ਪਾਂਡਾ ਸੀ ਜਾਂ ਵਿਦਵਾਨ ਸੀ, ਪੰਡਿਤ ਬ੍ਰਹਮਦੱਤ, ਜਿਹੜਾ ਕਿ ਗੁਰੂ ਸਾਹਿਬ ਦਾ ਸਿੱਖ ਹੋਇਆ, ਪੰਡਿਤ ਬ੍ਰਹਮਦੱਤ ਦੇ ਪਰਿਵਾਰ ਦੇ ਵਿੱਚੋਂ ਹੀ ਭਾਈ ਅੜੂ ਰਾਮ, ਭਾਈ ਕਿਰਪਾ ਰਾਮ, ਜਿਹੜੇ ਕਿ ਭਾਈ ਕਿਰਪਾ ਸਿੰਘ ਅਤੇ ਭਾਈ ਮਦਨ ਸਿੰਘ, ਦੋ ਭਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ 'ਚ ਵੀ ਸ਼ਹੀਦ ਹੋਏ ਨੇ, ਪੰਡਿਤ ਬ੍ਰਹਮਦੱਤ ਕਿਤਾਬਾਂ ਦੇ ਭੰਡਾਰ ਰੱਖੇ ਸੀ ਉਹਨੇ, ਅਤੇ ਉਹਦਾ ਇਹ ਹੁੰਦਾ ਸੀ ਕਿ ਜਿਹੜਾ ਵੀ ਉਹਦੇ ਨਾਲ ਚਰਚਾ ਕਰਦਾ ਸੀ ਜੇ ਹਾਰ ਜਾਏ ਤਾਂ ਉਹਦੀਆਂ ਸਾਰੀਆਂ ਕਿਤਾਬਾਂ, ਉਹ ਕੰਡੀਸ਼ਨ ਹੀ ਉਹਦੀ ਇਹ ਹੁੰਦੀ ਸੀ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਵੀ ਕਿਹਾ ਸੀ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਨਾਨਕ ਲੇਖੇ ਇੱਕ ਗੱਲ, ਹੋਰ ਹੋ ਹੋਰ ਹੋਮੈਂ ਚਖੜਾ ਚੱਕ। ਪਾਵੇ ਆ ਕਿ ਜਿਸ ਨੂੰ ਗਿਆਨ ਪ੍ਰਾਪਤੀ ਦੇ ਨਾਲ ਨਿਮਰਤਾ ਨਾ ਆਈ, ਹੋਮੈਂ ਵੱਧ ਗਈ, ਅਤੇ ਉਹ ਇਸ ਤਰ੍ਹਾਂ ਦਾ ਦੀ ਅਵਸਥਾ ਬਣ ਜਾਂਦੀ ਹੈ, ਜਿਵੇਂ ਕਬੀਰ ਸਾਹਿਬ ਕਹਿੰਦੇ ਆ ਕਿ ਭਾਈ ਪੜ੍ਹੇ ਲਿਖੇ ਦਾ ਕਿਆ ਗੁਣ, ਖਰ ਚੰਦਨ ਜਸ ਪਾਰਾ। ਸੋ ਇਸੇ ਕਰਕੇ ਸਾਨੂੰ ਲੋੜ ਹੈ, ਜਿਹੜੇ ਉਹ ਬਜ਼ੁਰਗ ਹੋਏ ਨੇ ਉਹ ਕਿੰਨਾ ਹਾਲਾਤ ਦੇ ਵਿੱਚ, ਅੱਜ ਕੱਲ੍ਹ ਵਾਂਗੂ ਉਹਨਾਂ ਦਿਨਾਂ ਤਾਂ ਕਾਰ ਵੀ ਨਹੀਂ ਸੀ ਹੁੰਦੀ, ਸਫ਼ਰ ਵੀ ਜਿਹੜਾ ਥੋੜ੍ਹਾ ਬਹੁਤ ਉਹ ਕਰਦੇ ਸਨ ਰੇਲ 'ਤੇ ਕਰਦੇ ਸਨ, ਅੱਗੇ ਪੈਦਲ ਜਾਂਦੇ ਸਨ, ਜਾਂ ਕਿਤੇ ਕਿਤੇ ਟਾਂਗਿਆਂ ਦਾ ਇਸਤੇਮਾਲ ਹੁੰਦਾ ਸੀ, ਅਤੇ ਆਰਥਿਕ ਸਥਿਤੀ ਵੀ ਇਤਨੀ ਜ਼ਿਆਦਾ ਨਹੀਂ ਸੀ ਹੁੰਦੀ। ਆਓ ਸਾਨੂੰ ਵਾਹਿਗੁਰੂ ਸਮਤ ਬਖਸ਼ੇ ਅਤੇ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ। ਇਤਿਹਾਸ ਨੂੰ ਪੜ੍ਹੀਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਨੇ ਚੇਚਕ ਦੀ ਬਿਮਾਰੀ ਦਾ ਸਮਾਂ ਆਇਆ, ਉਹਨੇ ਬਾਲ ਹਰਗੋਬਿੰਦ ਨੂੰ ਚਕੜ ਲਿਆ, ਬੁਖਾਰ ਹੋਇਆ, ਤਾਪ ਵਧਿਆ। ਸੰਗਤ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੀ ਹੈ, ਅਰਦਾਸ ਕਰਦੀ ਹੈ ਕਿ ਸੱਚੇ ਪਾਤਸ਼ਾਹ ਬਾਲਕ ਹਰਗੋਬਿੰਦ ਦਾ ਤਾਪ ਵਧਿਆ ਹੋਇਆ, ਕੋਈ ਦਵਾਈ ਬੂਟੀ ਦਾ ਇਲਾਜ ਤਾਂ ਚੱਲ ਰਿਹਾ, ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਇਸ ਤਾਪ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ। ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਗੱਲ ਬੜੇ ਪਿਆਰ ਨਾਲ ਸਮਝਾਉਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤ ਚਿੱਤ ਹੋ ਗਏ, ਬੋਲਦੇ ਨਹੀਂ ਹਨ। ਕੁਝ ਦਿਨ ਲੰਘੇ, ਪਿਤਾ ਨੂੰ ਫਿਕਰ ਹੋਇਆ, ਉਹਨਾਂ ਨੇ ਵੈਦ ਬੁਲਾਇਆ। ਵੈਦ ਨੂੰ ਇੱਕ ਗੱਲ ਆਖੀ ਕਿ ਬਾਲਕ ਕਈ ਦਿਨਾਂ ਤੋਂ ਚੁੱਪ ਹੈ, ਕੁਝ ਬੋਲਦਾ ਨਹੀਂ ਹੈ, ਨਾਨਕ ਨੂੰ ਚੈੱਕ ਤਾਂ ਕਰੋ ਕੀ ਹੋਇਆ, ਬਿਮਾਰ ਹੈ, ਸਿਹਤ ਢਿੱਲੀ ਹੈ, ਆ ਕੇ ਦੇਖੋ। ਵੈਦ ਆਇਆ, ਉਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਂਹ ਪਕੜੀ, ਨਬਜ਼ ਚੈੱਕ ਕਰਦਾ, ਸਿਰ ਤੇ ਹੱਥ ਰੱਖਦਾ, ਮੱਥੇ ਤੇ ਹੱਥ ਲਾਉਂਦਾ ਤੇ ਪਿਤਾ ਜੀ ਨੂੰ ਇੱਕ ਗੱਲ ਕਹਿੰਦਾ, ਕਹਿਣ ਲੱਗਾ, ਬਾਲਕ ਨੂੰ ਰੋਗ ਕੋਈ ਨਹੀਂ ਹੈ, ਇਹ ਤੇ ਤੰਦਰੁਸਤ ਹੈ। ਗੁਰਬਾਣੀ ਦਾ ਬਚਨ ਹੈ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ ਪਕੜ ਕੇ ਚੈੱਕ ਕੀਤਾ, ਕਹਿਣ ਲੱਗਾ ਰੋਗ ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ, ਉਹ ਕਹਿਣ ਲੱਗੇ, ਭੋਲਾ ਵੈਦ ਨਾ ਜਾਣੇ। ਵੈਦ ਭੋਲਾ, ਭੋਲੇ ਦਾ ਅਰਥ ਹੁੰਦਾ ਅਣਜਾਣ। ਜਿਹੜਾ ਰੋਗ ਮੈਨੂੰ ਲੱਗਾ ਇਹ ਸਰੀਰ ਦਾ ਨਹੀਂ ਹੈ, ਇਹ ਸਰੀਰ ਦੀ ਬਿਮਾਰੀ ਨਹੀਂ ਹੈ। ਵੈਦ ਸਰੀਰ ਦੇ ਰੋਗ ਨੂੰ ਜਾਣਦਾ, ਇਸ ਕਰਕੇ ਕਹਿ ਰਿਹਾ ਕਿ ਨਾਨਕ ਠੀਕ ਹੈ, ਪਰ ਕਹਿਣ ਲੱਗੇ ਇਹਨੂੰ ਭੋਲੇ ਨੂੰ ਇਹ ਨਹੀਂ ਪਤਾ ਕਿ ਰੋਗ ਤਾਂ ਉਸ ਪਰਮਾਤਮਾ ਅਕਾਲ ਪੁਰਖ ਦੇ ਵਿਛੋੜੇ ਦਾ ਹੈ। ਭੈੜਾ ਭੈੜਾ ਬੋਧ ਨਾ ਵੈਦ ਨਾ ਜਾਣੇ, ਕਰਕ ਕਰੇ ਜੇ ਮਾਹੇ। ਜਿਹੜਾ ਆਤਮਾ ਦਾ ਰੋਗ ਹੁੰਦਾ, ਜਿਹੜਾ ਮਨ ਦਾ ਰੋਗ ਹੈ ਨਾ, ਉਹਦਾ ਤਨ ਤੇ ਅਸਰ ਨਹੀਂ ਹੁੰਦਾ, ਪਤਾ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਕਹਿ ਰਹੇ ਨੇ ਕਿ ਤਨ ਨੂੰ ਰੋਗ ਕੋਈ ਨਹੀਂ ਹੈ, ਪਰ ਇਸ ਸ਼ਬਦ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਰੋਗ ਹੈ। ਉੱਥੇ ਕਹਿ ਰਹੇ ਕਿ ਰੋਗ ਕੋਈ ਨਹੀਂ ਹੈ, ਇਹ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ। ਸੋਰਠ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਸਮਝਾਇਆ, ਪੰਕਤੀਆਂ ਦੁਬਾਰਾ ਪੜ੍ਹੀਏ ਜੀ।

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਾਪ ਗਵਾਇਆ। ਗਵਾਇਆ ਦਾ ਅਰਥ ਤੇ ਤਾਂ ਹੀ ਹੈ ਨਾ ਜੇ ਹੈਗਾ ਸੀ, ਜੇ ਹੋਏਗਾ ਨਹੀਂ, ਜਿਹੜੀ ਚੀਜ਼ ਹੈ ਨਹੀਂ ਉਹਨੂੰ ਗਵਾਈ ਨਹੀਂ ਜਾ ਸਕਦੀ। ਇਹਦਾ ਅਰਥ ਹੈ ਕਿ ਇੱਥੇ ਤਾਪ ਹੈ। ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਜਦੋਂ ਬਾਲਕ ਹਰਗੋਬਿੰਦ ਨੂੰ ਤਾਪ ਦਾ ਰੋਗ ਹੋਇਆ, ਪਰ ਇਸ ਸ਼ਬਦ ਦੀ ਵਿਆਖਿਆ ਰਾਹੀਂ ਗੁਰਦੇਵ ਨੇ ਸਾਡਾ ਕਲਯੁਗੀ ਜੀਵਾਂ ਦਾ ਭਲਾ ਕੀਤਾ ਹੈ, ਮਾਰਗ ਦਰਸ਼ਨ ਕੀਤਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਮਝਾਇਆ ਹੈ ਕਿ ਜਿਹੜਾ ਤਾਪ ਹੈ ਨਾ, ਗੁਰਬਾਣੀ ਦਾ ਇੱਕ ਵਚਨ ਹੈ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਤਿੰਨ ਪ੍ਰਕਾਰ ਦਾ ਤਾਪ ਹੈ, ਤਿੰਨ ਪ੍ਰਕਾਰ ਦਾ ਬੁਖਾਰ ਹੈ। ਸਾਡੇ ਸਰੀਰ ਦਾ ਜਿਹੜਾ ਟੈਂਪਰੇਚਰ ਹੈ ਉਹ 99 ਹੈ। ਜਿੰਨਾ ਚਿਰ 99 ਰਹਿੰਦਾ ਹੈ ਮਨੁੱਖ ਤੰਦਰੁਸਤ ਹੈ, ਤੁਰਿਆ ਫਿਰਦਾ ਹੈ, ਪਰ ਜਦੋਂ ਇਹ ਟੈਂਪਰੇਚਰ ਵੱਧ ਜਾਂਦਾ ਹੈ ਤੇ ਮਨੁੱਖ ਬਿਮਾਰ ਹੋ ਜਾਂਦਾ ਹੈ, ਮੰਜੇ ਤੇ ਪੈ ਜਾਂਦਾ ਹੈ। 100 ਚਲਿਆ ਜਾਏ, 102, 104 ਚਲਿਆ ਜਾਏ ਤੇ ਫਿਰ ਤੁਰਨ ਫਿਰਨ ਦੇ ਸਮਰੱਥ ਨਹੀਂ ਰਹਿੰਦਾ। ਡਾਕਟਰ ਕੋਲ ਜਾਂਦਾ ਹੈ, ਡਾਕਟਰ ਟੈਂਪਰੇਚਰ ਚੈੱਕ ਕਰਦਾ ਹੈ, ਇੱਕ ਗੱਲ ਸਮਝਾਉਂਦਾ ਹੈ ਕਿ ਤੇਰੇ ਅੰਦਰ ਬੁਖਾਰ ਹੈ, ਟੈਂਪਰੇਚਰ ਵਧਿਆ ਹੋਇਆ ਹੈ, ਇਸ ਕਰਕੇ ਤੇਰਾ ਤਨ ਜਿਹੜਾ ਹੈ, ਸਰੀਰ ਜਿਹੜਾ ਹੈ, ਉਹ ਚੱਲਣ ਫਿਰਨ ਦੇ ਸਮਰੱਥ ਨਹੀਂ ਹੈ। ਇਸ ਟੈਂਪਰੇਚਰ ਨੂੰ ਠੀਕ ਕਰਨਾ ਪਏਗਾ, ਫਿਰ ਤੂੰ ਤੰਦਰੁਸਤ ਹੋਏਗਾ। ਇਹਦਾ ਦੂਜਾ ਭਾਵ ਇਹ ਹੈ, ਜਦੋਂ ਤਨ ਦੇ ਵਿੱਚ ਟੈਂਪਰੇਚਰ ਵੱਧ ਜਾਂਦਾ ਹੈ ਤੇ ਸਰੀਰ ਬਿਮਾਰ ਹੋ ਜਾਂਦਾ ਹੈ, ਜਦੋਂ ਮਨ ਦੇ ਵਿੱਚ ਵਿਕਾਰਾਂ ਦਾ ਟੈਂਪਰੇਚਰ ਵੱਧਦਾ ਹੈ, ਉਦੋਂ ਮਨ ਬਿਮਾਰ ਹੋ ਜਾਂਦਾ ਹੈ, ਉਦੋਂ ਨਿਰਮਲ ਆਤਮਾ ਬਿਮਾਰ ਹੋ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੰਨਾ ਚਿਰ ਇਹ ਆਪਣੇ ਲਿਮਿਟ ਵਿੱਚ ਨੇ ਉਹਨਾਂ ਚਿਰ ਮਨੁੱਖ ਕਾਰ ਵਿਹਾਰ ਤੇ ਸੰਸਾਰਕ ਜੀਵਨ ਜਿਉਂਦਾ ਹੋਇਆ ਰੱਬ ਦੀ ਬੰਦਗੀ ਨਾਲ ਜੁੜਿਆ ਰਹਿੰਦਾ ਹੈ, ਨਿਤਨੇਮ ਵੀ ਕਰਦਾ ਹੈ, ਸਿਮਰਨ ਭਜਨ ਵੀ ਕਰਦਾ ਹੈ, ਪਰ ਜਿਸ ਦਿਨ ਇਹਦੇ ਅੰਦਰ ਇਹ ਵਿਕਾਰਾਂ ਦਾ ਤਾਪ ਵੱਧ ਜਾਂਦਾ ਹੈ, ਫਿਰ ਇਹਦੀ ਆਤਮਾ ਜਿਹੜੀ ਉਹ ਬਿਮਾਰ ਹੋ ਜਾਂਦੀ ਹੈ। ਉਸ ਆਤਮਾ ਨੂੰ ਠੀਕ ਕਰਨ ਵਾਸਤੇ, ਉਹਦਾ ਇਲਾਜ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਜੁਗਤ, ਜਿਹੜੀ ਬਾਣੀ ਅੰਦਰ ਮਰਿਆਦਾ ਸਮਝਾਈ ਹੈ, ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤਾਪ ਨੂੰ ਵਾਹਿਗੁਰੂ ਪਰਮਾਤਮਾ ਦੂਰ ਕਰ ਸਕਦਾ, ਉਹਦਾ ਨਾਮ ਹੈ ਸਰਬ ਰੋਗ ਕਾ ਔਖਦ ਨਾਮ। ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ।
1: ਵਾਜੇ ਅਨਹਦ ਤੂਰੇ,
0: ਜਦੋਂ ਨਾਮ ਦੀ ਦਵਾਈ ਦੇ ਨਾਲ ਵਿਕਾਰਾਂ ਦਾ ਇਲਾਜ ਹੋ ਜਾਂਦਾ ਹੈ, ਫਿਰ ਮਨੁੱਖ ਦੇ ਅੰਦਰ ਵਾਜੇ ਅਨਹਦ ਤੂਰੇ, ਅਨਹਦ ਨਾਦ ਸੁਣਨ ਲੱਗ ਪੈਂਦੇ ਨੇ, ਉਹਦਾ ਮਨ ਨਿਰਮਲ ਹੋ ਜਾਂਦਾ ਹੈ। ਨਿਰਮਲ ਮਨ ਹੀ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ।
1: ਸਰਬ ਕਲਿਆਣ ਪ੍ਰਭ ਕੀਨੇ,
0: ਜਦੋਂ ਵਿਕਾਰਾਂ ਦੀ ਅੱਗ ਤੋਂ ਨਾਮ ਜਪਣ ਵਾਲੇ ਨੂੰ ਨਿਜਾਤ ਮਿਲਦੀ ਹੈ ਨਾ, ਬਾਣੀ ਨਾਲ ਜੁੜਨ ਕਰਕੇ ਬਾਣੀ ਦੇ ਮਾਰਗ ਤੇ ਜਦੋਂ ਚੱਲਦਾ ਹੈ, ਫਿਰ 1, 2, 3 ਨਹੀਂ ਸਾਰੇ ਰੋਗ ਠੀਕ ਹੋ ਜਾਂਦੇ ਨੇ। ਤਨ ਦਾ ਰੋਗ, ਮਨ ਦਾ ਰੋਗ ਠੀਕ ਹੋ ਜਾਂਦਾ ਹੈ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਨਾਮ ਨਾਲ ਜੁੜ ਕੇ ਦਿਨ ਰਾਤ ਉਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ सुख रास तां को बिघन ना को लागै। जांकी प्रभ आगे अरदास सतगुरु कहिंदे उस चरणा च अरदास कर
1: कर कृपा आप दीने
0: कर कृपा आप दीने। ए बख्शिश ए जिहड़ी कृपा है ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕੀਤੀ ਹੈ।
1: ਬੇਦਨ ਸਤਿਗੁਰ ਆਪ ਗਵਾਈ।
0: ਇਹ ਜਿਹੜੀ ਬੇਦਨ ਹੈ ਨਾ, ਰੋਗ ਹੈ ਵਿਛੋੜੇ ਦਾ। ਗੁਰਬਾਣੀ ਚ ਬਚਨ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਿਹੜੇ ਗੁਣ ਕਰਕੇ ਤੂੰ ਕਾਲੀ ਹੈ? ਹੁਣ ਗੱਲ ਇਹ ਨਹੀਂ ਹੈ ਕੋਇਲ ਨੂੰ ਕਿਉਂ ਸਤਿਗੁਰਾਂ ਨੇ ਆਖਿਆ। ਕਾਲਾ ਤੇ ਕਾਂ ਵੀ ਹੁੰਦਾ ਹੈ, ਕਾਲਾ ਤੇ ਕੁੱਤਾ ਵੀ ਹੁੰਦਾ ਹੈ, ਹੋਰ ਵੀ ਪੰਛੀ ਕਾਲੇ ਨੇ, ਪਰ ਕੋਇਲ ਦਾ ਨਾਮ ਕਿਉਂ ਲਿਆ ਸਤਿਗੁਰਾਂ ਨੇ? ਜਿਹੜੀ ਕੋਇਲ ਹੈ ਨਾ, ਇਹ ਲਗਾਤਾਰ ਨਹੀਂ ਬੋਲਦੀ, ਐਵੇਂ ਨਹੀਂ ਕੂਕਦੀ। ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ ਉਦੋਂ ਬੋਲਦੀ ਹੈ। ਮਨੁੱਖ ਦਾ ਜਿਹੜਾ ਮਨ ਹੈ ਇਹ ਉਹ ਕਾਲੀ ਕੋਇਲ ਦੀ ਤਰ੍ਹਾਂ ਹੈ। ਬਾਬਾ ਫਰੀਦ ਜੀ ਪੁੱਛਦੇ ਨੇ ਕਿ ਹੁਣ ਜਿਹੜਾ ਮਨੁੱਖਾ ਜਨਮ ਮਿਲਿਆ ਹੈ, ਇਹ ਜਨਮ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ, ਇਸ ਜਨਮ ਵਿੱਚ ਇਸ ਮਨ ਨੂੰ ਬੂਰ ਪੈ ਸਕਦਾ ਹੈ ਪਰਮਾਤਮਾ ਦੇ ਨਾਮ ਦਾ? ਜਦੋਂ ਨਾਮ ਦਾ ਬੂਰ ਪੈ ਸਕਦਾ ਹੈ ਨਾ, ਫਿਰ ਉਹ ਮਨ ਨੂੰ ਪੁੱਛਦੇ ਹੈ ਕਿ ਤੂੰ ਕਿਹੜੇ ਗੁਣ ਕਰਕੇ ਕਾਲੀ ਹੈ, ਤੂੰ ਬੋਲ। ਫਿਰ ਉਹ ਜਵਾਬ ਦਿੰਦੀ ਹੈ, ਆਪਣੇ ਪ੍ਰੀਤਮ ਕਿਹਾ ਬਿਰਹ ਜਾਲੀ। ਇਸ ਮਨੁੱਖਾ ਜਨਮ ਤੋਂ ਪਹਿਲਾਂ ਜਨਮ ਤਾਂ ਹੋਰ ਵੀ ਬਹੁਤ ਮਿਲੇ ਇਸ ਆਤਮਾ ਨੂੰ, ਪਰ ਉਹਨਾਂ ਜਨਮਾਂ ਦੇ ਵਿੱਚ ਬੂਰ ਨਹੀਂ ਸੀ ਪੈ ਸਕਦਾ। ਇਹ ਬੂਰ ਇਸ ਮਨੁੱਖਾ ਜਨਮ ਵਿੱਚ ਪੈ ਸਕਦਾ ਹੈ। ਕਹਿਣ ਲੱਗੇ, ਇਸ ਕਰਕੇ ਮੈਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੇ ਵਿਛੋੜੇ ਵਿੱਚ, ਉਹਦੇ ਬਿਰਹੇ ਦੇ ਵਿੱਚ ਕਾਲੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਇਸੇ ਤਰ੍ਹਾਂ ਵਿਛੋੜੇ ਦੇ ਵਿੱਚ ਜਿਹੜਾ ਵਿਛੋੜਾ ਤੈਨੂੰ ਲੱਗਾ ਹੋਇਆ ਉਸ ਪਰਮਾਤਮਾ ਵਾਹਿਗੁਰੂ ਦੇ ਨਾਲੋਂ, ਜਦੋਂ ਨਾਮ ਦੀ ਦਵਾਈ ਦਿੰਦਾ ਹੈ ਨਾ ਗੁਰੂ, ਜਦੋਂ ਬਖਸ਼ਿਸ਼ ਕਰਦਾ ਹੈ, ਉਹਦੀ ਬਖਸ਼ਿਸ਼ ਦੇ ਨਾਲ ਜਿਹੜਾ ਇਹ ਵਿਛੋੜੇ ਦਾ ਰੋਗ ਹੈ, ਇਹ ਬੇਦਨਾ ਜਿਹੜੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ

0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਾਮ ਨਾਲ ਜੁੜੇਗਾ ਗੁਰਦੇਵ ਸੱਚੇ ਪਾਤਸ਼ਾਹ ਤੇਰੇ ਜਨਮ ਨੂੰ ਸਫਲਾ ਕਰ ਦੇਣਗੇ।
1: ਰਹਾਓ
0: ਵਿਸ਼ਰਾਮ ਦੇ ਕਰਕੇ ਗੁਰਦੇਵ ਸਮਝਾ ਰਹੇ ਨੇ, ਇਹ ਜਿਹੜਾ ਰਹਾਓ ਹੈ ਨਾ ਇਹਦੇ ਅਰਥ ਬਹੁਤ ਗਹਿਰੇ ਨੇ। ਮਨੁੱਖ ਦੀ ਜ਼ਿੰਦਗੀ ਵਿੱਚ ਬੰਦਾ ਜ਼ਿੰਦਗੀ ਦੀ ਰਫਤਾਰ ਵਿੱਚ ਇੰਨੀ ਤੇਜ਼ ਦੌੜ ਰਿਹਾ ਹੈ ਕਿ ਇਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਟਿਕਣਾ ਹੈ। ਹਰੇਕ ਸ਼ਬਦ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਜੀ ਰਹਾਓ ਵਰਤ ਕੇ ਸਿੱਖ ਨੂੰ ਆਵਾਜ਼ ਮਾਰਦੇ ਨੇ, ਸਿੱਖਾ ਜ਼ਿੰਦਗੀ ਉਦੋਂ ਸਫਲ ਹੋਣੀ ਹੈ ਜਦੋਂ ਟਿਕ ਜਾਏਗਾ, ਜਦੋਂ ਟਿਕ ਕੇ ਨਾਮ ਜਪੇਗਾ, ਬੰਦਗੀ ਕਰੇਗਾ। ਇਹ ਬੰਦਗੀ ਤੇਰੇ ਜੀਵਨ ਨੂੰ ਟਿਕਾ ਦੇਗੀ, ਕਿਉਂਕਿ ਟਿਕਿਆ ਹੋਇਆਂ ਦੇ ਨੂੰ ਹੀ ਗੁਰੂ ਘਰ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ।
1: ਜੋ ਮੰਗੇ ਹੈ ਸੋ ਲੇਵੇ ਹੈ,
0: ਜੋ ਮੰਗੇ ਸੋ ਲੇਵੇ। ਗੁਰਬਾਣੀ ਦਾ ਇੱਕ ਬਚਨ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਿੱਤ ਪੜ੍ਹਦੇ ਹਾਂ, ਜਦੋਂ ਸਿੱਖ ਅਰਦਾਸ ਕਰਦਾ ਹੈ ਤੇ ਇਹ ਸ਼ਬਦ ਦੀ ਅਰਦਾਸ ਕਰਦਾ ਹੈ, ਸ਼ਬਦ ਸਿੱਖ ਦੀ ਜ਼ੁਬਾਨ ਤੇ ਹੁੰਦੇ ਨੇ, ਸੱਚੇ ਪਾਤਸ਼ਾਹ ਤੇਰੇ ਦਰ ਤੋਂ ਤੇਰੇ ਘਰ ਵਿੱਚੋਂ ਜੋ ਵੀ ਦਾਤ ਮੰਗਦੇ ਆ ਆਪ ਦੇ ਦਿੰਦੇ ਹੋ। ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਨ ਤੇ ਗੁਰਦੇਵ ਇਸ ਸ਼ਬਦ ਦੀ ਵਿਆਖਿਆ ਨੂੰ ਸਮਝਾਉਂਦੇ ਨੇ, ਆਪਣੇ ਘਰ ਵਿੱਚ ਬੱਚੇ ਛੋਟੇ ਹੁੰਦੇ ਆ ਨਾ, ਪੁੱਤਰ ਪਿਤਾ ਕੋਲੋਂ 10 ਰੁਪਈਏ ਮੰਗੇ ਤੇ ਪਿਤਾ ਸਵਾਲ ਕਰਦਾ ਹੈ ਕੀ ਕਰਨੇ ਨੇ, ਕਿੱਥੇ ਵਰਤਣੇ ਨੇ, ਕੀ ਖਾਣਾ ਹੈ, ਕਿੱਥੇ ਲੈ ਕੇ ਜਾਣੇ ਆ, ਪੁੱਛਦਾ। ਜੇ ਤਾਂ ਉਹਦੀ ਵਰਤੋਂ ਠੀਕ ਹੈ ਤੇ ਪਿਤਾ ਆਪਣੇ ਪੁੱਤਰ ਨੂੰ ਪੈਸੇ ਦੇ ਦਿੰਦਾ ਹੈ। ਇੱਕ ਉਦਾਹਰਣ ਹੋਰ ਹੈ, ਇੱਕ ਮਾਂ ਬਾਪ ਆਪਣੇ ਬੱਚੇ ਦੇ ਨਾਲ ਬਾਜ਼ਾਰ ਗਏ ਤੇ ਨਾਲ ਇੱਕ ਰਿਸ਼ਤੇਦਾਰ ਹੈ। ਬੱਚੇ ਨੇ ਜਿੱਦ ਕੀਤੀ, ਉਹਨੇ ਖਾਣ ਵਾਸਤੇ ਕੋਈ ਮਠਿਆਈ ਮੰਗੀ ਤੇ ਮਾਂ ਨੇ ਲੈ ਕੇ ਨਾ ਦਿੱਤੀ, ਬਾਪ ਨੇ ਲੈ ਕੇ ਨਾ ਦਿੱਤੀ। ਨਾਲ ਜਾਣ ਵਾਲਾ ਰਿਸ਼ਤੇਦਾਰ ਕਹਿਣ ਲੱਗਾ, ਬੱਚਾ ਰੋ ਰਿਹਾ ਹੈ, ਕੁਰਲਾ ਰਿਹਾ ਹੈ, ਤੇ ਚੱਲ ਮੈਂ ਲੈ ਦੇਣਾ। ਉਹਨੇ ਦੁਕਾਨ ਤੋਂ ਕੋਈ ਮਿੱਠੀ ਵਸਤੂ ਖਰੀਦੀ ਤੇ ਬੱਚੇ ਦੇ ਹੱਥ ਤੇ ਧਰ ਦਿੱਤੀ, ਬੱਚੇ ਨੇ ਖਾ ਲਈ। ਉਹਦੇ ਮਨ ਵਿੱਚ ਆਇਆ ਕਿ ਮੇਰੀ ਮਾਂ, ਮੇਰਾ ਪਿਓ ਜਿਹੜਾ ਹੈ ਇਹ ਕਿੱਡੇ ਕਰੂੜ ਨੇ, ਮੈਂ ਰੋ ਰੋ ਕੇ ਮੰਗ ਰਿਹਾ ਤੇ ਇਹਨਾਂ ਨੇ ਦਿੱਤੀ ਨਹੀਂ। ਆ ਨਾਲ ਆਇਆ ਰਿਸ਼ਤੇਦਾਰ ਕਿੱਡਾ ਚੰਗਾ ਹੈ, ਇਹਦੇ ਕੋਲੇ ਮੈਂ ਮੰਗ ਵੀ ਨਹੀਂ ਰਿਹਾ, ਇਹਨੇ ਮੈਨੂੰ ਖਾਣ ਵਾਲਾ ਪਦਾਰਥ ਲੈ ਦਿੱਤਾ ਹੈ ਮਿੱਠਾ, ਤੇ ਮੈਂ ਬੜੇ ਆਨੰਦ ਨਾਲ ਖਾ ਲਿਆ ਹੈ। ਵਿਦਵਾਨ ਮਹਾਂਪੁਰਖਾਂ ਨੇ ਵਿਆਖਿਆ ਕੀਤੀ, ਕਹਿਣ ਲੱਗੇ ਜਦੋਂ ਰਾਤ ਦਾ ਸਮਾਂ ਹੋਇਆ ਨਾ, ਪੁੱਤਰ ਦੀ ਦਾੜ ਵਿੱਚ ਦਰਦ ਹੋਇਆ, ਫਿਰ ਉਹਨੇ ਆਵਾਜ਼ ਰਿਸ਼ਤੇਦਾਰ ਨੂੰ ਨਹੀਂ ਮਾਰੀ, ਫਿਰ ਆਵਾਜ਼ ਆਪਣੀ ਮਾਂ ਨੂੰ ਮਾਰਦਾ ਹੈ, ਮਾਂ ਮੇਰੀ ਦਾੜ ਵਿੱਚ ਦਰਦ ਹੋ ਰਿਹਾ, ਕੋਈ ਹੱਲ ਕਰ, ਕੋਈ ਇਲਾਜ ਕਰ। ਮਾਂ ਕਹਿੰਦੀ ਹੈ, ਪੁੱਤਰ ਮੈਂ ਤੈਨੂੰ ਸਮਝਾਇਆ ਸੀ ਨਾ, ਹੁਣ ਤੂੰ ਵਿਲਕਦਾ, ਤੇਰੇ ਨਾਲ ਮਾਂ ਵੀ ਵਿਲਕ ਰਹੀ ਹੈ। ਉਸ ਰਿਸ਼ਤੇਦਾਰ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ, ਕੋਈ ਪਤਾ ਨਹੀਂ ਹੈ। ਗੁਰੂ ਕੋਲੋਂ ਸਿੱਖ ਦਾਤਾਂ ਲੈਣ ਆਉਂਦਾ ਹੈ, ਜੇ ਗੁਰਦੇਵ ਕੋਲੇ ਦਾਤਾਂ ਮੰਗਦਾ ਤੇ ਗੁਰਦੇਵ ਜਾਣਦੇ ਨੇ ਕਿਹੜੀ ਦਾਤ ਇਸ ਸਿੱਖ ਨੂੰ ਦੇਣੀ ਹੈ, ਕਿਹੜੀ ਨਹੀਂ ਦੇਣੀ, ਕਿਹੜੀ ਇਹਦੇ ਜੀਵਨ ਵਾਸਤੇ ਚੰਗੀ ਹੈ, ਕਿਹੜੀ ਮਾੜੀ ਹੈ। ਜਦੋਂ ਨਹੀਂ ਨਾ ਮਿਲਦੀ, ਫਿਰ ਇਹ ਨਿਰਾਸ਼ ਹੋ ਕੇ ਦੰਭੀਆਂ ਪਖੰਡੀਆਂ ਦੇ ਡੇਰਿਆਂ ਵੱਲ, ਹੋਰਨਾਂ ਵੱਲ ਪ੍ਰੇਰਿਤ ਹੋ ਜਾਂਦਾ ਹੈ। ਤੇ ਜਦੋਂ ਜ਼ਿੰਦਗੀ ਵਿੱਚ ਤੜਫਦਾ ਹੈ ਨਾ, ਫਿਰ ਮਤ ਜਾਣੋ ਕਿ ਤੁਸੀਂ ਤੜਫਦੇ ਹੋ, ਨਹੀਂ ਤੁਹਾਡਾ ਗੁਰੂ ਵੀ ਤੜਫਦਾ ਹੈ। ਗੁਰਦੇਵ ਨੇ ਬਾਣੀ ਵਿੱਚ ਲਿਖਿਆ ਹੈ, ਸਿੱਖਾ ਦੁੱਖਾਂ ਸੇਤੀ ਡੇਹੋ ਗਿਆ, ਸੂਲਾਂ ਸੇਤੀ ਰਾਤ, ਦਿਨ ਦੁੱਖਾਂ ਚ ਬਤੀਤ ਹੁੰਦਾ, ਰਾਤ ਤੇਰੀ ਸੂਲਾਂ ਵਰਗੀ ਲੰਘਦੀ ਹੈ, ਖੜਾ ਪੁਕਾਰੇ ਪਤਨੀ ਤੇਰਾ ਕੱਪੜਵਾ। ਤੇਰਾ ਗੁਰੂ ਪੱਤਣ ਤੇ ਖਲੋ ਕੇ ਆਵਾਜ਼ਾਂ ਮਾਰ ਰਿਹਾ, ਸਿੱਖਾ तेरी जिंदगी दा बेड़ा डुब रहा है, इनू बचा। जेड़े सुन लेंदे ने ओ गुरदेव दी आग्या विच आ जांदे ने, ते जेड़े आ जांदे फिर उन्हां दे परथाए महाराज जी ने बचन लिखिया होया। पुत्तर जवान होया, पिता ने रिश्तेदार सज्जन मित्र एकत्र कीते, सारे कारोबार विहार दियां चाबियां पुत्तर दे हाथ ते रख दित्तियां। कहन लगा अज तो बाद सब कारोबार विहार दा मालक तू है। पुत्तर हैरान होया, कहन लगा बचपन विच 10 रुपये मंगदा सी ते 100 बार पुछदे सी, अज मैं वड्डा होया ते सारा कुछ ही सौंप दिता जे। पिता ने जवाब दिता, कहन लगा जदो तू छोटा सी ना तेनू समझ नहीं सी कि तू माया नू किवें वरतना है, अज तू जवान हो गया, अज तेनू समझ है, अज मैं सब कुछ ही तेनू सौंप दिता है। बस ये कहानी साड़ी ते गुरु दी है। गुरदेव ने बचन लिखा, पिता कृपाल आग्या एह कीनी, बारक मुख मांगे सो देना। गुरु सच्चे पातशाह जी ने बचन लिखे, कह लगे जदों सिख सियाणा हो जांदा है ना ते फिर गुरदेव आग्या कर देंदे ने कि ए मेरा सियाणा पुत्र है, जो मंगदा है इनू दे दिता जावे। सतगुरु सच्चे पातशाह जी इत्थे समझा रहे ने कि जो भी दात गुरु कोलों मंगदे ने, जेड़ा उहदा नाम जपण वाले है ना, सच्चे पातशाह सब दातां झोली विच पा दिंदे हन।
1: प्रभ अपने आ संता देवै है,
0: अपने भगतां नूं अपने संतां नूं सब दातां दे के नवाजदे हन।
1: हर गोविंद प्रभ राखिया,
0: इसे तरां जिवें ताप तों गुरदेव सच्चे पातशाह जी ने अरदास करके उस परमात्मा दे चरणां च अरदास कीती कि हे वाहिगुरु परमात्मा, बालक हर गोबिंद दी रखिया तेरे नाम करके तेरी बाणी करके होई है। उही बचन सिखा नूं समझा रहे कि सिखा जिंदगी च कदे दुख आवे सुख आवे अपने गुरु दा पल्ला नहीं पकड़ना, जदों अरदास करेगा गुरु तेरी नेड़े होके सुनेगा।
1: जन नानक साच सुपाखिया,
0: इसे तरह जेड़े गुरु दे सिख हन, सतगुरु सच्चे पातशाह जी सच्चे नाम दी बरकत दे के उन्हां नूं एक ज्ञान प्रदान कर देंदे ने, उन्हां ते बख्शिश करदे ने। सिखा उस वाहिगुरु दे नाम दी सोझी रख, उहदे नाम नाल जुड़। जदों नाम नाल जुड़ेगा तेरा संसार विच आया होया सफला होएगा, तैनू किसी प्रकार दा कोई दुख तकलीफ जिहड़ी है वह तेरे जीवन विच नहीं आएगी, क्योंकि पूरे गुरु का पला पकड़न करके तू नाम नाल जुड़ जाएगा। आओ सतगुरु सच्चे पातशाह जी की कृपा सदका चल रही लड़ीवार कथा दे नाल आपां सांझ पाईए जी।
1: दखने महला पंजवा,
0: पंजवें गुरदेव सतगुरु गुरु अर्जन देव महाराज सच्चे पातशाह जी आप कृपा करके समझा रहे हन।
1: आगाह कूत राग पिछा फेर ना मोहडड़ा,
0: सतगुरु सच्चे पातशाह जी दा बचन है। महाराज कहिंदे कि जेड़े भगती दे मार्ग ते तू चल पिया है, जदों वकारां नूं छड के नाम जपण वाले मार्ग ते चलिया है ते फिर पिछा भौंके ना वेख, क्योंकि बंदा मोह दा बद्दा होया पिछे वेखदा है ना, परिवार अल पत्नी अल कारोबार विहार अल, ये सब माया दा रूप है, ये तेनू पकड़ के रखदे ने। सतगुरु कहन लगे एदा नहीं, अगाह को तरंग अपने कदम उस वाहिगुरु दी भगती दे उपर अगे वाल लैके चल।
1: नानक सिज हे वावार बहुड़ ना होवी जन्मड़ा,
0: सतगुरु सच्चे पातशाह कहन लगे ने इस जिहड़ी समझ है जदों तू अपने मन विच वसा लेगा उस वाहिगुरु दे मार्ग ते चलेगा ना, ਤੇ ਫਿਰ ਤੈਨੂੰ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪਵੇਗਾ।
1: ਮਹੱਲਾ ਪੰਜਵਾ।
0: ਪੰਜਵੇਂ ਗੁਰਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।
1: ਸੱਜਣ ਮੈਡਾ ਚਾਈਆ ਹੱਬ ਕਹੀ ਦਾ ਮਿੱਤ।
0: ਸੱਜਣ ਜ਼ਿੰਦਗੀ ਦੇ ਵਿੱਚ ਮਨੁੱਖ ਸੱਜਣ ਬਣਾਉਂਦਾ ਹੈ, ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਸੱਜਣ ਉਹ ਬਣਾ ਜਿਨੇ ਉਸ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਵੀ ਤੇਰਾ ਸਾਥ ਦੇਣਾ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਂਗਾ। ਜਿਹੜੇ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਤੇਰਾ ਸਾਥ ਦਿੰਦਾ ਹੈ ਉਹ ਸੱਜਣ ਵਾਹਿਗੁਰੂ ਪਰਮਾਤਮਾ ਆਪ ਹੈ। ਜਦੋਂ ਗੁਰੂ ਦਾ ਪੱਲਾ ਪਕੜੇਗਾ, ਗੁਰੂ ਨੂੰ ਸੱਜਣ ਬਣਾਏਗਾ ਨਾ, ਤੇ ਗੁਰਦੇਵ ਇੱਥੇ ਸੰਸਾਰ ਵਿੱਚ ਵੀ ਤੇਰੀ ਰੱਖਿਆ ਕਰਦੇ ਨੇ, ਨਿਰੰਕਾਰ ਦੇ ਘਰ ਵਿੱਚ ਵੀ ਤੇਰੀ ਰੱਖਿਆ ਕਰਨਗੇ।
1: ਹੱਬੇ ਜਾਨਨ ਆਪਣਾ ਕਹੀ ਨਾ ਠਾਹੇ ਚਿੱਤ।
0: ਉਹ ਫਿਰ ਜਿਹੜੇ ਨੇ ਨਾਮ ਜਪਣ ਵਾਲੇ ਜਿਹੜੇ ਆ ਨਾ, ਉਹਨਾਂ ਤੇ ਗੁਰੂ ਕਿਰਪਾ ਕਰਦਾ ਹੈ। ਉਹਨਾਂ ਨੂੰ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਸਮਝਾਉਂਦੇ ਨੇ ਕਿ ਨਾਮ ਦੇ ਨਾਲ ਚਿੱਤ ਜੋੜ, ਕਿਤੇ ਵੀ ਰਸਤੇ ਵਿੱਚ ਵਿਕਾਰਾਂ ਦੀ ਅੱਗ ਵਿੱਚ ਰੁਕ ਨਾ ਜਾਈ, ਕਿਉਂਕਿ ਅੱਗ ਵਿਕਾਰਾਂ ਦੀ ਤੈਨੂੰ ਸਾੜ ਦੇਗੀ। ਜਦੋਂ ਨਾਮ ਨਾਲ ਜੁੜਿਆ ਰਹੇਗਾ, ਨਾਮ ਤੈਨੂੰ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਲੈ ਜਾਏਗਾ।
1: ਮਹੱਲਾ ਪੰਜਵਾਂ।
0: ਪੰਜਵੇਂ ਗੁਰਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।
1: ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ।
0: ਇਹ ਜਿਹੜਾ ਸਰੀਰ ਹੈ ਨਾ, ਇਹਦੇ ਅੰਦਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਨਾਮ ਦਾ ਜਿਹੜਾ ਰਤਨ ਹੈ, ਲਾਲ ਹੈ, ਉਹ ਇਸ ਮਨ ਵਿੱਚ ਰੱਖਿਆ ਹੋਇਆ ਹੈ।
1: ਸੋਈ ਸੁਹਾਵਾ ਥਾਨ ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ।
0: ਜਿਹੜੇ ਉਸ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਹੜੇ ਉਸ ਰਤਨ ਨੂੰ ਲੱਭ ਲੈਂਦੇ ਨੇ, ਉਸ ਗੁਰੂ ਦੇ ਚਰਨਾਂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਜਿਹੜੇ ਉਸ ਰਤਨ ਨੂੰ ਲੱਭ ਲੈਂਦੇ ਆ ਨਾ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਜਿੱਥੇ ਵੀ ਜਾਂਦੇ ਨੇ ਉਹ ਥਾਂ

0: ਜਦੋਂ ਦਾ ਮੈਂ ਤੇਰਾ ਬਣ ਗਿਆ ਹਾਂ। ਮਨਮੁਖ ਜਿਹੜਾ ਉਹ ਬੰਦੇ ਦਾ ਬੰਦਾ ਬਣਦਾ ਹੈ, ਪਰ ਜਿਹੜਾ ਨਾਮ ਜਪਦਾ ਹੈ, ਗੁਰੂ ਦੇ ਮਾਰਗ ਤੇ ਚੱਲਦਾ, ਉਹ ਗੁਰੂ ਦਾ ਬੰਦਾ ਬਣਦਾ ਹੈ। ਜਿਹਨੇ ਗੁਰੂ ਦੇ ਪੱਲੇ ਨੂੰ ਪਕੜ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦਾ ਮੈਂ ਤੇਰਾ ਬਣ ਗਿਆ ਨਾ, ਵਾਹਿਗੁਰੂ ਤੂੰ ਸਾਰੀਆਂ ਹੀ ਦਾਤਾਂ ਮੈਨੂੰ ਸੌਂਪ ਦਿੱਤੀਆਂ ਹਨ।
1: ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ।
0: ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਆਉਂਦੀ, ਖਾਂਦਾ ਵੀ ਹੈ, ਖਰਚਦਾ ਵੀ ਹੈ ਤੇ

0: ਦਾਤ ਦੀ ਪਹਿਚਾਣ ਕਰ ਲੈਂਦਾ, ਰੱਬ ਦੇ ਨਾਲ ਜੁੜ ਜਾਂਦਾ ਨਾ, ਇਹ ਜਿਹੜੀ 84 ਲੱਖ ਜੂਨਾਂ ਨੇ ਬੰਦਿਆ, ਇਹ ਵਾਹਿਗੁਰੂ ਪਰਮਾਤਮਾ ਨੇ ਤੇਰੀ ਸੇਵਾ ਵਾਸਤੇ ਪੈਦਾ ਕੀਤੀਆਂ ਹੋਈਆਂ ਨੇ। ਇਸ ਧਰਤੀ ਪੈ ਤੇਰੀ ਸਿੱਕਦਾਰੀ, ਮਨੁੱਖ ਜਿਹੜਾ ਇੱਥੇ ਸਰਦਾਰ ਹੈ, ਸਰਮੌਰ ਹੈ, ਬਾਕੀ ਸਭ ਇਹਦੀ ਸੇਵਾ ਵਿੱਚ ਨੇ। ਜਦੋਂ ਨਾਮ ਜਪਦਾ ਤੇ ਸਭ ਤਾਕਤਾਂ ਜਿਹੜੀਆਂ ਨੇ ਉਹ ਤੇਰੀ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ ਹਨ।
1: ਇਹ ਵੈਰੀ ਮਿੱਤਰ ਸਭ ਕੀਤੇ ਆ, ਨਹਿ ਮੰਗੈ ਮੰਦਾ।
0: ਵੈਰੀ ਮਿੱਤਰ ਬਣ ਜਾਂਦੇ ਨੇ ਨਾਮ ਜਪਣ ਵਾਲਿਆਂ ਦੇ। ਜੇ ਕੋਈ ਮੰਦਾ ਆਖਣ ਵਾਲਾ ਹੁੰਦਾ ਹੈ ਨਾ, ਉਹਦੀ ਵੀ ਪੇਸ਼ ਨਹੀਂ ਜਾਂਦੀ, ਕੋਈ ਬਗਾਨਾ ਨਹੀਂ ਰਹਿ ਜਾਂਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਆਪਣੇ ਲੱਗਣ ਲੱਗ ਪੈਂਦੇ ਨੇ ਜਦੋਂ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਈਦਾ ਹੈ। ਨਾਮ ਵਿੱਚ ਏਡੀ ਵੱਡੀ ਤਾਕਤ ਹੈ।
1: ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ।
0: ਜਿਹਨੂੰ ਵਾਹਿਗੁਰੂ ਪਰਮਾਤਮਾ ਬਖਸ਼ ਦਿੰਦਾ ਹੈ ਉਹਦਾ ਲੇਖਾ ਨਹੀਂ ਪੁੱਛਿਆ ਜਾਂਦਾ ਦਰਗਾਹ ਵਿੱਚ। ਗੁਰਬਾਣੀ ਦਾ ਬਚਨ ਹੈ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰੂ ਦੇ ਮਾਰਗ ਤੇ ਚੱਲਣ ਵਾਲਾ ਸਿੱਖ, ਗੁਰੂ ਦੀ ਮਰਿਆਦਾ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਜਿਹੜਾ ਸਿੱਖ ਹੈ ਨਾ, ਉਹਦਾ ਲੇਖਾ ਧਰਮ ਰਾਜ ਵੀ ਨਹੀਂ ਪੁੱਛ ਸਕਦਾ। ਜਨ ਨਾਨਕ ਲੇਖਾ ਸਮਝਾ, ਜਿਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਆਪਣੀ ਸਾਂਝ ਬਣਾਈ ਹੋਈ ਹੈ, ਜਿਹੜਾ ਨਾਮ ਜਪਦਾ ਹੈ, ਜਿਹੜਾ ਬੰਦਗੀ ਵਿੱਚ ਜੁੜਿਆ ਹੈ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਵਾਰੀ ਇਹ ਬਚਨ ਸਮਝਾਉਂਦੇ ਨੇ, ਨਾਮ ਬਿਨਾਂ ਸਭ ਕੂੜ ਗਾਲੀ ਪੁੱਛੀਆਂ। ਬੰਦਾ ਵਾਹਿਗੁਰੂ ਦੀ ਬੰਦਗੀ ਨੂੰ ਛੱਡ ਕੇ ਹੋਰ ਬਹੁਤ ਕੁਝ ਕਰਦਾ, ਝੱਖਾਂ ਮਾਰਦਾ, ਬਹੁਤ ਗੱਲਾਂ ਕਰਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਲੇਖੇ ਵਿੱਚ ਕੇਵਲ ਇੱਕ ਗੱਲ ਹੈ, ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਉਹਦੇ ਚਰਨਾਂ ਨਾਲ ਜੁੜ ਕੇ ਇੱਕ ਸਾਰ ਹੋ ਕੇ ਤੂੰ ਨਾਮ ਜਪਿਆ ਹੈ ਨਾ, ਉਹ ਨਾਮ ਲੇਖੇ ਵਿੱਚ ਆਏਗਾ। ਜਦੋਂ ਉਹ ਨਾਮ ਜਪਿਆ ਹੋਏਗਾ ਨਾ, ਤੇ ਫਿਰ ਤੈਨੂੰ ਪ੍ਰਾਪਤੀ ਕੀ ਹੋਏਗੀ? ਦਰਗਾਹ ਦੇ ਵਿੱਚ ਤੇਰਾ ਲੇਖਾ ਨਹੀਂ ਪੁੱਛਿਆ ਜਾਏਗਾ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ, ਜਿਹਨੂੰ ਗੁਰੂ ਬਖਸ਼ ਦਿੰਦਾ ਉਹਦਾ ਲੇਖਾ ਧਰਮ ਰਾਜ ਵੀ ਨਹੀਂ ਪੁੱਛ ਸਕਦਾ।
1: ਆਨੰਦ ਭਇਆ ਸੁਖ ਪਾਏ ਆ, ਮਿਲ ਗੁਰ ਗੋਬਿੰਦਾ।
0: ਗੁਰੂ ਦੀ ਪ੍ਰਾਪਤੀ ਹੋਣ ਦੇ ਨਾਲ ਸਦੀਵੀ ਆਨੰਦ ਮਿਲਦਾ ਹੈ। ਬੰਦਾ ਸੁਖ ਲੱਭਦਾ ਹੈ ਪਰ ਸੁਖ ਮਿਲਦਾ ਨਹੀਂ ਹੈ, ਕਿਉਂਕਿ ਬੰਦਾ ਸੁਖ ਬਾਹਰੋਂ ਲੱਭ ਰਿਹਾ ਹੈ, ਸੁਖ ਬਾਹਰ ਨਹੀਂ ਹੈ, ਸੁਖ ਅੰਦਰ ਹੈ, ਸੁਖ ਗੁਰੂ ਦੇ ਚਰਨਾਂ ਵਿੱਚ ਹੈ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਇੱਕ ਸਾਰ ਉਸ ਵਾਹਿਗੁਰੂ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਫਿਰ ਉਹ ਆਨੰਦਮਈ ਜੀਵਨ ਬਤੀਤ ਕਰਦਾ ਹੈ। ਉਹਦੀ ਜੀਵਨ ਵਿੱਚ ਖੇੜਾ ਹੈ, ਆਨੰਦ ਹੈ। ਆਨੰਦ ਕਿਉਂ ਹੈ? ਕਿਉਂਕਿ ਉਹਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਉਹ ਸੰਸਾਰ 'ਚ ਆਇਆ, ਜਦੋਂ ਨਾਮ ਜਪਦਾ ਫਿਰ ਉਸ ਨੂੰ ਉਹ ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ।
1: ਸਭੇ ਕਾਜ ਸਵਾਰੇ ਜਾ ਤੁਧ ਪਾਵੰਦਾ।
0: ਸਾਰੇ ਉਹਦੇ ਕਾਰਜ ਜਿਹੜੇ ਆ ਨਾ, ਉਹ ਸਵਾਰੇ ਜਾਂਦੇ ਨੇ ਇੱਥੇ ਸੰਸਾਰ ਦੇ ਤੇ ਨਿਰੰਕਾਰ ਦੇ ਘਰ ਦੇ। ਜਿਸ ਕਾਰਜ ਵਾਸਤੇ ਸੰਸਾਰ ਵਿੱਚ ਆਇਆ ਨਾਮ ਜਪਣ ਲਈ, ਉਹਦਾ ਉਹ ਕਾਰਜ ਵਾਹਿਗੁਰੂ ਪਰਮਾਤਮਾ ਆਪ ਸਵਾਰ ਦਿੰਦਾ ਜਦੋਂ ਸਿੱਖ ਨਾਮ ਨਾਲ ਜੁੜਦਾ ਹੈ। ਇਸ ਕਰਕੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਹੋਵੇ, ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾ, ਉਹ ਤੇਰੇ ਘਰ ਨਾਲ ਜੁੜ ਜਾਂਦਾ ਹੈ, ਉਹਦਾ ਸੰਸਾਰ ਤੇ ਆਇਆ ਹੋਇਆ ਜਨਮ ਸਫਲਾ ਹੋ ਜਾਂਦਾ ਹੈ। ਅਸੀਂ ਕਲਯੁਗ ਜੀਵ ਹਾਂ, ਤੇਰੇ ਦਰ ਤੇ ਆਏ ਹਾਂ, ਸਾਡੇ ਤੇ ਇੱਕ ਕਿਰਪਾ ਕਰ, ਸਾਨੂੰ ਆਪਣੇ ਨਾਮ ਦੀ ਦਾਤ ਦੇ ਦਿਓ। ਜਦੋਂ ਇਹ ਅਰਦਾਸ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਨੇੜੇ ਹੋ ਕੇ ਸੁਣਨਗੇ, ਕਿਉਂਕਿ ਦੁਨਿਆਵੀ ਦਾਤਾਂ ਬੰਦਾ ਮੰਗਦਾ ਹੈ ਨਾ, ਧੀਆਂ ਪੁੱਤਰ ਮੰਗਦਾ, ਕਾਰੋਬਾਰ ਵਿਹਾਰ ਮੰਗਦਾ, ਗੁਰੂ ਦਿੰਦਾ। ਜੇ ਨਾਮ ਦੀ ਦਾਤ ਮੰਗਾਂਗੇ ਗੁਰੂ ਸਾਡੇ ਤੇ ਕਿਰਪਾ ਕਰਕੇ ਉਹ ਨਾਮ ਦੀ ਦਾਤ ਵੀ ਦਏਗਾ। ਜਿਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਸਕਦੇ ਹਾਂ। ਆਓ ਇਹੀ ਅਰਦਾਸ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਇੱਥੇ ਹੀ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਅੱਜ ਦੀ ਵਿਚਾਰ ਸੰਪੂਰਨ ਹੋਈ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰਬਾਣੀ ਦੀ ਵਿਚਾਰ ਕਰਦਿਆਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਅਤੇ ਗੁਰੂ ਰੂਪ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਗੁਰਦੇਵ ਕਿਰਪਾ ਕਰਨ। ਆਪ ਸਭ ਦੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟ ਕੋਟ ਸ਼ੁਕਰਾਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਸੇਵਾ ਹਾਜ਼ਰੀ ਭਰਨ ਦਾ ਸਮਾਂ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਾਡੀ ਗੁਰੂ ਦੇ ਨਾਲ ਬਣ ਆਵੇ। ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼।

ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 4034540347 403-454-0347 ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue South East Calgary ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਤ ਨਾ ਪਾਵਤ ਦੇਵ ਸਬੈ ਮੁਨ ਇੰਦਰ ਮਹਾ ਸ਼ਿਵ ਜੋ ਕਰੀ ਹੁਣ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ

ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜੰਤਰਾਸ ਮਿਟਾਏ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ

ਸਿਉ ਨਾਹ ਫਲੀਏ ਫੁਲੀਏ ਪੜੇ ਪੀ ਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਾਜਿਓ ਆਪੀ ਲੈ ਰਜਿਓ ਨਾਉ ਦੋਈ ਕੁਦਰ ਸਾਜੀਐ ਕਰ ਆਸਨ ਜਿਥੋ ਚਾਹੁ ਦਤ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੋ ਸਭ ਸਹਿ ਦੇ ਲੈ ਸਹਿ ਜਿੰਦ ਪਵਾਉ ਕਰ ਆਸਨ ਦਿੱਠੋ ਚਾਹੋ ਦਿੱਠੋ ਚਾਹੋ ਦਿੱਠੋ।

0: ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪੇਰੰਗ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੁਆਖੀਐ ਪਰ ਜੀਵੇ ਮਰੀਆ ਜਨ ਨਾਨਕ ਸਤਿਗੁਰ ਮੇਲ ਕਰ ਜਗਦੂਤਰ ਤਰੀਆ ਜਨ ਨਾਨਕ ਸਤਿਗੁਰ ਮੇਲ ਕਰ
1: ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਹਾਡੇ ਆਖੇ ਲੱਖ ਕਰੋੜ ਸੱਚਾ ਸਭ ਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹਲਾ ਪਹਿਲਾ
0: ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡਿਆਈ ਦਾ ਸਤਨਿਆਉ ਵੱਡੀ ਵਡਿਆਈ ਜਾਂ ਨੇਚਲ ਥਾਉ ਵੱਡੀ ਵਡਿਆਈ ਜਾਣੈ ਆਲਾ ਵੱਡੀ ਵਡਿਆਈ ਬੁਝੈ ਸਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆਪ ਨਾਨਕ ਕਾ ਹਰਨਾ ਕਥਨੀ ਜਾਏ ਕੀਤਾ ਕਰਨਾ ਸਰਬਰਾ ਜਾਏ ਮਹੱਲਾ ਦੂਜਾ
1: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਘਰ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਬਿਨਾ

0: ਜਕੁ ਆਪ ਕਰੇ ਪ੍ਰਗਾਸ ਪਾਉਣੀ ਨਾਨਕ ਦੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ ਉਪ ਸੱਚੇ ਸੱਚ ਨਿਬੜੈ ਚੁਣ ਵੱਖ ਕੱਢੇ ਚ ਜਮਾਲਿਆ ਥਾਉ ਨ ਪਾਇਲ ਕੂੜਿਆ ਰਵੋ ਕਾਲੈ ਦੋਜਕ ਚਾਲਿਆ ਤਿਰਣਾਇਰ ਤਿਸ ਗਿਣ ਗਏ ਹਾਰ ਗਏ ਸਿੱਖ ਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
1: ਹਾਰ ਗਏ ਸਿੱਠ ਵਾਲਿਆ ਲਿਖਣਾ ਵੇ ਧਰਮ ਬਹਾਲਿਆ।

0: ਹਰ ਭਗਤ ਇਕ ਮੰਗਾ ਮੇਰਾ ਮਰ ਧਨ ਸ਼ਬਦ ਵਿਗਾਸਿਆ ਜਪ ਅਨਥ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸਤ ਸੰਗਾ
1: ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਘੇ ਫੇ ਜੰਗ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ

0: ਵੇਖ ਵਿਡਾਨ ਰਹਾ ਵਿਸਮਾਦ, ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾ, ਕੁਦਰਤ ਪਾਤਾਲੀਆਂ ਕਾਸ਼ੀ ਕੁਦਰਤ ਸਰਵਕਾਰ, ਕੁਦਰਤ ਵੇਦ ਪੁਰਾਨ ਕੁਤੇਬਾ, ਕੁਦਰਤ ਸਰਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਨਸੀ ਰੰਗੀ, ਕੁਦਰਤ ਡੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਵੀ ਮਹਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਕਾਦਿਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤੇ ਤਾਕੋ ਤਾਕ ਪੌੜੀ ਅਪਣ ਭੋਗੈ, ਹੋਏ ਭਸਮੜ ਪੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ,
0: ਭਾਰਤ ਚਲਾਇਆ ਅੱਗੇ ਧਰਨੀ ਕੀਰਤ ਵਾਚੀ ਹੈ,
1: ਪਹਿਲੇ ਖਾ ਕਰ ਸਮਝਾਇਆ ਤਾਂ ਨਾ ਹੋਈ ਪਾਉ ਗਈ, ਹੁਣ ਸੁਣੀਐ ਤਿਆਰ ਆਇਆ, ਮਨ ਅੰਦਰ ਜਨਮ ਗਵਾਇਆ, ਜਨਮ ਗਵਾਇਆ, ਜਨਮ ਗਵਾਇਆ,
0: ਵੱਡਾ ਹੋਆ ਦੁਨੀਦਾਰ ਗਲ ਸੰਗਲ, ਘੱਟ ਚਲਾ

ਪੈ ਵਿੱਚ ਪਵਣ ਹੈ ਸਦਵਾਓ, ਪੈ ਵਿੱਚ ਚੱਲੇ ਲੱਖ ਦਰੀਆਓ, ਪੈ ਵਿੱਚ ਯਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ।

0: ਜਾਵੇ ਪੂਰ ਸਗਲਿਆ ਭੋ ਲਿਖਿਆ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚਾ ਮੰਗਤੇ ਗੁੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤਨ ਪਾਈਏ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਇੱਕ ਮਤ ਹੁਕਮ ਖੁਵਾਰ ਪੌੜੀ ਨਦਰ ਕਰੀ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ
0: ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ
1: ਸਭ ਸੁਣਿਓ ਲੋਕ ਸਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ, ਨਾਨਕ ਘਰ ਪਾਇਆ, ਨਾਨਕ

ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ। ਵਾਇਨ ਚਲੇ ਨੱਚਣ ਗੁਰ ਪੈਰ ਹਲਾਇਣ ਫਿਰਨ ਸਿਰ, ਉਡੇ ਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ,

ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨਗਾਹ, ਪੰਖੀ ਪਾਉਂਦੀਆਂ ਲੈਣ ਦਾ ਸਾ, ਸੂਹੇ ਚੜ ਪਵਾਈਐ ਜੰਤ, ਨਾਨਕ ਪਾਉਂਦਿਆਂ ਗਣਤ ਅਨੰਤ, ਬੰਧਨ ਬੰਦ ਪਵਾਏ ਸੋਏ, ਪਿਆ ਕਿਰਤ ਨੱਚੈ ਸਭ ਕੋਏ, ਨੱਚ ਨੱਚ ਹੱਸੈ ਚੱਲੇ ਸਿਰੋਏ, ਉੱਡ ਨਾ ਜਾਈ ਸਿੱਧ ਨਾ ਹੋਏ, ਨਾਟਣ ਕੁੱਦਣ ਮਨ

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਰ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵ ਹੇਰ ਚਾ ਪੂਜਾ ਅਗਰ ਵਾਸ ਬਹਿਕਾਰ, ਜੋਗੀ ਸੁਨ ਧਿਆਵਣ ਜੇ ਤੇ ਅਲੱਖ ਨਾਮ ਕਰਤਾਰ, ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤੀਆ ਮਨ ਸੰਤ

ਪੇੜੇ ਪਈ ਕੁਮਿਆਰ, ਘੜ ਭਾਂਡੇ ਟਾਂਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਵਪੜੀ, ਝੜ ਝੜ ਪਵੈ ਗਿਆਰ, ਨਾਨਕ ਜਿਨ ਕਰਤਾ।

0: ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।
1: ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਮਨਾ। ਜਿਉਂ ਜਿਉਂ ਤੇਰਾ

ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਚਿਆਰ ਕੂੜਿਆਰ, ਹਾਂ ਵਿੱਚ ਪਾਪੁਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤ ਉਪਾਇਆ,

ਸੋ ਮੈਂ ਹਜਾਤ ਹੋ ਮੈਂ ਕਰਮ ਕਮਾਏ ਹੋ ਮੈਂ ਹੀ ਬੰਦਾ ਫਿਰ ਫਿਰ ਜੋ ਨੀ ਪਾਏ ਹੋ ਮੈਂ ਕਿੱਥੋਂ ਪਜਾ ਕਿਸਨ ਮੈਂ ਜਾਏ ਹੋ ਮੈਂ ਹੋਕ ਮੈਂ ਪਿਆ ਕਿਰਤ ਫਿਰਾਏ ਹੋ ਮੈਂ ਧੀਰ ਗੁਰੂ ਗਏ ਦਾਰੂ ਪੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸਿਫਤੀ ਸੰਤੋਖਈ ਜਿਨੀ ਸੱਚੋ ਸੱਚ ਵਰ ਆਇਆ ਜੋ ਦਬਨ ਰੱਖੇ।

ਲੱਖ ਨੇ ਕਿਆ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਾਂ ਪੂਪਰ ਤੀਰਥਾਂ ਸਹਿਯੋਗ ਵਿਵਾਨ, ਲੱਖ ਸੁਰਤ ਨੂੰ ਸੰਗਰਾਮ ਰਣ ਮੈਂ ਛੁਟੇ ਪੁਰਾਣ, ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤਾ

0: ਜਿਨ ਸੱਚੋ ਸੱਚ ਵਰਤਾਇਆ ਜਿਸਨੇ ਤਿਨਹੀ
1: ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ।

0: ਸੱਚਾ ਸਾਹਿਬ ਇੱਕ ਸੁਣੀ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਮਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।
1: ਹਰਿ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ,

0: ਜਨ ਨਾਨਕ ਗੁਰ ਤਿੰਨੀ ਪਾਇਆ ਤਿੰਨ ਤੁਰ ਲਿਖ ਤਿੱਲੇ ਲਾਟ ਲਿਖਾਸੇ।
1: ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ।

0: ਪੜੀਏ ਜਿਤ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚਖਨਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਵੋ ਤੀਰਥ ਭਵਿਆ ਤੇ ਤੋ ਲਵਿਆ ਵੋ ਪੇਖ ਕੀਆ ਦੇਹੀ ਦੁੱਖ ਦੀਆ ਸਹ ਵੈ ਜੀ ਆਪਣਾ ਕੀਆ ਅਨਨਾ ਖਾਇਆ ਸਾਧ ਗਵਾਇਆ ਬਹੁਤ ਕੁ ਪਾਇਆ ਦੂਜਾ ਪਾਇਆ ਬਸਰ ਨਾ ਪੈ ਰਹਿ ਸਕੈ ਰਹਿ ਮੋਨ ਵਿਗੁੱਤਾ ਕਿਉਂ ਜਾ ਕੇ ਗੁਰਬਿਨ ਸੁੱਤਾ ਪੱਗ ਪੇਤਣ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ ਮੂਰਖੰਦੈ ਪਤ ਗਵਾਈ ਵਿਣਦਾ ਵੈ ਕਸਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦਰਾਂ ਜਾਣਾ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ

ਭਾਵ ਦੇ ਦਰ ਸੁਣ ਕੀਰਤ ਗਾਵਦੇ, ਨਾਨਕ ਕਰਮਾ ਪਾਰੇ ਦਰ ਢੋ ਨਾ ਲੈਣੀ ਧਾਵਦੇ, ਇੱਕ ਮੂਲਾ ਬੁਜਨ ਆਪਣਾ ਨਹਾਉਂਦਾ ਆਪ ਗਣਾਇੰਦੇ, ਹੁਣ ਢਾਡੀ ਗਾਨੀ ਜਾਤ ਰੁਤਮ ਜਾਪਦਾ ਆਏਂਦੇ, ਤਿੰਨ ਮੰਗਾਂ ਜਿਤ ਜਿਤ ਆਏਂਦੇ, ਤਿੰਨ ਮੰਗਾਂ ਜਿਤ ਜਿਤ ਆਏ।

ਜੋ ਪਾਵੇ ਭਾਂਡੇ ਵਿੱਚ ਵਸ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਉ ਹਰ ਬੰਸਿਆ ਹਰ ਭਗਤ ਭੰਡਾਰਾ ਭਗਤ

0: ਕੂੜ ਮਿੱਠਾ ਕੂੜ ਮਾਖੇ ਉਹ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਟ ਤਾਂ ਪ੍ਰਜਾਣੀਆਂ ਜੇ ਹਿਰਦੇ ਸੱਚਾ ਹੋਏ ਕੂੜ ਕੇ ਮਲ ਉਤਰੇ ਤਨ ਕਰੇ ਸੱਤ ਹੋਏ ਸੱਟ ਤਾਂ ਪ੍ਰਜਾਣੀਆਂ ਜੇ ਸੱਤਰੇ ਪਿਆਰ ਨਾਉ ਸੁਣ ਮਾਰਿਆ ਸੀ ਤਾਂ ਪਾਏ ਮੁਕਤਵਾਰ।

0: ਸੱਚ ਕਾਲ ਕੁੜ ਵਰਤਿਆ ਕਲ ਕਲ ਬੇਤਾਲ, ਬੀਓ ਬੀਜ ਪਤ ਲੈ ਗਏ ਆਪ ਕੇ ਯੁਗ ਵੈਦਾਲ, ਜੇ ਇੱਕ ਹੋਏ ਤਾਂ ਯੁਗ ਵੈ ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗਣਾ ਸੋਏ, ਪੈ ਵਿੱਚ ਖੁੰਭ ਚੜਾਈਏ ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ।
1: ਲਭ ਪਾਵ ਦੋਇ ਰਾਜਾ ਮੈਂ ਤਾਂ ਕੂੜ ਵਸਕਦਾਰ, ਕਾਮ ਨੇ ਸੁੱਤ ਪੁੱਛੀਐ ਵੈ ਵੈ ਕਰੇ ਵਿਚਾਰ, ਅੰਧੀ ਰਹਿਤ ਗਿਆਨ ਵਿਹੂਣੀ ਭਾਏ ਪੁਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵੈ ਵੈ ਰੂਪ ਕਰੇ ਸਿੰਗਾਰ, ਉੱਚੇ ਕੁਕੈ ਵਾਦਾ ਗਾਵੈ ਜੋਧਾ ਕਾ ਵਿਚਾਰ, ਮੂਰਖ ਪੰਡਿਤ ਇੱਕ ਮਤ ਹੋਜੋ ਸੰਨਿਆ ਕਰੇ ਪਿਆਰ, ਧਰਮੀ ਧਰਮ ਕਰੈ ਗਾਵਾ ਵੈ ਮੰਗੈ ਮੁਖ ਦੁਆਰ, ਜਤੀ ਸਦਾ ਵੈ ਜੁਗਤ ਨਾ ਜਾਣੈ ਛੱਡ ਬਹਿ ਕਰਬਾਰ, ਸਭ ਕੋ ਪੂਰਾ ਪੇ ਹੋਵੈ ਘੱਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿਛੈ ਪਾਈਐ ਤਾਂ ਨਾਨਕ ਤੋਲਿਆ ਜਾ ਪੈ।

0: ਜਿਨਕੀ ਲੇਖੈ ਪਤ ਪਵੈ ਚੰਗੇ ਸਹੀ ਕੇ ਪੌੜੀ।
1: ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿਨੀ ਰਤਨ ਧਿਆਇਆ, ਇਨਾ ਜਨਤਾ ਕਹਿਵਤ ਕਿਛੁ ਨਾਹੀ ਤੁਧ ਵੇਖੀ ਜਗ ਤੋ ਪਾਇਆ। ਇਕਲਾ ਨੋ ਤੂੰ ਮੇਲ ਲੈ ਕਾ ਕੋ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿਸੈ ਸੁਧਾ ਬੁਝਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
2: ਜਿਉਂ ਭਾਵ

0: ਦੁੱਖ ਦਾ ਰੁਸ ਖਰੋਕ ਪਿਆ ਜਾ ਸੁਖਤਾ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ ਤੇਰਾ ਯੰਤਰਾਂ ਜਾਈ ਲਖਿਆ ਰਹਾਉ, ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲੇ ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੁੰਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣ ਪਿਓ, ਨਾਨਕ ਪਾਕਾ ਦਾਸ ਹੈ ਸੋਈ ਨਿਰੰਜਨ ਦੇਓ ਮਹੱਲਾ ਦੂਜਾ।

0: ਜਿਸ ਦਰਗਹਿ ਗਿਆ ਹਾਰੀਏ, ਪੜਿਆ ਇੱਥੇ ਉਹ ਮੀਆਂ ਵਿਚਾਰਿਆ ਗਏ ਵਿਚਾਰੀਏ, ਉਹ ਚਲੇ ਸੋ ਕੇ ਮਾਰੀਏ, ਉਹ ਚਲੇ ਸੋ ਕੇ ਮਾਰੀਏ।
1: ਦਰਸ਼

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ।

ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਧ ਧਾਰੰ, ਗੁਰ ਅਰ

ਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ।

ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।

ਨਾਨਕ ਮੇ ਸਰੀਰ ਕਾ ਇਕ ਰਥ ਕ੍ਰਥ ਵਾਹੋ, ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੈ ਤਾਹੇ, ਸਤਿਯੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹੋ, ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥ ਵਾਹੋ, ਦੁਆਪਰ ਰਥ ਤਪੈ

ਨੀਲ ਵਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀਆਂ ਮਲਕੀਆ ਚਾਰੇ ਵੇਦ ਹੋਏ ਸਟਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰੂ ਵਿੱਟੋ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜੋ ਗਰਭ ਦੇ ਗਰਨ ਦਿੰਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੂਬੇ ਸੇਵਣ ਜਾ ਰਿਹਾ।

0: ਸਤਿਗੁਰੂ ਇਟ ਹੋਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਿਆਂ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਲ ਥਾ ਵੀਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਕਬੀਰ ਮੇਰੀ ਸਿਮਰਨੀ ਰਸ

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਰਚਿਆ ਵਧਾਈਆ
0: ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ
1: ਸਤਿਗੁਰ ਤੋਂ ਗਾਹੋ ਹਰੀ ਕੇਰਾ ਮਨ ਜਿਨੀ ਵਸਾਇਆ
0: ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ
1: ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
1: ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
0: ਨਾਗਲਾ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੁਭਾਵੇ ਸਦਾ ਸਿਫ਼ਤ ਸਲਾਹ ਤੇਰੀ
1: ਨਾਮ ਮਨ ਵਸਾਵੇ।

0: ਜਿਨ ਕੋਠਾ ਸਾ ਭਗਵਾਨਾ
1: ਪ੍ਰਸ਼ਾਦ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰ ਭੇਟ ਹੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ
1: ਸਤਿ ਨਾਮ ਮਿਰਾਇਆ ਦਾਰੂ ਆਦੇ
0: ਪੰਚ ਸ਼ਬਦ ਤਤਕਾਰ
1: ਸੁਭਾਗੈ ਕਾਰ ਸੁਭਾਗੈ ਸ਼ਬਦ ਆਦੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ
1: ਕਹਿ ਨਾਨਕ ਤੈ ਸੁਭੋ ਤੁਧ ਕਰਿ ਅਨੰਦ ਦਵਾਦੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ
0: ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸ

0: ਤੇ ਪਵਿੱਤ ਸਤਿਗੁਰ ਰਖਿਆ ਭਰਪੂਰੇ ਬਲਵੰਤ ਨਰ ਗੁਰ ਚਰਨ ਲਾਗੇ ਵਾਜੇ ਅਨਹਤੂਰੇ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਤਖਤਾਂ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ।

तत विचार यह मथुरा जग तारन को अवतार बनायो जब

ਜੀਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ।

0: ਦੋਇ ਧੋਤੀ ਵਸਤ੍ਰ ਕਪਾਟੰ। ਜੇ ਜਾਣਸ ਬ੍ਰਹਮੰ ਕਰਮੰ ਸਫੋ ਕਟਨੇ ਚੋ ਕਰਮੰ, ਕਹੋ ਨਾਨਕ ਨਿਹ ਚੋ ਧਿਆਵੈ, ਵਿਣ ਸਤਿਗੁਰ ਵਾਟ ਨਾ ਪਾਵੈ ਪੌੜੀ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ,
1: ਅੰਧਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ,
0: ਕੀਏ ਮਨ ਭਾਵਦੇ ਰਾਹ ਪੀੜੈ ਅੱਗੇ ਜਾਵਣਾ,
1: ਨੰਗਾ ਦੋਜਕ ਚਾਲਿਆ ਤਾ ਦਿਸੈ ਕਰਾ ਡਰਾਵਣਾ,
0: ਕਰ ਔਗਣ ਪਛੋ ਤਾਵਣਾ, ਕਰ ਔਗਣ ਪਛੋ ਤਾਵਣਾ।
2: ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਗਿਆ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ, ਕਰ ਔਗਣ ਪਛੋ ਤਾਵਣਾ।
0: ਤਿੰਨ ਕੇ ਦੁੱਖ ਕੋਟਕ ਦੂਰ ਗਏ,

दिन के दुख कोर तक दूर गए। दिन के दुख

0: ਤਰਾਏ ਰਾਮ ਤਰਾਏ।
1: ਸਲੋਕ ਮਹਲਾ ਪਹਿਲਾ। ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤਵਟ ਏ ਜਨੇਉ ਜੀ ਕਾ

ਅਲਦਾਰਾ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਸਾਈ ਕਰ ਕਰਾਏ ਸੀ ਸੋ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾਮਿਲ ਪਾਏ ਸੀ।

0: ਜਾਹੇ ਤਰਨ ਦਾ ਮਹਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਰ, ਛੁਰੀ ਵਗਾਇਨ ਤਿੰਨ ਗਲਤਾਗ, ਤਿੰਨ ਘਰ ਬ੍ਰਹਿਮਣ ਪੂਰੇ ਨਾਦ, ਉਨਾ ਪੇ ਆਵੇ ਉਈ ਸਾਧ, ਕੁੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰਿਆ ਖਾਰ, ਸ਼ਰਮ ਧਰਮ ਕਾੜੇ ਰਾ ਦੂਰ, ਨਾਨਕੂੜ ਰੇਖਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਵੈ ਪ੍ਰਮਾਣ, ਮਿਲੇ ਸਾਲੇ ਪੂਜੈ ਪ੍ਰਾਣ, ਭਾਗਾ ਕਾ ਕੁੱਠਾ ਵਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਪਿੱਟੈ ਵੀ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇਟ ਕਰੇਨ, ਮਨ ਜੂਠੈ ਚੁਲੀ ਪਰੇਨ, ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈ ਪੌੜੀ, ਚਤੇਂਦਰ ਸਭ ਕੋ ਵੇਖ ਨਦਰੀ, ਹੇਠ ਚਲਾਏਗਾ ਆਪਣੇ ਵਡਿਆਈਆਂ, ਆਪੇ ਹੀ ਕਰਮ ਕਰਾਏਗਾ ਵਡੋਵੜਾ ਮੇਰੀ, ਸਿਰੇ ਸਿਰ ਧੰਦੇ ਲਾਏਗਾ ਰੰਗ ਪੱਟੀ ਨੇ ਕਰੇ, ਸੁਲਤਾਨਾ ਕਾਉ ਕਰਾਏਗਾ ਦਰ ਮੰਗਲ, ਪੇਖਣਾ ਪਾਏਗਾ ਪੇਖਣਾ ਪਾਏਗਾ ਪੇਖਣਾ ਪਾਏਗਾ,
2: ਚਿਤੇਂਦਰ ਸਾਹਿਬ ਕੋ ਵੇਖ ਨਦਰੀ, ਹੇਠ ਚਲਾਏਂਦਾ ਆਪੇ ਦੇਵ ਡਿਆਈਆਂ, ਆਪੇ ਹੀ ਕਰਮ ਕਰਾਏਂਦਾ, ਵਡਹੋ ਵਡਾਵਡ ਮੇਦਨੀ, ਸਿਰੇ ਸਿਰ ਧੰਦੇ ਲਾਏਂਦਾ, ਨਦਰੂ ਪੱਠੀ ਜੇ ਕਰੇ ਸੁਲਤਾਨਾ, ਕਾਹ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ।

0: ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰੁਸਰਣਾਵਣੀ ਆਵੇ ਵਾਰੂ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣੇ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਵਾੜੀਆਂ ਲਾਏ ਬੈਠੇ
1: ਕਰ ਪਸਾਰਿਆ ਚੀਜ਼ ਕਰਨ ਮਨ ਪਾਉਂਦੇ
0: ਹਰ ਪੁੱਜਣ ਹਾਰੀ ਹਾਰਿਆ ਕਰ ਪਰਮਾ

0: ਮਿਲਤ ਮਰਨ ਉਸਾਰਿਆ, ਜਰਿਆਈ ਜੋਬਨ ਹਾਰਿਆ, ਜਰਿਆਈ ਜੋਬਨ ਹਾਰਿਆ।
1: ਜਿੱਥੇ ਜਾਏ ਬਗੇ ਮੇਰਾ ਸਤਿਗੁਰੂ, ਜਿੱਥੇ ਜਾਏ ਬਗੇ ਮੇਰਾ ਸਤਿਗੁਰੂ।

0: ਪਈ ਜਿਨ ਹਰ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ
1: ਸਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨਿਆ

0: ਮਨ ਕਾ ਸੁਤਕ ਲੋਭੈ ਜੇਵਾ ਸੁਤ ਕੂੜ ਅੱਖੀ ਸੁਤਕ ਵੇਖਣਾ ਪਰਤਰਿਆ ਬਰਤਨ ਰੂਪ ਕੰਨੀ ਸੁਤਕਾਂ ਨੂੰ ਬਹਿਲਾਏ ਤੁਬਾਰੇ ਖਾਏ ਨਾਨਕ ਅੰਸ ਆਦਮੀ ਬਧੇ ਜਮ ਪੁਰ ਜਾਏ ਮਹੱਲਾ ਪਹਿਲਾ
1: ਸਭੋ ਸੁਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ ਮਰਨਾ ਹੁਕਮ ਹੈ ਪਾਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਏ ਨਾਨਕ ਜਿਨੀ ਗੁਰਮੁਖ ਬੂਝਿਆ ਤਿੰਨਾ ਸੁਤਕ ਨਾਹੇ।

ਪੰਡ ਜੰਮੀਆਂ ਪੰਡ ਮੀਆਂ ਪੰਡ ਮੰਗਣ ਵੇ ਆ ਹੋ ਪੰਡੋ ਵੈ ਦੋਸਤੀ ਪੰਡੋ ਚੱਲੈ ਰਾ ਪੰਡ ਮੂਆ ਪੰਡ ਪਾਲੀ।

0: ਰੱਖੀਏ ਜਿਤ ਜੰਮੇ ਰਾਜਾਨ। ਪੰਡੂ ਹੀ ਪੰਡ ਉਪਜੈ ਪੰਡੇ ਬਾਜ ਕੋਏ, ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਈਐ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਪੌੜੀ ਸਭ ਕੋ ਆਖੇ ਆਪਣਾ,
1: ਜਿਸ ਨਾਹੀ ਸੋਚੁਣ ਕੱਢੀਐ ਕੀਤਾ ਆਪਣਾ, ਆਪੇ ਹੀ ਲੇਖਾ ਸੰਡੀਐ ਜੈਣ ਆਈਐ ਜਗ, ਤਾਂ ਕਾਇਤ ਗਾਰਬ ਹੰਡੀਐ ਮਨ ਦਾ ਕਿਸੇ ਨਾ ਆਖੀਐ।

0: ਥੋੜੀ ਸਭ ਤੋਂ ਆਖਿਆ ਆਪਣਾ ਜਿਸ ਨਾਹੀ ਸੋਚ ਨੂੰ ਕੱਢੀਐ ਕੀਤਾ ਆਪੋ ਆਪਣਾ ਪਿਛ ਲੇਖਾ ਸੰਢੀਐ ਜਾ ਰਹਿਣ ਨਾਹੀ ਐ ਤੇ ਜਗ ਤਾਂ ਕਾਇਦ ਗਾਰ ਵੰਡੀ ਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖੇ ਨਾਲ ਨਾ ਲੁਜੀਐ ਮੂਰਖੇ ਨਾਲ ਨਾ ਲੁਜੀਐ
1: ਗੁਰਸਿੱਖਾਂ ਮਨ ਵਧਾਈ।

0: ਫਿੱਕਾ ਮੁੜ ਕੇ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ ਅੜਸਰ ਤੀਰਥ ਜੇ ਨਾਵੇ ਉਤਰੇ ਨਾ ਹੀ ਮਹਿਲ ਜਿਨ ਪਟ ਅੰਦਰ ਬਾਰ ਗੁਦਰਤੇ ਭਰੇ ਸੰਸਾਰ। ਤੇਰੇ ਹੋ ਲੱਗਾ ਰੱਬ ਸੇਤੀ ਦੇਖਣੇ ਵੀ ਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਏ ਪਰਵਾਹ ਨਾ ਇੱਕ ਸਹਿ ਕੇਰੀ ਬਾਰ ਸੱਚੇ ਨਾ ਦਰਬਾਰ ਟੂਪਰ ਖਰਚ ਮੰਗਾਂ ਜਬੈ ਦੇ ਤਖਾਏ ਦੀਵਾਨ ਇੱਕੋ ਕਲਮੇ ਕਾਮਾ ਤੁਮਾ ਮੇਲ ਦਰਲੇ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌੜੀਆ ਪੇ ਕਰਨਾ ਕੀਓ ਹਲਿਆ ਤੇ ਗੀਤੈ ਤਾਰੀਏ ਦੇਖ ਕੀਤਾ ਆਪਣਾ
0: ਧਰ ਕੱਚੀ ਪੱਕੀ ਸਾਰੀਏ ਜੋਇਆ ਸੋ ਚੱਲ ਸੀ
1: ਸਭ ਕੋਈ ਆਈ ਵਾਰੀਏ ਜਿਸਕੇ ਵੀ ਪ੍ਰਾਣ ਹੈ
0: ਸਾਹਿਬ ਮਨੋ ਵਿਸਾਰੀਏ ਆਪਣਾ ਤੇ ਆਪਣਾ
1: ਆਪੇ ਗੀ ਕਾਸਵਾਰੀ ਹੈ ਕਾਸਵਾਰੀ ਹੈ ਕਾਸਵਾਰੀ ਹੈ
0: ਥੋੜੀ ਆਪੇ ਹੀ ਕਰਨਾ ਕਿਉਂ ਕਲਾ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਈ ਮਨ ਵੀ ਸਾਰੀ ਹੈ ਆਪਣਾ ਤੀ ਆਪਣਾ ਆਪੇ ਹੀ ਕਾਸਵਾਰੀ ਹੈ ਆਪੇ ਹੀ ਕਾਸਵਾਰੀ ਹੈ
1: ਜਿੰਨਾ

0: ਪਾਏ ਨਾ ਕਾਈ ਪਾਏ ਪੌੜੀ ਦੇ ਸਵੈਸ ਪਾਈ ਹੈ ਸੋ ਸਾਹਿਬ ਸਦਾ ਸਵਾਲੀ ਅੱਜ ਕੀਤਾ ਪਾਈ ਆਪਣਾ
1: ਸਾਕਾਲ ਬੁਰੀ ਕਿਉਂ ਕਾਲੀ।

0: ਉੱਪਰ ਕਾਲੀ ਹੈ ਉੱਪਰ ਕਾਲੀ ਹੈ ਜਿਨ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ
1: ਜਿਨ ਨਾਨਕ ਸਤਿਗੁਰ ਭੇਟਿਆ

0: ਕਰੇ ਕੰਮ ਆਣ ਨਾ ਸਕੇ ਰਾਸ ਜੇ ਕਰ ਚੰਗੀ ਕਰੇ ਦੂਜੀ ਪੀਵੇ ਰਾਸ ਕੋਲ ਚੱਕ ਲਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸੁਅਗਲੀ
1: ਉਹ ਵਜਹੋ ਪੇ ਦੂਣਾ ਖਾਏ।

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਇਸ ਨੂੰ ਅਗਲੀ ਵਜੋ ਭੇਦ ਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਈ ਅਗਲਾ ਮੁਹਿਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਥੋੜੀ ਵੱਡੀ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ, ਸਾਈਂ ਕਰ ਕਮਾਵਨੀ ਤੁਰ ਛੋਡੀ ਤਿਨੈ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਹਿਰ ਜਾਏ, ਸੋ ਕਰੇ ਜਿਤ ਸਹਿਰ ਜਾਏ।
3: ਵੱਡਾ ਤੇਰਾ ਦਰਬਾਰ

0: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਨੇ ਕਰਜਾਪਨ ਕਰਤਬਾ, ਜੀ ਅੰਦਰ ਜੀ ਉਹ ਸਭ ਜਾਣ ਲਾ, ਸਭ ਤੇਰੇ ਵਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮੱਥਾ ਤੇਰੇ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਤੁਧਿਆ ਕਹਿ ਬਿਨਵਤਾ ਬਿਨਵਤਾ।
1: ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗੇ ਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਆ ਸਭ ਕਿਸ ਜਾਣ ਲਾ, ਸਭ ਕਿਸ ਤੇਰਾ ਵਸ ਤੇਰਾ ਕਰ ਭਲਾ, ਤੇਰਾ ਕਰ ਆਨੰਦ ਵਧਾਈ।

0: ਦਰਸ਼ਨ ਦਾਸ ਤੁਧਿਆ ਅਗੈ ਬਿਨਵਤਾ ਸਲੋਕ।
1: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੁਇਦਾਈ ਦਾਇਆ ਖੇਲੇ।

ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ।

ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ

ਜੋਤੀ ਮੈਂ ਜੋਤ ਰਲ ਜਾਇਆ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਤਤ ਵਿਚਾਰ ਯਹ

ਸੋਹੇ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੋਚਾਰੀ ਕਹੋ ਨਾਨਕ

0: ਨਾਮ ਜਪ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪਉ ਬਨਵਾਰੀ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਸੇਵਾ ਵਾਸਤੇ ਆਈਆਂ ਨੇ। ਸਤਿਗੁਰਾਂ ਨੇ ਹੁਕਮ ਕੀਤਾ, ਜਿਨ੍ਹਾਂ ਜਿਨ੍ਹਾਂ ਨੇ ਵੀ

ਵੀ ਜਿਨ੍ਹਾਂ ਨੇ ਵੀ ਨਾਮ ਲਿਖਾਣਾ ਹੈ, ਜਿਨ੍ਹਾਂ ਨੇ ਵੀ ਸੇਵਾ ਲਿਖਾਣੀ ਹੈ, ਹਰ ਰੋਜ਼ ਸੇਵਾ 'ਤੇ ਆਇਆ ਕਰਨਾ ਪਵੇਗਾ। ਗੁਰਸਿੱਖ ਨਾਮ ਲਿਖ ਰਹੇ ਨੇ ਅਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤਾਂ ਦੇ ਭੰਡਾਰ ਕੋਲ ਬੈਠੇ ਨੇ। ਸਤਿਗੁਰਾਂ ਨੇ ਕੀ ਤੱਕਿਆ? ਇੱਕ ਬੀਬੀ ਜਿਸ ਦਾ ਨਾਮ ਭਾਗ ਪਰੀ ਹੈ, ਉਹ ਵੀ ਆਪਣਾ ਨਾਮ ਲਿਖਾ ਰਹੀ ਹੈ। ਜਦੋਂ ਇਸਨੇ ਆਪਣਾ ਨਾਮ ਲਿਖਾਇਆ, ਸਤਿਗੁਰਾਂ ਨੇ ਆਖਿਆ, ਬੀਬਾ ਇਹ ਸੇਵਾ ਬੜੀ ਹੀ ਭਾਰੀ ਹੈ, ਕਈਆਂ ਦੇ ਨਾਲ ਮਿੱਟੀ ਪੁੱਟਣੀ ਹੈ ਤੇ ਟੋਕਰਿਆਂ ਦੇ ਨਾਲ ਚੁੱਕਣੀ ਹੈ, ਐਡੀ ਭਾਰੀ ਸੇਵਾ ਤੂੰ ਕਿਵੇਂ ਕਰੇਂਗੀ? ਇਹ ਸੇਵਾ ਤੇਰੇ ਵੱਸ ਦੀ ਨਹੀਂ ਹੈ। ਸੱਚ ਜਾਣ, ਜਿਉਂ ਜਿਉਂ ਸਤਿਗੁਰੂ ਬੋਲ ਰਹੇ ਨੇ, ਇਸ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਘਿਰ ਆਏ, ਮੁੱਖ ਹੰਝੂਆਂ ਦੇ ਨਾਲ ਭਰ ਲਿਆ, ਸਤਿਗੁਰੂ ਮੈਨੂੰ ਦੁਖਿਆਰੀ ਨੂੰ ਜ਼ਰੂਰ ਸੇਵਾ ਦੇਵੋ, ਮੈਂ ਬੜੀ ਦੁੱਖਾਂ ਦੀ ਭਰੀ ਹਾਂ, ਸਾਰਾ ਸੰਸਾਰ ਘੁੰਮਿਆ, ਇੱਕ ਤੇਰਾ ਦਰ ਬਾਕੀ ਰਿਹਾ, ਸੋਭਾ ਸੁਣੀ ਹੈ ਤੇਰੇ ਦਰ ਤੇ ਸੇਵਾ ਕਰਨ ਵਾਲੇ ਦੇ ਦੁੱਖ ਕੱਟੇ ਜਾਂਦੇ ਨੇ, ਮੈਨੂੰ ਸੇਵਾ ਕਰ ਲੈਣ ਦੇ। ਸਤਿਗੁਰਾਂ ਨੇ ਆਖਿਆ, ਬੀਬਾ ਤੈਨੂੰ ਕੀ ਦੁੱਖ ਹੈ, ਏਡਾ ਕਿਉਂ ਰੋਂਦੀ ਹੈ? ਹੱਥ ਜੋੜ ਕੇ ਬੈਰਾਗ ਭਰੀ ਆਵਾਜ਼ ਵਿੱਚ ਆਖਣ ਲੱਗੀ, ਸਤਿਗੁਰੂ ਮੇਰਾ ਪਤੀ ਕਈ ਮਹੀਨਿਆਂ ਤੋਂ ਮੰਜੇ ਤੇ ਬਿਮਾਰ ਪਿਆ ਹੈ, ਉੱਠ ਨਹੀਂ ਸਕਦਾ, ਬੈਠ ਨਹੀਂ ਸਕਦਾ, ਬੋਲ ਨਹੀਂ ਸਕਦਾ, ਹਰ ਪਾਸਿਓਂ ਜਵਾਬ ਮਿਲ ਗਿਆ ਹੈ, ਐਡੀ ਮੈਂ ਦੁਖਿਆਰੀ ਹਾਂ, ਛੋਟਾ ਜਿਹਾ ਮੇਰਾ ਬੱਚਾ ਹੈ, ਉਸਨੂੰ ਟੀਵੀ ਦੀ ਬਿਮਾਰੀ ਹੈ, ਉਹ ਵੀ ਮੰਜੇ ਤੇ ਪਿਆ ਹੈ, ਹਿੱਲ ਨਹੀਂ ਸਕਦਾ, ਮੈਂ ਬੜੀ ਦੁਖਿਆਰੀ ਹਾਂ, ਇਸ ਦੁਖਿਆਰੀ ਨੂੰ ਸੇਵਾ ਜ਼ਰੂਰ ਕਰ ਲੈਣ ਦੇਵੋ। ਸਤਿਗੁਰੂ ਆਖਣ ਲੱਗੇ, ਬੀਬਾ ਪਤੀ ਤੇਰਾ ਬਿਮਾਰ, ਬੱਚਾ ਵੀ ਤੇਰਾ ਬਿਮਾਰ, ਦੋਨੋਂ ਮੰਜੇ ਤੋਂ ਨਹੀਂ ਉੱਠ ਸਕਦੇ, ਕਿਵੇਂ ਸੇਵਾ ਕਰੇਂਗੇ? ਸਤਿਗੁਰੂ ਮੈਂ ਤੁਹਾਡੇ ਨਾਲ ਬਚਨ ਕਰਦੀ।

ਸਾਰਾ ਦਿਨ ਸੇਵਾ ਕਰਦੀ ਤੇ ਸ਼ਾਮ ਨੂੰ ਘਰ ਆਉਂਦੀ। ਅੱਜ ਸੇਵਾ ਕਰਦਿਆਂ 16 ਦਿਨ ਬੀਤੇ ਨੇ। ਜਦੋਂ 16ਵਾਂ ਦਿਨ ਆਇਆ ਆਪਣੇ ਘਰੋਂ ਤੁਰਨ ਲੱਗੀ ਰੋਜ਼ਾਨਾ ਦੀ ਤਰ੍ਹਾਂ। ਬੱਚਾ ਜੋ ਮੰਜੇ ਤੇ ਲੇਟਿਆ ਹੋਇਆ ਹੈ, ਬਿਮਾਰੀ ਨਾਲ ਬਿਲਕ ਰਿਹਾ ਹੈ, ਉਸਨੂੰ ਦੁੱਧ ਵਾਰੀ ਬੋਤਲ ਪਕੜਾਈ ਤੇ ਆਪਣੇ ਪਤੀ ਦੇ ਕੋਲ ਗਈ। ਸਵਾਮੀ ਮੈਂ ਸੇਵਾ ਤੇ ਚਲੀ ਜਾਵਾਂ। ਅੱਜ ਸਿਰ ਨਹੀਂ ਜੇ ਹਿਲਾਇਆ, ਅੱਗੇ ਹਰ ਰੋਜ਼ ਸਿਰ ਹਿਲਾ ਕੇ ਇਸ਼ਾਰਾ ਕਰਦੇ ਸਨ ਵੀ ਚਲੀ ਜਾ, ਅੱਜ ਸਿਰ ਨਹੀਂ ਜੇ ਹਿਲਾਇਆ। ਦੂਜੀ ਵਾਰ ਪੁੱਛਿਆ, ਸਵਾਮੀ ਚਲੀ ਜਾਵਾਂ, ਸਿਰ ਨਹੀਂ ਜੇ ਹਿਲਾਇਆ। ਅੱਜ ਇਸਨੇ ਚਰਨਾਂ ਨੂੰ ਪਕੜ ਕੇ ਹਿਲਾਇਆ ਤੇ ਕੀ ਤੱਕ ਰਹੀ ਹੈ, ਅਜੇ ਵੀ ਕੋਈ ਇਸ਼ਾਰਾ ਨਹੀਂ ਹੋਇਆ। ਤੇ ਅੱਜ ਇਸ ਬੀਬੀ ਨੇ ਜਦੋਂ ਆਪਣੇ ਪਤੀ ਦੇ ਮੁੱਖ ਤੋਂ ਕੁੱਪੜਾ ਚੱਕਿਆ, ਪੱਲੂ ਉਠਾਇਆ ਤੇ ਕੀ ਤੱਕ ਰਹੀ ਹੈ, ਇਸਦਾ ਪਤੀ ਗੁਜ਼ਰ ਗਿਆ ਹੈ, ਤਾਂ ਮਾਰ ਕੇ ਰੋਈ। ਹੈ ਮੇਰਿਆ ਰੱਬਾ, ਹੈ ਮਾਲਕਾ, ਹੈ ਕੀ ਹੋ ਗਿਆ, ਮੈਨੂੰ ਕਿੱਡੇ ਦੁੱਖਾਂ ਦੇ ਵਿੱਚ ਫਸਾ ਦਿੱਤਾ ਹੈ। ਹੈ ਸਤਿਗੁਰੂ, ਤੇਰੇ ਦਰ ਤੇ ਸੇਵਾ ਕਰਨ ਵਾਲਿਆਂ ਦੀਆਂ ਝੋਲੀਆਂ ਸੁੱਖਾਂ ਨਾਲ ਭਰ ਜਾਂਦੀਆਂ ਨੇ, ਮੈਨੂੰ ਕਿੱਡੇ ਦੁੱਖ 'ਚ ਫਸਾਇਆ ਹੈ। ਮਨ ਵਿੱਚ ਸੋਚ ਰਹੀ ਹੈ, ਹੁਣ ਕੀ ਕਰਾਂ। ਇੱਕ ਪਾਸੇ ਪਤੀ ਸੁਰਗਵਾਸ ਹੋਇਆ ਮੰਜੇ ਤੇ ਪਿਆ ਹੈ, ਦੂਜੇ ਪਾਸੇ ਸਤਿਗੁਰਾਂ ਨਾਲ ਬਚਨ ਕੀਤਾ ਹੋਇਆ ਹੈ, ਹਰ ਰੋਜ਼ ਸੇਵਾ ਤੇ ਆਇਆ ਕਰਾਂਗੀ, ਬਈ ਹੁਣ ਕੀ ਕਰਾਂ, ਸੋਚ ਰਹੀ ਹੈ। ਮਨ ਵਿੱਚ ਕੀ ਸੋਚਿਆ, ਪਹਿਲਾਂ ਰੱਬ ਨੂੰ ਮਨਾਉਣਾ ਹੈ, ਪਹਿਲਾਂ ਗੁਰੂ ਨੂੰ ਰਜਾਉਣਾ ਹੈ, ਪਹਿਲਾਂ ਸੇਵਾ ਕਰਨੀ ਹੈ, ਸੰਸਾਰ ਬੇਸ਼ਕਰ ਉਸ ਜਾਵੇ। ਪਤੀ ਮੰਜੇ ਤੇ ਸੁਰਗਵਾਸ ਪਿਆ ਹੈ, ਸਿਰ ਤੇ ਟੋਕਰਾ ਚੁੱਕਿਆ ਤੇ ਸੇਵਾ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਨੂੰ ਤੁਰੀ ਜਾ ਰਹੀ ਹੈ ਤੇ ਰੋਂਦੀ ਹੋਈ ਜਾ ਰਹੀ ਹੈ, ਅੱਖਾਂ ਦੇ ਵਿੱਚੋਂ ਹੰਝੂ ਕੇਰਦੀ ਜਾ ਰਹੀ ਹੈ। ਐ ਸਤਿਗੁਰੂ, ਮੈਨੂੰ ਕਿੱਡੇ ਡਾਢੇ ਦੁੱਖ ਵਿੱਚ ਫਸਾਇਆ ਹੈ, ਅੱਜ ਤੈਨੂੰ ਉਲਾਂਭਾ ਦੇਣਾ। ਜਿਹੜੇ ਦੁੱਖ ਕੱਟਣ ਵਾਸਤੇ ਸੇਵਾ ਕੀਤੀ ਉਸੇ ਦੁੱਖਾਂ ਵਿੱਚ ਫਸਾ ਦਿੱਤਾ। ਕਿੱਡੇ ਕਿੱਡੇ ਹੰਝੂ ਕੇਰਦੀ ਉਲਾਂਭੇ ਦਿੰਦੀ ਜਾ ਰਹੀ ਹੈ। ਐ ਸਤਿਗੁਰੂ, ਤੇਰੇ ਨਾਲ ਅੱਜ ਗੱਲ ਕਰਨੀ ਹੈ। ਇਸ ਗਰੀਬਣੀ ਨੂੰ ਕਿੱਡੇ ਦੁੱਖ ਵਿੱਚ ਫਸਾਇਆ ਹੈ, ਕਿਉਂ ਨਹੀਂ ਮੇਰੇ ਤੇ ਰਹਿਮਤ ਕੀਤੀ, ਮੇਰੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਸੀ। ਐਡੇ ਐਡੇ ਹੰਝੂ ਕੇਰਦੀ ਉਲਾਂਭੇ ਦਿੰਦੀ ਟੁਰੀ ਜਾ ਰਹੀ ਹੈ। ਤੇ ਸਤਸੰਗੀਓ, ਸਤਿਗੁਰਾਂ ਦੇ ਦਰਬਾਰ ਦਾ ਇਹ ਅਸੂਲ, ਇਹ ਮਰਜ਼ਾਦਾ ਸੀ, ਸੇਵਾ ਕਰਨ ਤੋਂ ਪਹਿਲਾਂ ਕਥਾ ਕੀਰਤਨ ਤੇ ਫਿਰ ਸੇਵਾ ਆਰੰਭ ਹੁੰਦੀ ਸੀ। ਜਿਉਂ ਹੀ ਦਰਬਾਰ ਵਿੱਚ ਪੁੱਜੇ ਤੇ ਅੱਗੋਂ ਜਾਂਦਿਆਂ ਨੂੰ ਕੀਰਤਨ ਹੋ ਰਿਹਾ ਹੈ, ਬਈ ਕੀ ਕੀਰਤਨ ਹੋ ਰਿਹਾ ਹੈ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਉਂ ਕੀਤੇ। ਸ਼ਬਦ ਦਾ ਭੋਗ ਪਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸ਼ਬਦ ਦੀ ਆਪ ਵਿਆਖਿਆ ਕੀਤੀ। ਐ ਜੀਬ, ਐਵੇਂ ਨਾ ਉਲਾਂਭੇ ਦੇਣ ਲੱਗ ਪਿਆ ਕਰ, ਉਹਦੀਆਂ ਵਸਤੂਆਂ, ਉਹਦੇ ਸਰੀਰ, ਉਹਦੇ ਸੁੱਖ ਦੇਣ ਵਾਲਾ ਜਦੋਂ ਮਰਜ਼ੀ ਲੈ ਜਾਵੇ ਉਹਦੇ ਨਾਲ ਕਾਹਦਾ ਗੁੱਸਾ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਹੋਰ ਉਹ ਕਿਸੇ ਨਾਲ ਬੁਰਾ ਨਹੀਂ ਜੇ ਕਰਦਾ, ਐਵੇਂ ਨਾ ਉਲਾਂਭੇ ਦਿਆ ਕਰ। ਤੇ ਸਤਸੰਗੀਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਹੋ ਤੇ ਸਿੱਖ ਦਾ ਹਿਰਦਾ ਕਿਉਂ ਨਾ

ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ। ਪੁੱਤਰ ਨੂੰ ਦੁੱਧ ਵਾਲੀ ਬੋਤਲ ਪਕੜਾਈ, ਟੋਕਰਾ ਚੁੱਕਿਆ ਤੇ ਸੇਵਾ ਵਾਸਤੇ ਚੱਲੀ। ਪੁੱਤਰ ਨੇ ਰੋ ਕੇ ਆਵਾਜ਼ ਮਾਰੀ, ਐ ਮੇਰੀ ਅੰਮਾ, ਮਰਨ ਵਾਲੇ ਦੀ ਆਖਰੀ ਇੱਛਾ ਸਾਰੇ ਪੂਰੀ ਕਰ ਦਿੰਦੇ ਨੇ, ਤੂੰ ਸੇਵਾ ਤੇ ਚੱਲੀ, ਪਤਾ ਨਹੀਂ ਤੇਰੇ ਆਉਣ ਤੱਕ ਮੈਂ ਹੋਵਾਂ ਜਾਂ ਨਾ ਹੋਵਾਂ, ਮੇਰੀ ਆਖਰੀ ਇੱਛਾ ਤੇ ਪੂਰੀ ਕਰਦਾ। ਜਦੋਂ ਛੋਟੇ ਜਿਹੇ ਬੱਚੇ ਨੇ ਇੰਨੇ ਬਚਨ ਆਖੇ, ਮਾਂ ਦਾ ਹਿਰਦਾ ਕੰਬ ਗਿਆ। ਪੁੱਤਰ ਕੀ ਤੇਰੀ ਇੱਛਾ ਹੈ? ਹੈ ਮੇਰੀ ਅੰਮਾ, ਇੱਕ ਵਾਰ ਘੁੱਟ ਕੇ ਮੈਨੂੰ ਛਾਤੀ ਦੇ ਨਾਲ ਲਾ ਲਾ, ਕਿਤੇ ਮੈਂ ਮਾਂ ਦੇ ਪਿਆਰ ਤੋਂ ਬਾਂਝਾ ਨਾ ਮਰ ਜਾਵਾਂ, ਮਾਂ ਵਾਲਾ ਪਿਆਰ ਦੇ ਜਾ। ਮਾਂ ਦੇ ਅੱਖਾਂ ਵਿੱਚੋਂ ਹੰਝੂ ਘਿਰ ਆਈ, ਰੋ ਪਈ, ਹੈ ਪੁੱਤਰਾ ਇਹ ਗੱਲ ਹੈ। ਪੁੱਤਰ ਦੀ ਬਾਂਹ ਪਕੜੀ, ਆ ਲੈ ਅੱਜ ਮੈਂ ਤੇਰੀ ਬਾਂਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਕੜਾ ਕੇ ਚੱਲੀ। ਜਿਨ੍ਹਾਂ ਦੇ ਘਰ ਤੇ ਉਹਨਾਂ ਦੀ ਰਹਿਮਤ ਹੋ ਜਾਂਦੀ ਹੈ, ਇਹ ਮੇਰੀ ਬੱਚਾ, ਉਸ ਘਰ ਦੇ ਅੱਗੇ ਦੀ ਵੀ ਜੰਮ ਨਹੀਂ ਜੇ ਲੰਘਦਾ, ਧੁਰਤੀ ਵੀ ਡਰੀ ਨਾ, ਤੇਰੀ ਬਾਂਹ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਕੜਾ ਕੇ ਚੱਲੀ ਹੈ। ਇਹ ਮੇਰੇ ਪੁੱਤਰਾ, ਰਤਾ ਵੀ ਡਰੀ ਨਾ। ਕਿੱਡਾ ਭਰੋਸਾ ਦੇ ਕੇ ਮਾਂ ਤੁਰ ਗਈ ਹੈ ਸੇਵਾ ਵਾਸਤੇ। ਸਾਰਾ ਦਿਨ ਰੱਜ ਕੇ ਸੇਵਾ ਕੀਤੀ। ਜਦੋਂ ਸ਼ਾਮ ਨੂੰ ਆਈ ਨਾ ਆਪਣੇ ਘਰ, ਆ ਕੇ ਘਰ ਦਾ ਦਰਵਾਜ਼ਾ ਖੋਲਿਆ, ਕੀ ਤੱਕ ਰਹੀ ਹੈ ਉਹ ਛੋਟਾ ਜਿਹਾ ਬੱਚਾ। ਕਈ ਮਹੀਨਿਆਂ ਤੋਂ ਮੰਜੇ ਤੇ ਬਿਲਕ ਰਿਹਾ ਸੀ, ਬਿਮਾਰੀ ਨਾਲ ਤੜਫ ਰਿਹਾ ਸੀ, ਵਿਹੜੇ ਦੇ ਵਿੱਚ ਨਸਾ ਫਿਰਦਾ ਹੈ। ਮਾਂ ਦੇਖ ਕੇ ਹੈਰਾਨ ਹੋ ਗਈ, ਅੱਖਾਂ ਮਲ ਮਲ ਕੇ ਦੇਖ ਰਹੀ ਹੈ। ਪੁੱਤਰ ਮੈਨੂੰ ਤੇ ਯਕੀਨ ਨਹੀਂ ਆਉਂਦਾ, ਇਹ ਕਿਵੇਂ ਹੋ ਗਿਆ? ਇੰਨੇ ਮਹੀਨਿਆਂ ਦਾ ਤੂੰ ਮੰਜੇ ਤੇ ਪਿਆ ਹੈ ਤੇ ਇੱਕ ਦਿਨ ਦੇ ਵਿੱਚ ਤੂੰ ਠੀਕ ਹੋ ਗਿਆ, ਯਕੀਨ ਨਹੀਂ ਜੇ ਆਉਂਦਾ। ਛੋਟੇ ਦੇ ਬੱਚੇ ਨੇ ਆਖਿਆ, ਮਾਂ ਤੈਨੂੰ ਨਹੀਂ ਪਤਾ, ਮੈਂ ਤੇ ਮਰ ਚੱਲਿਆ ਸੀ, ਮੇਰੇ ਸਵਾਸ ਨਿਕਲ ਚੱਲੇ ਸਨ। ਜਦੋਂ ਮੇਰਾ ਸਾਹ ਘੁੱਟ ਹੋਇਆ, ਜਦੋਂ ਮੇਰਾ ਗਲਾ ਸੁੱਕਿਆ ਨਾ, ਮੈਂ ਉੱਚੀ ਉੱਚੀ ਪਾਣੀ ਪਾਣੀ ਆਖਿਆ ਤੇ ਕੀ ਹੋਇਆ, ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਆਪਣੇ ਆਪ ਖੁੱਲ ਗਿਆ। ਮੈਂ ਕੀ ਤੱਕ ਰਿਹਾ ਹਾਂ? ਇੱਕ ਗੋਲ ਪਗੜੀ ਵਾਲਾ ਬਾਬਾ ਤੇ ਲੰਬੀ ਜਿਸਦੀ ਦਾੜੀ ਆਪਣੇ ਘਰ ਆਇਆ ਤੇ ਆ ਕੇ ਮੇਰੇ ਮੂੰਹ ਦੇ ਵਿੱਚ ਉਸਨੇ ਜਲ ਪਾ ਦਿੱਤਾ। ਜਦੋਂ ਉਸਨੇ ਮੇਰੇ

ਐਵੇਂ ਥੋੜਾ ਜਿੰਨਾ ਦੁੱਖ ਆ ਜਾਵੇ ਐਡੇ ਵੱਡੇ ਪਲਾਂਬੇ ਨਾ ਦਿਆ ਕਰ, ਕਦੀ ਵੀ ਉਸਨੂੰ ਮਾੜਾ ਨਾ ਆਖਿਆ ਕਰ, ਕਦੀ ਵੀ ਉਸਦੇ ਨਾਲ ਰੋਸ ਨਾ ਕਰਿਆ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਗੈਲਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-206-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

योग शब्दं ज्ञान शब्दं वेद शब्दं ब्राह्मण है, खत्री शब्दं शूर शब्दं शूदर शब्दं प्राकृत है, सर्व शब्दं एक शब्दं जे को जाने पेयो, नानक ताका दास है सोई निरंजन देओ, सर्व शब्दं एक शब्दं जे को जाने पेयो, नानक ताका दास है सोई निरंजन दे। साडा पार उतारा गुरु शब्द दे अभ्यास ने ही करना है, ए तां नगदो नगद दा धर्म है, उधार एदे विच कुछ है ही नहीं। जो कुछ अपनी जिंदगी च कमाओगे उदा फल नाल दा नाल ही मिली जाना। सच एवे के गुरु ग्रंथ साहिब दी बाणी ग्रंथां नूं पढ़ के ग्रंथ नहीं रचिया गया, ए तां अपने अंदर नूं पढ़ के जो अनुभव प्रकाश, जो अनुभव अगमी ज्ञान, जिसनु तुर की बाणी, तुर का शब्द, खसम की बाणी, परमेश्वर दी आवाज क्या गया, उस अनुभव प्रकाश नू गुरु साहिबान ने, भगत साहिबान ने, भट्ट साहिबान ने, गुरु के सिख और रबाबी गुरसिखा ने उस अनुभवी अवस्था नू लफ्जां दा जामा दे के मानवता दे उधार लई शब्द रूप विच उचारण कीता है। आओ उस लड़ी नू टाइम अंदर रह के मैं अर्ज कर सकां। सतगुरु गुरु नानक साहिब महाराज जी दे ए अमृत बोल पार ब्रह्म परमेश्वर वैगुरु सच्चा मालक है, उस दी जेड़ी सिबत है ओ भी सुंदर है, सोहनी है, ते जिसने भी अज तीकरा परमात्मा दी सिबत कीती है, सिबत करन वाला इस भव सागर तो पार हो गया। तू सच्चा साहिब सिबत सवालियो, जिन कीती सो पार पया। जिसने सिफत कीती वो इस भव सागर तो तर गया। सिफत विथां नूं मेट देंदी है, सिफत जीव आत्मा दी परमात्मा विच पई हुई दूरी नूं खत्म कर देंदी है, सिफत विशुन्ने नूं बसल बख्श देंदी है, सिफत टुटे हुए नूं दोबारा जोड़ देंदी है। इस संबंधी मैं उस लड़ी नूं अग्गे तोरन लई गुरु नानक साहिब जी दे अमृत बोल ने कि तीन तरह दा जे मैटल टुट जाए ते उस टुटे हुए नूं जोड़न दे वास्ते अग दी जरूरत पैंदी। लोहा टुट जाए ते टुटे लोहे नूं अग नाल दोबारा गंढिया जांदा है। सोने दी चीज कोई ओह वी तां धात है, सोने दी बनी हुई कोई चीज टुट जाए ते ओनूं वी अग दे नाल टुट्टी नूं दोबारा गंढिया जांदा है। कांसी पित्तल दा कोई भांडा टुट जाए, कोई चीज टुट जाए, ओनूं वी अग नाल दोबारा गंढिया जांदा है। गृहस्थ विच रहिंदिआं कई वारी पति ते पत्नी विच दूरी बन जाए ते उहनां दी संतान मापिआं दी दूरी नूं मिटा के दोनां नूं जोड़ देंदी है। जिहनूं असीं पढ़ रहे सां पुत्ती गंढ पवै संसार, साहिब दे बोल ने कहां कंचन टुटै सार, अग्नि गंढ पाए लोहार, गोरी सेती टुटै पतार, पुत्ती गंढ पवै संसार। मैं इहदे अर्थ ओ नहीं करांगा कि जे पुत्तर दी पदैश होवे ते संसार विच गंढ पैगी। याद रखियो रब दी रची हुई रचना है, केवल मेल दी पदैश हुंदी रहे
ਜੇ ਫੀਮੇਲ ਦਾ ਸਹਿਯੋਗ ਨਹੀਂ ਤੇ ਕਦੀ ਸੰਸਾਰ ਦਾ ਵਿਕਾਸ ਨਹੀਂ ਹੋ ਸਕਦਾ। ਗੰਢ ਇਕੱਲੇ ਪੁੱਤਰ ਨਾਲ ਹੀ ਨਹੀਂ ਪੈਂਦੀ, ਧੀ ਤੋਂ ਬਿਨਾਂ ਵੀ ਸੰਸਾਰ ਦੀ ਗੰਢ ਅੱਗੇ ਨਹੀਂ ਚੱਲਦੀ। ਪੁੱਤੀ ਗੰਢ ਪਵੇ ਸੰਸਾਰ, ਮਤਲਬ ਕਿ ਜਦੋਂ ਮੰਨ ਲਓ ਕਿ ਪਤੀ ਪਤਨੀ ਆਪਸ ਵਿੱਚ ਨਹੀਂ ਬੋਲਦੇ, ਮੈਂ ਇੱਕ ਉਦਾਹਰਨ ਦਿਆਂਗਾ ਸਿਰਫ, ਉਹਨਾਂ ਦੀ ਦਿਨ ਬ ਦਿਨ ਦੂਰੀ ਬਣਦੀ ਪਈ ਹੈ ਤੇ ਸੰਤਾਨ ਬੱਚਾ ਉਹਦੇ ਤੇ ਥੋੜੀ ਜਿਹੀ ਕਿਤੇ ਮੁਸੀਬਤ ਆ ਜਾਏ, ਪਤੀ ਪਤਨੀ ਆਪਣੇ ਰੋਸੇ ਨੂੰ ਆਪਣੇ ਮਨ ਮਿਟਾਵ ਨੂੰ ਬਿਲਕੁਲ ਭੁੱਲ ਜਾਂਦੇ ਨੇ। ਜਿਹੜੇ ਕਈ ਸਾਲਾਂ ਦੇ ਨਹੀਂ ਬੋਲਦੇ, ਬੱਚੇ ਤੇ ਮੁਸੀਬਤ ਆ ਜਾਏ ਤੇ ਇੱਕ ਖਿੰਨ ਵਿੱਚ ਉਹਨਾਂ ਦੇ ਅੰਦਰ ਜਿਹੜੇ ਨੇ ਤੜਫਣ ਲੱਗ ਪੈਂਦੇ। ਸੰਤਾਨ ਟੁੱਟੇ ਮਾਪਿਆਂ ਨੂੰ ਜੋੜ ਦਿੰਦੀ। ਗੁਰੂ ਨਾਨਕ ਸਾਹਿਬ ਆਪ ਜੀ ਕਹਿ ਰਹੇ ਹੋ ਕਿ ਅੱਗ ਟੁੱਟੇ ਹੋਏ ਧਾਤ ਨੂੰ ਜੋੜਦੀ ਹੈ, ਪੁੱਤਰ ਟੁੱਟੇ ਹੋਏ ਮਾਪਿਆਂ ਨੂੰ ਜੋੜਦੇ ਨੇ, ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਪਰਮਾਤਮਾ ਦੀ ਸਿਫਤ ਕਰਦਾ, ਸੱਚ ਇਹ ਵੇ ਕਿ ਸਿਫਤ ਕਰੋੜਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ ਪਰਮਾਤਮਾ ਨਾਲ ਜੋੜ ਦਿੰਦੀ। ਸਿਫਤ ਇੱਕ ਜੋੜਨ ਦਾ ਵਸੀਲਾ ਹੈ। ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿੱਚ ਇੱਕ ਹੋਰ ਵੀ ਬਚਨ ਕਿਹਾ ਹੈ, ਤੇਰੀ ਸੱਚੀ ਸਿਫਤ ਸਵਾਲਿਓ, ਤੇਰੀ ਜਿਹੜੀ ਸਿਫਤ ਹੈ ਉਹ ਸੱਚੀ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਗੁਰੂ ਗ੍ਰੰਥ ਸਾਹਿਬ ਚ ਇੱਕ ਤੁਕ ਹੋਰ ਹੁੰਦੀ, ਤੇਰੀ ਸਿਫਤ ਝੂਠੀ ਨਹੀਂ ਸੱਚੀ ਹੈ, ਜਿੰਨੇ ਵੀ ਕੀਤੀ ਉਹਨੂੰ ਤੂੰ ਪਾਰ ਕੀਤਾ। ਇੱਕ ਮੈਂ ਬੇਨਤੀ ਤੇ ਹੋਰ ਕਰ ਦਿਆਂਗਾ, ਬੜੇ ਸਵਾਲ ਨੇ ਤੇ ਮੈਂ ਕਈ ਵਾਰੀ ਸੋਚਣਾ ਕਿ ਅਸੀਂ ਧਰਮ ਨੂੰ ਕਿਤੇ ਇਹ ਜੇ ਦੁਨਿਆਵੀ ਤਲੀਮ ਦੀ ਤਰ੍ਹਾਂ ਵੀ ਲੈ ਲੈਂਦੇ ਨਾ ਤੇ ਸ਼ਾਇਦ ਅੱਜ ਸਾਡੀ ਆਤਮਕ ਤਰੱਕੀ ਬਹੁਤ ਹੋ ਜਾਂਦੀ। ਦੁਨਿਆਵੀ ਤਲੀਮ ਦਾ ਮਤਲਬ ਇਹ ਸੀ, ਇੱਕ ਬੱਚਾ ਨਰਸਰੀ ਤੋਂ ਸ਼ੁਰੂ ਹੁੰਦਾ ਹੈ ਤੇ ਤੁਸੀਂ ਦੇਖੋ ਹਰ ਇਨਸਾਨ ਆਪਣੇ ਬੱਚੇ ਦੀ ਤਲੀਮ ਲਈ ਹਰ ਸਾਲ ਹੀ ਕਾਸ ਕਰਦਾ ਵੀ ਇਹਦਾ ਬੌਧਿਕ ਤਲ ਤੇ ਵਿਕਾਸ ਹੋਵੇ, ਬੌਧਿਕ ਤਲ ਤੇ ਇਹਦੇ ਕੋਲ ਗਿਆਨ ਹੋਵੇ। ਇੱਕ ਇੱਕ ਸਾਲ ਬੱਚਾ ਪੜ੍ਹਾਈ ਕਰਦਾ ਕਰਦਾ 25-30 ਸਾਲ ਤੱਕ, 30 ਸਾਲ ਤੱਕ ਮੈਂ ਕਹਾਂ, PhD ਆਦਿਕ ਵੀ ਕਰ ਜਾਂਦਾ ਹੈ, ਰੁਤਬੇ ਤੇ ਪਹੁੰਚ ਜਾਂਦਾ। ਜੇ ਕਿਤੇ ਅਸਾਂ ਲੋਕਾਂ ਨੇ, ਖਾਸ ਕਰਕੇ ਸਿੱਖਾਂ ਨੇ, ਵਾਹਿਗੁਰੂ ਗੁਰ ਸ਼ਬਦ ਨੂੰ, ਗੁਰੂ ਕੀ ਬਾਣੀ ਨੂੰ ਇਹ ਜੇ ਤਲੀਮ ਦੇ ਤੌਰ ਤੇ ਵੀ ਸਾਲ ਸਾਲ ਕਮਾਇਆ ਹੁੰਦਾ ਤੇ ਮੇਰਾ ਖਿਆਲ 25 ਸਾਲ ਬਾਅਦ ਬੰਦੇ ਦੀ ਅਵਸਥਾ ਕਿੰਨੀ ਉੱਚੀ ਹੋ ਜਾਂਦੀ। ਕਿਉਂਕਿ ਧਰਮ ਇੰਟਰਟੇਨਮੈਂਟ ਦਾ ਸਾਧਨ ਨਹੀਂ, ਧਰਮ ਅੱਗੇ ਮਰਜ ਕਰਨੀ। ਅਸਲ ਚ ਧਰਮ ਹੈ ਵੀ ਕੀ, ਅੱਜ ਬਾਬਾ ਜੀ ਨੇ ਬੜਾ ਸਪਸ਼ਟ ਕੀਤਾ, ਅਸਲ ਚ ਜਿਹੜੀ ਸਿਫਤ ਹੈ ਉਹ ਸਾਨੂੰ ਪਰਮਾਤਮਾ ਤੱਕ ਲਿਜਾਂਦੀ ਹੈ। ਜਿਉਂ ਜਿਉਂ ਉਹਦੀ ਸਿਫਤ ਆਪਣੀ ਰਸਨਾ ਤੋਂ ਕਰਨੇ, ਰਸਨਾ ਤੋਂ ਬਾਅਦ ਉਹਦੀ ਸਿਫਤ ਦੇ ਫੁਰਨੇ ਸਾਡੇ ਅੰਦਰ ਚੱਲੀ ਜਾਂਦੇ ਨੇ, ਉਹ ਸਿਫਤ ਤਿਉਂ ਤਿਉਂ ਸਾਨੂੰ ਪਰਮਾਤਮਾ ਦੇ ਨੇੜੇ ਲਿਆਉਂਦੀ। ਪਰ ਸਾਡੇ ਸਮਾਜ ਚ ਇੱਕ ਸਵਾਲ ਜੋ ਭਾਈ ਸਾਹਿਬ ਨੇ ਛੂਹਿਆ ਕਿ ਵਾਹਿਗੁਰੂ ਗੁਰ ਸ਼ਬਦ ਰਟਣ ਦਾ ਕੋਈ ਫਾਇਦਾ ਨਹੀਂ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ, ਇਸ ਸੰਸਾਰ ਦਾ ਜਿਤਨਾ ਵੀ ਵਿਕਾਸ ਹੈ, ਜਿਸ ਦਿਨ ਰਟਨ ਲਫ਼ਜ਼ ਖਤਮ ਹੋ ਜਾਏਗਾ, ਕੀ ਦੁਨਿਆਵੀ ਤਲੀਮ, ਕੀ ਸੰਸਾਰ, ਈਵਨ ਕਿ ਸਾਡੀ ਬੋਡੀ ਵੀ ਉਦਨ ਖਤਮ ਹੋ ਜਾਏਗੀ ਜਿੱਦਣ ਰਟਨ ਦੀ ਕਿਰਿਆ ਖਤਮ ਹੋ ਜਾਏਗੀ। ਇੱਕ ਇੱਕ ਗੱਲ ਧਿਆਨ ਨਾਲ ਸੁਣ, ਰਟਨੀ ਹੀ ਹੈ। ਜਿਸ ਦਿਨ ਆਪਾਂ ਗੁਰਮੁਖੀ ਪੜ੍ਹਨੀ ਸ਼ੁਰੂ ਕੀਤੀ, ਅੱਖਰ ਤੇ ਗੁਰਮੁਖੀ ਦੇ 35 ਨੇ ਨਾ, 35 ਅੱਖਰਾਂ ਨੂੰ ਆਪਾਂ ਪੜ੍ਹਨੇ ਆ ਗੁਰਮੁਖੀ ਦੇ। ਦੇਵਨਾਗਰੀ ਵਿੱਚ ਅਸੀਂ 52 ਅੱਖਰਾਂ ਦੀ ਗੱਲ ਕਰਨੇ ਆ, ਜਦੋਂ ਤੁਸੀਂ ਅੰਗਰੇਜ਼ੀ ਪੜ੍ਹਦੇ ਹੋ 26 ਅੱਖਰਾਂ ਦੀ ਗੱਲ ਕੀਤੀ ਜਾਂਦੀ। ਜਦੋਂ ਅਸੀਂ ਅੰਕਾਂ ਦੀ ਗੱਲ ਕਰਨੇ ਆ 1 ਤੋਂ ਲੈ ਕੇ 9 ਤੱਕ ਚੱਲਨੇ, ਗੱਲ ਧਿਆਨ ਨਾਲ ਸੁਣੇ ਇਸ ਨੂੰ, ਜਦੋਂ ਅਸੀਂ ਸੰਗੀਤ ਦੀ ਗੱਲ ਕਰਨੇ ਆ ਤੇ 7 ਸੁਰਾਂ ਦੇ ਵਿੱਚ ਰਹਿਣ ਦੀ ਗੱਲ ਕਰਨੇ। ਜਿਸ ਦਿਨ ਬੱਚੇ ਨੇ ਗੁਰਮੁਖੀ ਸਿੱਖੀ ਉਹਨੇ 35 ਅੱਖਰਾਂ ਦਾ ਗਿਆਨ ਲਿਆ, ਉਹਨੂੰ ਪਛਾਣ ਹੋ ਗਈ, ਉਹ 35 ਅੱਖਰ ਬੋਲਣੇ ਸ਼ੁਰੂ ਕੀਤੇ। ਤੇ ਚੇਤੇ ਰੱਖਿਓ, ਦੁਨੀਆਂ ਦੀ ਤਲੀਮ ਕਦੀ ਵੀ ਤਰਕ ਤੋਂ ਸ਼ੁਰੂ ਨਹੀਂ ਹੁੰਦੀ, ਦੁਨੀਆਂ ਦੀ ਤਲੀਮ ਜਦੋਂ ਵੀ ਸ਼ੁਰੂ ਹੋਈਏ ਆਪਣੇ ਉਸਤਾਦ ਦੇ ਕਹੇ ਹੋਏ ਨੂੰ 7 ਬਚਨ ਕਹਿ ਕੇ ਸ਼ੁਰੂ ਹੋਈ। ਇਹਨੂੰ ਥੋੜਾ ਜਿਹਾ ਸੁਣ, ਜਿਹਨੂੰ ਅਸੀਂ ਸਾਊਂਡ ਨੂੰ ਊੜਾ ਕਹਿ ਰਹੇ ਹਾਂ, ਇੱਕ ਬੱਚਾ ਇਹ ਵੀ ਕਹਿ ਸਕਦਾ ਸੀ ਕਿ ਊੜੇ ਵਾਲੇ ਅੱਖਰ ਦੀ ਥਾਂ ਤੇ ਸੱਸੇ ਦੀ ਸਾਊਂਡ ਕਿਉਂ ਨਾ ਇਹ ਬਣਾ ਦਿੱਤੀ ਗਈ। ਊੜਾ ਲਫ਼ਜ਼ ਚਿੰਨ ਆਪਾਂ ਦਿੱਤਾ, ਸਾਡੀ ਸਾਊਂਡ ਨੂੰ ਚਿੰਨ ਦਿੱਤਾ ਗਿਆ, ਉਹਨੂੰ ਅਸੀਂ ਊੜਾ ਕਹਿ ਦਿੱਤਾ, ਈੜੀ ਕਹਿ ਦਿੱਤਾ, ਜਾਂ ਅਸੀਂ ਕੱਕਾ ਖੱਖਾ ਗੱਗਾ ਘੱਗਾ ਕਹਿ ਦਿੱਤਾ। ਪਰ ਉਹ ਜਿਹੜੀ ਸਾਊਂਡ ਹੈ, ਉਸ ਨਾਦ ਨੂੰ, ਉਸ ਧੁਨੀ ਨੂੰ, ਉਸ ਧਵਨੀ ਨੂੰ
ਜਿੰਨੇ ਅਸੀਂ ਅੱਖਰ ਦਿੱਤੇ ਨੇ ਪਹਿਚਾਣ ਬੰਦੇ ਨੇ ਦਿੱਤੀ ਹੈ। ਪਰ ਕਦੀ ਕਿਸੇ ਬੱਚੇ ਨੇ ਕਿਹਾ ਕਿ ਕੱਕੇ ਦੀ ਥਾਂ ਤੇ ਖੱਖੇ ਦੀ ਆਵਾਜ਼ ਕਿਉਂ ਨਹੀਂ ਪੈਦਾ ਹੋ ਸਕਦੀ? ਇਹ ਕੱਕੇ ਵਾਲਾ ਚਿੰਨ ਇਹਨੂੰ ਖੱਖੇ ਤੇ ਲੈ ਜਾਓ, ਖੱਖੇ ਨੂੰ ਕੱਕੇ ਵਾਲੇ ਤੇ ਲੈ ਜਾਓ, ਕਦੀ ਕਿਸੇ ਨੇ ਕਿਹਾ ਨਹੀਂ। ਅੱਜ ਤੱਕ ਜਦੋਂ ਕੋਈ ਬੱਚਾ ਪੜ੍ਹਨਾ ਸ਼ੁਰੂ ਕਰਦਾ ਉਹਦੀ ਦੁਨਿਆਵੀ ਤਲੀਮ ਵੀ ਸੱਤ ਬਚਨ ਕਹਿ ਕੇ ਉਸ ਵਿਦਿਆ ਦੇ ਉਸ ਐਜੂਕੇਸ਼ਨ ਦੇ ਨਿਯਮਾਂ ਨੂੰ ਮੰਨਦਿਆਂ ਹੋਇਆਂ ਸ਼ੁਰੂ ਹੁੰਦੀ ਹੈ। ਤੇ ਜਿਹੜਾ ਬੱਚਾ 35 ਅੱਖਰ ਪੜ੍ਹਦੇ ਇਹ ਤਰਕ ਕਰਨ ਲੱਗ ਪਵੇ ਮੈਂ ਈੜੀ ਦੀ ਥਾਂ ਤੇ ਕੱਕੇ ਵਾਲਾ ਅੱਖਰ ਫਿੱਟ ਕਰਾਂਗਾ, ਉਹ ਬੰਦਾ ਜ਼ਿੰਦਗੀ 'ਚ ਕਦੀ ਪੰਜਾਬੀ ਪੜ੍ਹ ਨਹੀਂ ਸਕੇਗਾ, ਕਦੀ ਤਰੱਕੀ ਨਹੀਂ ਕਰ ਸਕੇਗਾ। ਦੁਨਿਆਵੀ ਤਲੀਮ ਵੀ ਨੇਮ ਸਾਹਮਣੇ ਸਾਨੂੰ ਝੁਕਣਾ ਪੈਂਦਾ। ਹੁਣ 35 ਪੜ੍ਹਨ ਤੋਂ ਬਾਅਦ ਅਸੀਂ ਭੁਲਾਵੇਂ ਅੱਖਰ ਪੜ੍ਹਨੇ ਆ, ਮੈਂ ਸਿਰਫ ਅਰਜ਼ ਕਰਨੀ ਰਟਨ ਕੀ ਹੈ, ਭੁਲਾਵੇਂ ਅੱਖਰ ਸਭ ਨੂੰ ਪਤਾ ਹੈ ਜੀ। ਭੁਲਾਵੇਂ ਅੱਖਰਾਂ ਤੋਂ ਬਾਅਦ ਫਿਰ ਅੱਖਰਾਂ ਦਾ ਜੋੜ ਸ਼ੁਰੂ ਹੁੰਦਾ ਜਿਹਨੂੰ ਆਪਾਂ ਸ਼ਬਦ ਕਹਿੰਦੇ, ਫਿਰ ਉਸ ਤੋਂ ਬਾਅਦ ਲਗਾ ਮਾਤਰਾ ਦੀ ਆਪਾਂ ਗੱਲ ਕਰਨੀ। ਪਿਆਰਿਓ ਉਹੀ ਬੱਚਾ ਪਹਿਲੀ ਦੂਜੀ ਚੌਥੀ ਪੰਜਵੀਂ ਦਸਵੀਂ ਇੱਥੋਂ ਤੱਕ ਕਿ ਪੰਜਾਬੀ ਵਿੱਚ ਐਮ ਏ ਕਰਨ ਤੋਂ ਬਾਅਦ ਜੇ ਉਹੀ ਬੱਚਾ ਪੀ ਐਚ ਡੀ ਸ਼ੁਰੂ ਕਰੇ, ਯਾਦ ਰੱਖਿਓ ਜਿਹੜੇ ਅੱਖਰ ਪਹਿਲੀ ਜਮਾਤ ਵਿੱਚ ਸਿੱਖੇ ਗਏ ਨੇ ਪੀ ਐਚ ਡੀ ਤੱਕ ਉਹਨਾਂ ਅੱਖਰਾਂ ਨੇ ਹੀ ਵਾਰ ਵਾਰ ਰਿਪੀਟ ਹੋਣਾ। ਅਸੀਂ ਕਹਿੰਦੇ ਹਾਂ ਰਿਪੀਟ, ਪੜ੍ਹਿਆ ਲਿਖਿਆ ਜੋਗੇ ਜੀ, ਰਿਪੀਟ ਦਾ ਰਟਨ ਦਾ ਕੀ ਫਾਇਦਾ? ਮੇਰੀ ਗੱਲ ਧਿਆਨ ਨਾਲ ਸੁਣਿਓ,

ਇਹ 26 ਅੱਖਰ ਹੀ ਰਟਨ ਕਰਦਿਆਂ ਕਰਦਿਆਂ ਬੰਦੇ ਨੇ ਬੜੀ ਜ਼ਿਆਦਾ ਤਰੱਕੀ ਕਰ ਲਈ। ਉਹ ਅੱਖਰਾਂ ਦਾ ਰਟਨ ਹੋ ਰਿਹਾ। ਜੇ ਗੁਰਮੁਖੀ ਅੱਖਰਾਂ ਦਾ ਰਟਨ ਹੋਵੇ ਤੇ ਇੱਕ ਬੱਚਾ ਰਟਨ ਕਰਦਾ ਕਰਦਾ PhD ਦੀ ਡਿਗਰੀ ਤੇ ਜਾ ਪਹੁੰਚਦਾ ਹੈ। ਜੇ ਅਸੀਂ ਅੰਗਰੇਜ਼ੀ ਦੇ ਉਹ 26 ਅੱਖਰਾਂ ਦਾ ਰਟਨ ਕਰਨੇ ਆ ਤੇ ਇੱਕ ਦਿਨ ਰਟਨ ਕਰਦਾ ਕਰਦਾ ਬੰਦਾ ਬਹੁਤ ਉੱਚੇ ਰੁਤਬੇ ਤੇ ਪਹੁੰਚ ਜਾਂਦਾ ਹੈ। ਬੇਨਤੀ ਕਰਾਂਗਾ, ਦੇਵਨਾਗਰੀ ਦੇ ਅੱਖਰ ਉਹ ਵੀ ਰਟਨ ਕਰਦਿਆਂ ਕਰਦਿਆਂ ਅੱਗੇ ਪਿੱਛੇ ਜੋੜਦਿਆਂ ਇਨਸਾਨ ਮਹਾਨ ਸ਼ਾਸਤਰੀ ਗਿਆਨੀ ਬਣ ਜਾਂਦਾ ਹੈ। ਤੇ ਗੁਰਮੁਖੋ, ਜੇ ਦੁਨੀਆਂ ਦੀ ਤਲੀਮ ਵਿੱਚ ਅੱਖਰਾਂ ਦਾ ਰਟਨ ਬੰਦੇ ਨੂੰ ਇੱਕ ਬਚਪਨ ਤੋਂ ਲੈ ਕੇ ਗਿਆਨ ਦੇ ਸ਼ਿਖਰ ਤੱਕ ਲੈ ਜਾਂਦਾ, ਜਦੋਂ ਗੁਰੂ ਦੇ ਸ਼ਬਦ ਦਾ ਵਾਰ ਵਾਰ ਕੋਈ ਰਟਨ ਕਰੇਗਾ ਇਹ ਸ਼ਬਦ ਇਹਨੂੰ ਪਰਮ ਅਵਸਥਾ ਤੱਕ ਲੈ ਜਾਏ, ਕਿਉਂਕਿ ਰਟਨ ਤੋਂ ਬਿਨਾਂ ਸ਼ਿਖਰ ਮਿਲਣਾ ਨਹੀਂ। ਅਗਲੀ ਬੇਨਤੀ ਮੈਂ ਕਰਾਂ ਸਿੱਧੀ ਜੀ, ਇੱਕ ਹੋਰ ਗੱਲ। ਹੁਣ ਦੇਖੋ, ਜਦੋਂ ਅਸੀਂ ਗਿਣਤੀ ਕਰਨੇ ਆ, 1 ਤੋਂ ਲੈ ਕੇ 9 ਤੱਕ ਚੱਲਨੇ ਆ, 9 ਤੋਂ ਬਾਅਦ ਚਲੋ ਅਸੀਂ 0 ਲਾ ਦਿੱਤੀ, ਸ਼ੂਨਿਆ ਸ਼ਬਦ ਵਰਤ ਦਿੱਤਾ, ਸਿਫਰ ਵਰਤ ਦਿੱਤਾ, ਪਰ 9 ਤੋਂ ਬਾਅਦ ਜਦੋਂ 10 ਕਹਿੰਦੇ ਆ, 10 ਤੋਂ ਬਾਅਦ 11 ਵੀ ਤਾਂ ਇੱਕ ਵਾਰੀ ਦੁਬਾਰਾ ਰਿਪੀਟ ਹੋ ਰਿਹਾ ਨਾ। ਜਦੋਂ ਅਸੀਂ 12 ਕਹਿੰਦੇ ਆ, 1 ਤੇ 2 ਰਿਪੀਟ ਹੋ ਰਿਹਾ, 13 ਕਹਿੰਦੇ ਆ, 1 ਤੇ 3 ਰਿਪੀਟ ਹੋ ਰਿਹਾ। ਮੈਂ ਬੇਨਤੀ ਕਰਾਂਗਾ, 1 ਤੋਂ ਲੈ ਕੇ 9 ਤੱਕ 100,000, 10,000, ਲੱਖ, 10 ਲੱਖ, ਕਰੋੜ, ਅਰਬਾਂ ਖਰਬਾਂ, ਪਦਮ ਨੀਲ ਅਸੰਖ, ਜਿਤਨੀ ਮਰਜ਼ੀ ਗਿਣਤੀ ਕਰੀ ਜਾਓ, ਚੇਤੇ ਰੱਖਿਓ 1 ਤੋਂ ਲੈ ਕੇ 9 ਤੱਕ ਇਹ ਅੰਕ 0 ਅੱਗੇ ਲੱਗ ਜਾਏ। ਬਸ ਇਹ ਹੀ ਵਾਰ ਵਾਰ ਰਿਪੀਟ ਹੁੰਦੇ ਰਹਿੰਦੇ ਨੇ, ਇਹ ਵਾਰ ਵਾਰ ਰਟਨ ਹੁੰਦੇ ਰਹਿਣ ਤੇ ਸੰਖਿਆ ਕਿੱਥੋਂ ਤੱਕ ਜਾ ਪਹੁੰਚਦੀ ਹੈ? ਜਿਹੜਾ ਵਾਰ ਵਾਰ ਗੁਰੂ ਦੇ ਸ਼ਬਦ ਨੂੰ ਰਟਨ ਕਰੇਗਾ ਉਹਦੇ ਅੰਦਰ ਦੀ ਅਵਸਥਾ ਕਿੱਥੇ ਜਾ ਪਹੁੰਚੇ। ਅੱਖਰਾਂ ਦਾ ਰਟਨ ਬਹੁਤ ਵੱਡੀ ਤਲੀਮ ਨੂੰ ਜਨਮ ਦਿੰਦਾ ਹੈ, ਚਾਹੇ ਉਹ ਗੁਰਮੁਖੀ ਦੇ ਅੱਖਰ, ਅੰਗਰੇਜ਼ੀ ਦੇ ਅੱਖਰ, ਦੇਵਨਾਗਰੀ ਦੇ ਅੱਖਰ, ਭਾਵੇਂ ਅਸੀਂ ਅੰਕ ਪੜ੍ਹਦੇ। ਹੁਣ 7 ਸੁਰਾਂ ਨੇ, 7 ਸੁਰਾਂ ਵਿੱਚ ਸਾਰਾ ਸੰਗੀਤ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਅਸੀਂ ਕਹਿੰਦੇ ਹਾਂ, ਉਂਝ ਰਾਗ ਜਿਹੜੇ ਨੇ 31 ਨਹੀਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕੱਲੀ ਗੌੜੀ ਵਿੱਚ ਹੀ 12 ਪ੍ਰਕਾਰ ਦੀ ਗੌੜੀ ਹੈ। ਖੈਰ ਮੇਰਾ ਵਿਸ਼ਾ ਨਹੀਂ। 7 ਸੁਰਾਂ ਵਿੱਚ ਪੂਰੇ ਦਾ ਪੂਰਾ ਸੰਗੀਤ ਸਮਾਇਆ ਹੋਇਆ, ਪਰ ਯਾਦ ਰੱਖਿਓ ਸੁਰਾਂ ਅੱਗੇ ਪਿੱਛੇ ਲੱਗ ਜਾਣ ਤੇ ਉਹੀ ਰਾਗ ਚੇਂਜ ਹੋਈ ਜਾਂਦੇ। ਸੁਰਾਂ ਨੂੰ ਰਿਪੀਟ ਕਰਨੀ ਹੈ ਨਾ। ਕਦੀ ਕਿਸੇ ਨੇ ਕਿਹਾ ਮੈਂ 7 ਤੋਂ ਬਾਅਦ ਅੱਗੇ ਚੱਲਾਂਗਾ? 7 ਸੁਰਾਂ ਵਾਰ ਵਾਰ ਜਿਹੜੀਆਂ ਨੇ ਉਹ ਰਟਨ ਕੀਤੀਆਂ ਜਾ ਰਹੀਆਂ ਨੇ, ਦੁਹਰਾਈਆਂ ਜਾ ਰਹੀਆਂ ਨੇ, ਉਹਦੇ ਵਿੱਚੋਂ ਸੰਗੀਤ ਦਾ ਇੱਕ ਸਾਗਰ ਪੈਦਾ ਹੋ ਗਿਆ। ਜ਼ਿਆਦਾ ਦੂਰ ਨਾ ਜਾਓ, ਜਿਸ ਗੱਡੀ ਤੇ ਆਪਾਂ ਸਫ਼ਰ ਕਰ ਰਹੇ ਹਾਂ, ਕੀ ਇਸ ਇੰਜਨ ਦਾ ਵਾਰ ਵਾਰ ਰਟਨ ਸਾਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਨਹੀਂ ਲਿਜਾ ਰਿਹਾ? ਇੱਕ ਪਹੀਆ ਘੁੰਮ ਰਿਹਾ, ਵ੍ਰਿਤਾਕਾਰ ਗੋਲਾਈ ਵਿੱਚ, ਚੱਕਰ ਵਿੱਚ ਘੁੰਮ ਰਿਹਾ। ਯਾਦ ਰੱਖੋ, ਪਹੀਆ ਮਸ਼ੀਨ ਵਿੱਚ ਉਸ ਗੱਡੀ ਨੂੰ ਉਸੇ ਥਾਂ ਤੇ ਬੈਠੇ, ਪਰ ਜੇ ਉਹ ਵਾਰ ਵਾਰ ਨਹੀਂ ਘੁੰਮੇਗਾ ਸਾਨੂੰ ਮੰਜ਼ਿਲ ਨਹੀਂ ਮਿਲੇਗੀ। ਉਹਦਾ ਵਾਰ ਵਾਰ ਚੱਕਰ ਲਾਉਣਾ, ਰਿਪੀਟ ਕਰਨਾ ਨਹੀਂ, ਕਿ ਉਹਦਾ ਵਾਰ ਵਾਰ ਘੁੰਮਣਾ ਰਟਨ ਕਰਨਾ ਨਹੀਂ। ਜੇ ਇੱਕ ਪਹੀਆ ਵ੍ਰਿਤਾਕਾਰ ਵਿੱਚ ਵਾਰ ਵਾਰ ਨਾ ਰਟਨ ਕਰੇ ਤੇ ਸਾਨੂੰ ਗੱਡੀ ਕਿਤੇ ਨਹੀਂ ਸਫ਼ਰ ਤੇ ਲਿਜਾ ਸਕਦੀ। ਤੇ ਜੇ ਇਨਸਾਨ ਦਾ ਅੰਦਰ ਵਾਰ ਵਾਰ ਗੁਰੂ ਗੁਰੂ ਨਾ ਪੁਕਾਰੇਗਾ, ਇਸ ਦੇ ਅੰਦਰ ਦੀ ਤਰੱਕੀ ਕਿਵੇਂ ਹੋਵੇਗੀ? ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, ਰਟਨ ਇਹ ਪਰਮਾਤਮਾ ਦੀ ਇੱਕ ਦਿੱਤੀ ਹੋਈ ਦਾਤ ਹੈ। ਇਸ ਰਟਨ ਦੇ ਨਾਲ ਹੀ ਇਨਸਾਨ ਤਰੱਕੀ ਕਰਦਾ ਹੈ। ਮੇਰੀ ਤੁਹਾਡੀ ਜਿਹੜੀ ਜ਼ਿੰਦਗੀ ਹੈ ਇਹ ਸਾਰੀ ਰਟਨ ਤੇ ਖਲੋਤੀ ਹੈ। ਇੱਕ ਵਾਰ ਅਰਜ਼ ਕੀਤੀ ਸੀ, ਇਹਨੂੰ ਪੁਨਰੁਕਤੀ ਸ਼ਬਦ ਵਰਤਦੇ ਨੇ ਕਿ ਹਿੰਦੀ ਚ, ਕਿ ਜਿਹੜਾ ਲਫ਼ਜ਼ ਵਾਰ ਵਾਰ ਬੋਲਿਆ ਜਾਏ, ਲਿਖਿਆ ਜਾਏ। ਸਾਹਿਤਕਾਰ ਕਹਿੰਦੇ ਨੇ ਪੁਨਰੁਕਤੀ ਦੋਸ਼, ਇਹ ਦੁਬਾਰਾ ਦੁਬਾਰਾ ਕਹਿ ਰਿਹਾ। ਪਰ ਮੇਰੀ ਤੁਹਾਡੀ ਜ਼ਿੰਦਗੀ ਦਾ ਨਾਮ ਹੀ ਪੁਨਰੁਕਤੀ ਹੈ। ਜੇ ਇੱਕ ਸਵਾਸ ਦੁਬਾਰਾ ਨਾ ਆਵੇ, ਕੀ ਇਹ ਪੁਨਰੁਕਤੀ ਨਹੀਂ? ਇਹ ਵੀ ਤਾਂ ਰਟਨ ਕਰ ਰਿਹਾ ਸਵਾਸ। ਤੁਹਾਡਾ ਮੇਰਾ ਦਿਲ ਧੜਕਦਾ, ਕੀ ਇਹ ਪੁਨਰੁਕਤੀ ਨਹੀਂ? ਸਾਡੀ ਕਿਡਨੀ ਤਕਰੀਬਨ, ਮੈਂ ਕਿਹਾ ਸੀ, ਤੰਦਰੁਸਤ ਬੰਦੇ ਦੀ ਕਿਡਨੀ 1 ਸਾਲ ਚ 6.5 ਲੱਖ ਗੈਲਨ ਖੂਨ ਸਾਫ਼ ਕਰਦੀ। ਕੀ ਉਹ ਕਿਡਨੀ ਰਟਨ ਨਹੀਂ ਕਰ ਰਹੀ? ਨਹੀਂ ਪਿਆਰਿਓ, ਜੇ ਬੋਡੀ ਵਾਰ ਵਾਰ ਰਟਨ ਨਹੀਂ ਕਰੇਗੀ ਇੱਕ ਕੰਮ ਨੂੰ, ਤੇ ਇਨਸਾਨ ਬਿਮਾਰ ਹੋ ਜਾਏਗਾ, ਇਹਦੀ ਮੌਤ ਹੋ ਜਾਏਗੀ। ਤੇ ਜੇ ਬੰਦਿਆ ਤੂੰ ਅੰਦਰ ਨੂੰ ਵਾਰ ਵਾਰ ਗੁਰੂ ਗੁਰੂ ਨਾਲ ਨਹੀਂ ਜੋੜੇਗਾ, ਸੱਚ ਵੇ ਅੰਦਰੂਨੀ ਤੌਰ ਤੇ ਤੇਰੀ ਮੌਤ ਹੋ ਜਾਏ। ਪਹਿਲਾਂ ਤਾਂ ਸ਼ੰਕਾ ਨਿਕਲਣਾ ਚਾਹੀਦਾ ਹੈ ਕਿ ਰਟਨ ਕਰਮ ਕਾਂਡ ਨਹੀਂ, ਕਸੂਰ ਨਹੀਂ ਤੁਹਾਡਾ,

0: मैं अपने लफ सुना देने तुसी मेरे पिछे तुर पैना, दूजा आया ओदी गल सुन के आप तुर पैने। ते मेरा ख्याल है कई बंदे तां बिचारे सारी जिंदगी च अजे फैसल ही नहीं कर सके भी सिमरन करना भी है कि नहीं। उन्हों का सवाल उथी खलोता है, रिपीट है तोता रटन कह इस तरह कह नहीं। गुरमुखो इनू हकीकत विच अपनी जिंदगी च अभ्यास च लैके आई। गुरु नानक साहब कहिंदे ने जिन्ने सिफत कीती तू सच्चा साहिब, साहिब सिफत सवालियो जिन कीती सो पार पाया। जिन्ने तेरी सिफत कीती, गुरु साहब जी दा एक बोल होर असी देख लईए। गुरु नानक साहब जी दे अमृत बचन जब जी साहब पढ़ने, जिहड़ी सिफत है ना एक वेग है, सिफत रुकना नहीं। आप भावें 10 मिनट जप लो ना, हो सकता आप कही जी नहीं 10 मिनट जपया, वो 10 मिनट जपया भी तुहाडे अंदर नू चलाएगा। जे 10 मिनट छकिया होया भोजन, खाधी हुई खुराक साडी बॉडी नू किन्ने घंटे शक्ति एनर्जी देंदी है, ते 10 मिनट जपया असी अनभोल भी जपया होवेगा, वो साडे अंदर अपना काम अपने आप ही करी जाए। नाम दा एक सुभाग है। गुरु साहब कहिंदे ने सिफ तां इक वेग है, सिफ खड़ोत दा नाम नहीं, सिफ तां इक चलन दा नाम है। जिन्ने कीती ओही पार पाया, यह नहीं कि जिन्ने कीती ओ किनारे ते खलोता रहा। महाराज कहिंदे सिफ तां इक रफ्तार दा नाम है, सिफ तां चलन दा नाम है। आओ एक पौड़ी आप सारे पढ़ो, जपजी साहब दी पौड़ी है कि जिन्हां ने सिफत कीती ओ किथे पहुंचे। वह पौड़ी सब तुहानू चेते है, बारिश बहुत तेज हुंदी है पहाड़ ते पानी जिहड़ा है वह इक्को दम चलना शुरू कर दिंदा है। ठीक है धरती च रचेगा, पर बारिश जदों तेज होवेगी वह रुकेगा नहीं, फिर वह वेग बना के प्रवाह बना के चलेगा। नदी का रूप धारण कर लिया पानी ने, वह किनारियां नू तोड़दा होया चट्टानां नू तोड़दा भी चला जा रहा। गुरु नानक साहब कहिंदे ने नदी का प्रवाह एक सिमरन है, नदी का चलना यह परमात्मा की सिफत की तरह है। जिहड़ी नदी विच उफाल उठ जाए वह इन्नी तेजी नाल दौड़दी है कि चलती हुई एक दिन समुद्र विच जा समांदी है। जिवें नदी का वेग उहनू समुद्र विच लीन कर दिंदा है, जिदे अंदर परमात्मा की सिफत सलाह का शब्द चल पवे, शब्द का वेग उहनू परमात्मा विच लीन कर दिंदा, सिफत लीन कर दी है। गुरु साहब की यह पौड़ी है जी, सा लाही सा लाखे जिन कीती सो पार पाया। सलाउन जोग परमात्मा नू, सलौता करन वाले गुरमुख जिन्ना उनू सलाया। सा लाही सा लाखे एती सुरत ना पाईया, सिफत करन वाला अंत पान नहीं तुरिया, सिफत करन वाला ओदे विच समाउन लई तुरिया। सा लाही सा लाखे एती सुरत ना पाईया, नदियां अतै वाह, वाह दा अर्थ वाहड़े नाले, बरसाती नदियां ते बरसाती नाले, पवें समुंद ना जानिए, जेड़ियां नदियां नदियां पानी दा वेग लैके चल पईयां, जेड़े नाले पानी नाल भर के चल पए, एक दिन ओ समुंदर विच जा मिले। कोई नहीं पहचान सकता कि केड़े इलाके दी केड़ी नदी ते उहदा पानी केड़ा है। सिफत सलाह तां इक नदी दे प्रवाह दी तरह है, सिफत सलाह तां वेग दी तरह है, सिफत सलाह तां प्रभु विच समाउण दी एक बड़ी अंदर दी तीबर शक्ति है। सा लाही सा लाहे एती सुरत न पाईया, नदियां अतै वाहा, पवें समुंद ना जानिए, समुंदर विच पईयां होईयां नदियां नूं जाणिया नहीं जा सकदा। पर महाराज कहिंदे जिहड़ा उहदी सलौता करदा है, सिफत करन वाला एक दिन उहदे विच समा जांदा है। यही रह रास दी बाणी च बोल ने कि आखण वाला क्या विचारा, सिफती भरे तेरे भंडारा, जिस तूं दें तिसे क्या चारा। तेरे भंडारे सिफती नाल भरे ने, जिसनूं तूं दात दे देवें सिफत दी, बंदे दी कोई ताकत नहीं, कोई चारा नहीं कि जिन्हों तू सिफत दे दें उहदे रस्ते विच कोई रुकावट बन जाए। सिफत वाले पातशाह बन जाते ने, सिफत वाले रब दे दर दे खजानची बन जाते। गुरु ग्रंथ साहिब दे बोल ने, ਕਿ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਮੈਂ ਫਿਰ ਅਰਜ਼ ਕਰਾਂਗਾ ਕਿ ਸਿਬਤ ਕਰਨ ਵਾਲਾ ਇੱਕ ਦਿਨ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ। ਵਾਹਿਗੁਰੂ ਜੇ ਸ਼ਬਦ ਜਪ ਰਿਹਾ ਹੈ, ਇਹ ਸਿਫਤ ਹੀ ਤਾਂ ਅੰਦਰ ਨੂੰ ਖੁਲਾਰਾ ਦਿੰਦੀ। ਜਿਹਦੀ ਸਿਫਤ ਕਰੋ ਉਹਦੇ ਗੁਣ ਔਗਣ ਪ੍ਰਵੇਸ਼ ਕਰਨ ਲੱਗ ਪੈਂਦੇ। ਪਰਮਾਤਮਾ ਦੀ ਸਿਫਤ ਕਰਨ ਵਾਲਾ ਇੱਕ ਦਿਨ ਸਿਫਤ ਕਰਦਾ ਕਰਦਾ ਉਹਦਾ ਰੂਪ ਹੋ ਜਾਂਦਾ, ਸਿਫਤ ਕਰਦਾ ਕਰਦਾ ਉਹਦੇ ਵਰਗਾ ਬਣ ਜਾਂਦਾ, ਸਿਫਤ ਕਰਦਾ ਕਰਦਾ ਉਹਦੇ ਵਿੱਚ ਅਭੇਦ ਹੋ ਜਾਂਦਾ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ, ਅੱਜ ਸਭ ਤੋਂ ਵੱਡੀ ਸਾਡੀ ਸਮੱਸਿਆ ਇਹ, ਅਸੀਂ ਉਹਨਾਂ ਲੋਕਾਂ ਦਾ ਸੰਗਤ ਵਿੱਚ ਬਹੁਤ ਜ਼ਿਕਰ ਕਰਨੇ ਆ ਜਿਹੜੇ ਧਰਮ ਦੇ ਬਾਣੇ ਥੱਲੇ, ਧਰਮ ਦੀ ਸ਼ਬਦਾਵਲੀ ਥੱਲੇ ਤੇ ਧਰਮ ਦੇ ਕਰਮਾਂ ਥੱਲੇ ਗਰਕ ਚੁੱਕੇ ਨੇ, ਜਿਨ੍ਹਾਂ ਦਾ ਆਚਰਣ ਚੰਗਾ ਨੇ। ਚੇਤੇ ਰੱਖਿਓ, ਖਾਸ ਕਿਸਮ ਦੇ ਕੱਪੜੇ ਪਾ ਕੇ ਸੰਤ ਨਹੀਂ ਬਣਦਾ। ਕੋਈ ਜ਼ਰੂਰੀ ਨਹੀਂ ਕਿ ਸੰਤ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਕਾਫਿਲਾ ਹੋਵੇ। ਬੰਦਗੀ ਕਰਨ ਵਾਲਾ ਇਕੱਲਾ ਵੀ ਰਹਿ ਸਕਦਾ। ਸੰਤ ਦਾ ਇੱਕ ਨਿਕਲਿਆ ਹੋਇਆ ਰੂਹਾਨੀਅਤ ਵਿੱਚੋਂ ਜੀਵਨ ਹੈ। ਸੰਤ ਜਦੋਂ ਕੋਈ ਬਣਦਾ ਹੈ ਤੇ ਉਹਨੂੰ ਸੰਤ ਨਾ ਵੀ ਕਹੋ ਤੇ ਤਾਂ ਵੀ ਉਹਦਾ ਸਰ ਜਾਣਾ। ਮੈਂ ਵੀ ਇੱਕ ਦਿਨ ਅਰਜ਼ ਕੀਤੀ ਸੀ, ਬੜੀ ਵੱਡੀ ਸਮੱਸਿਆ ਸਾਡੀ ਕਿ ਅਸੀਂ ਸੰਤ ਲਫ਼ਜ਼ ਨਹੀਂ ਕਹਿਣਾ। ਚੇਤੇ ਰੱਖਿਓ, ਗੁਲਾਬ ਦੇ ਫੁੱਲ ਨੂੰ ਤੁਸੀਂ ਕੰਡਾ ਸ਼ਬਦ ਦੇ ਦਿਓ, ਉਹ ਕਹੇਗਾ ਮੈਨੂੰ ਭਾਵੇਂ ਤੁਸੀਂ ਕੰਡਾ ਕਹਿ ਕੇ ਪ੍ਰਚਾਰੀ ਜਾਓ, ਪਰ ਮੈਂ ਕੀ ਕਰਾਂ, ਜਿਹੜੀ ਰੱਬ ਨੇ ਮੈਨੂੰ ਸੁਗੰਧੀ ਦਿੱਤੀ ਏ, ਮੇਰੇ ਲਈ ਜਿੰਨੇ ਮਰਜ਼ੀ ਘਟੀਆ ਲਫ਼ਜ਼ ਵਰਤ ਲਵੋ। ਗੁਲਾਬ ਦਾ ਫੁੱਲ ਕਹੇਗਾ ਮੈਂ ਤਾਂ ਸੁਗੰਧੀ ਦੇਣੀ ਦੇਣੀ, ਮੇਰਾ ਨਾਮ ਨਾਲ ਕੋਈ ਤਲੁਕਾਤ ਨਹੀਂ। ਸਿਫਤ ਕਰਦਾ ਕਰਦਾ ਜਦੋਂ ਕੋਈ ਸੰਤ ਬਣਦਾ ਉਹ ਅਨੰਤ ਵਿੱਚ ਅਭੇਦ ਹੋ ਜਾਂਦਾ। ਜਦੋਂ ਕੋਈ ਭਗਤੀ ਕਰਦਾ ਕਰਦਾ ਹੋਇਆ ਭਗਤ ਬਣਦਾ, ਭਗਤ ਸਿਫਤ ਕਰਦਾ ਭਗਵੰਤ ਵਿੱਚ ਅਭੇਦ ਹੋ ਜਾਂਦਾ। ਗੁਰਮੁਖੋ, ਜਦੋਂ ਕੋਈ ਖਰ ਜਨ ਭਗਤੀ ਕਰਦਾ ਹੈ ਇੱਕ ਦਿਨ ਖਰੀ ਵਿੱਚ ਅਭੇਦ ਹੋ ਜਾਂਦਾ ਹੈ। ਮੇਰੀ ਬੇਨਤੀ, ਜਦੋਂ ਸੇਵਕ ਸਵਾਮੀ ਦੀ ਇਬਾਦਤ ਕਰਦਾ ਇੱਕ ਦਿਨ ਸਵਾਮੀ ਵਿੱਚ ਅਭੇਦ ਹੋ ਜਾਂਦਾ। ਸਿੱਖ ਜਦੋਂ ਗੁਰੂ ਦਾ ਹੁਕਮ ਮੰਨ ਕੇ ਚੱਲਦਾ ਇੱਕ ਦਿਨ ਗੁਰੂ ਵਿੱਚ ਅਭੇਦ ਹੋ ਜਾਂਦਾ। ਜਦੋਂ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਸਮਰਪਣ ਹੋ ਜਾਂਦਾ ਉਦਨ ਖਾਲਸਾ ਗੁਰੂ ਗੋਬਿੰਦ ਸਿੰਘ ਵਿੱਚ ਤੇ ਗੁਰੂ ਗੋਬਿੰਦ ਸਿੰਘ ਖਾਲਸੇ ਵਿੱਚ ਅਭੇਦ ਹੋ ਜਾਂਦਾ। ਇਹਨੂੰ ਪਖੰਡ ਵਾਲੇ ਪਾਸੇ ਨਹੀਂ ਲਿਜਾਣ। ਮੇਰੀ ਅਰਜ਼ ਹੈ ਕਿ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕੀਤੀ, ਸੰਤ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇੱਕ ਇੱਕ ਪ੍ਰਮਾਣ ਸਿਰਫ ਲੈ ਲਈਏ, ਜ਼ਿਆਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਆਇਆ, ਰਵਿਦਾਸ ਭਣੇ ਜੋ ਜਾਣੈ ਸੋ ਜਾਣ। ਆਸਾ ਰਾਗ ਦਾ ਸ਼ਬਦ ਹੈ ਜੀ, ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਰਵਿਦਾਸ ਭਣੇ ਜੋ ਜਾਣੈ ਸੋ ਜਾਣ, ਜਿਹਨੂੰ ਇਸ ਗੱਲ ਦੀ ਸਮਝ ਪੈ ਗਈ ਸੰਤ ਅਨੰਤ ਹੈ, ਅੰਤਰ ਨਾਹੀਂ ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਬਚਨ ਅਸੀਂ ਪੜ੍ਹਨੇ ਹਾਂ, ਭਗਤ ਤੇ ਭਗਵੰਤ ਵਿੱਚ ਕੋਈ ਅੰਤਰ ਨਹੀਂ। ਸਿਫਤ ਕਰਦਾ ਕਰਦਾ ਇੱਕ ਦਿਨ ਸੱਚ ਇਹ ਵੇ ਕਿ ਭਗਤ ਭਗਵੰਤ ਵਿੱਚ ਲੀਨ ਹੋ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੋਈ ਲਫ਼ਜ਼ ਬਾਹਰੋਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਨੂੰ ਪਰਮਾਤਮਾ ਨੇ ਬੋਲ ਕੇ ਕਿਹਾ ਕਿ ਦੁਨੀਆਂ ਨੂੰ ਡੰਕੇ ਦੀ ਚੋਟ ਤੇ ਦੱਸ ਦੇ ਕਿ ਜਿਹੜਾ ਮੇਰਾ ਭਗਤ ਬਣ ਜਾਂਦਾ ਸੱਚ ਇਹ ਵੇ ਉਹ ਮੇਰਾ ਆਪਣਾ ਰੂਪ ਹੋ ਜਾਂਦਾ ਤੇ ਜਿਹੜਾ ਮੇਰੇ ਰੂਪ ਦੇ ਦਰਸ਼ਨ ਕਰੇਗਾ ਉਹਦੇ ਦੋ ਕੱਟੇ ਜਾਣ। ਇਹ ਬਚਨ ਹੈ ਜੀ, ਦਾਸ ਅਨਿਨ ਮੇਰੋ ਨਿਜ ਰੂਪ। ਪਰਮਾਤਮਾ ਕਹਿ ਰਹੇ ਨਾਮਦੇਵ ਜਿਹੜਾ ਸਿਫਤ ਕਰਦਾ ਉਹ ਮੇਰਾ ਰੂਪ ਬਣ ਜਾਂਦਾ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤ੍ਰਈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਜਿਹੜਾ ਇੱਕ ਵਾਰੀ ਉਹਨੂੰ ਸਪਰਸ਼ ਕਰ ਲੈ, ਉਹਦੇ ਦਰਸ਼ਨ ਕਰੇ, ਉਹਦੇ ਤਿੰਨੇ ਤਾਪ ਖਤਮ ਹੋ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਹੀ ਬਚਨ ਹੈ ਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਮਾਨਸ ਦੇਖਾ, ਜਿਉ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸੱਲੈ ਸਲ ਸਮਾਏਂਦਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਨੇ ਕਿ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮੈਂ ਬੇਨਤੀ ਕਰਾਂਗਾ ਕਿ ਉਹਦੀ ਸਿਫਤ ਕਰਨੀ ਬੰਦਾ ਸ਼ੁਰੂ ਕਰਦਾ, ਪੰਜ ਮਿੰਟ ਹੀ ਕਰ ਲਓ, ਦਸ ਮਿੰਟ ਕਿਤੇ ਨਿਕਲ ਜਾਣ ਰੋਜ਼ ਦੇ। ਤੇ ਜਿਹੜਾ ਬੰਦਾ ਰੋਜ਼ ਆਪਣੇ ਘਰ ਚ ਰਹਿੰਦਾ ਨਾ, ਜਿਹਨੂੰ ਰੱਬ ਨੇ ਘਰ ਦਿੱਤਾ ਤੇ ਭਗਤੀ ਵਾਸਤੇ ਕੋਈ ਜ਼ਰੂਰੀ ਨਹੀਂ ਕਿ ਬਹੁਤ ਵੱਡਾ ਬੰਗਲੋ ਹੋਵੇ ਤੇ ਭਗਤੀ ਹੁੰਦੀ। ਇਹ ਤਾਂ ਬੰਦੇ ਦੇ ਬਹਾਨੇ ਨੇ। ਨਾ ਧਨ ਰੁਕਾਵਟ ਬਣਦਾ ਭਗਤੀ ਲਈ, ਨਾ ਥਾਂ ਰੁਕਾਵਟ ਬਣਦੀ ਭਗਤੀ ਲਈ। ਚੇਤੇ ਰੱਖਿਓ, ਨਾ ਤਲੀਮ ਦੀ ਇੱਥੇ ਕੋਈ ਚੌਕੀ ਗੱਲਬਾਤ ਚੱਲਦੀ ਹੈ ਭਗਤੀ ਲਈ। ਜਿਹਨੂੰ ਰੱਬ ਨੇ ਟਿਕਾਣਾ ਦਿੱਤਾ ਹੈ, ਰੋਜ਼ਾਨਾ ਕਿਤੇ ਅੰਮ੍ਰਿਤ ਵੇਲੇ ਉੱਠ ਕੇ 15 ਮਿੰਟ ਜਗ੍ਹਾ ਨਾ ਬਦਲੋ, ਇੱਕ ਜਗ੍ਹਾ ਤੇ ਰੋਜ਼ਾਨਾ 15 ਮਿੰਟ ਬੋਲ ਕੇ ਵਾਹਿਗੁਰੂ ਸ਼ਬਦ ਜਪੋ। ਪਿਆਰਿਓ, ਕੁਝ ਦਿਨਾਂ ਬਾਅਦ ਉਸ ਜਗ੍ਹਾ ਦੇ ਉੱਤੇ ਵੀ ਸ਼ਬਦ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਏ, ਕਿਉਂਕਿ ਸ਼ਬਦ ਆਪਣਾ ਅਸਰ ਰੱਖਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਦੁੱਖ ਦਾਰੂ ਬਣ ਜਾਏਗਾ, ਸੁੱਖ ਰੋਗ ਬਣ ਜਾਂਦਾ ਹੀ। ਚੇਤੇ ਰੱਖ, ਜੇ ਤੂੰ ਪਾਰ ਉਤਾਰਾ ਕਰਨਾ ਚਾਹੁੰਦਾ ਤੇ ਫਿਰ ਉਹਦੀ ਸਿਫਤ ਕਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: जी वाहिगुरु जी का खालसा वाहिगुरु जी की फतेह।
1: एक सरदार जी उन्हां दी फैक्ट्री चलती है तो किसी महापुरशां कोल आके कहन लगे कहने जी बहुत घाटा पै गया आज जिहड़ा कोरोना लंघिया है COVID-19 करके बहुत घाटा पै गया। तो महापुरश कहने कादा घाटा पै गया तो साध संगत तो कहना जी मेरे को 500 तो वध मुलाजम फैक्ट्री विच काम करदा 3-4 महीने कोलों तनखा देनी पै गई कहना कई करोड़ा का घाटा पै गया कोलों तनखा देनी पै गई। तो कहना जी कई करोड़ का घाटा पै गया तो महापुरश हस पे मुस्कुरा के प्यार विच बोले कहने सरदार जी कोई घाटा नहीं पिया ये जिहड़ा तुसीं लखां दा करोड़ां दा घाटा गिणदे हो कहिंदे तां 6 महीने साल 2 सालां च पूरा हो जाएगा। तुसीं रब दा शुकराना करो उहने जान बख्श दित्ती है। जिहो जिहे हालात संसार विच रहे ने इस लई अकाल पुरख वाहिगुरु जी दा शुकराना करना बणदा है। और 2 नंबर उत्ते अकाल पुरख परमात्मा दा आसरा लेना क्योंकि मनुख दी जिहड़ी अपनी बुद्धि है ਆਪਾਂ ਕੋਈ ਵੀ ਸੰਸਾਰ ਵਿੱਚ ਪਰਫੈਕਟ ਨਹੀਂ ਹਰ ਬੰਦੇ ਤੋਂ ਕੋਈ ਨਾ ਕੋਈ ਗਲਤੀ ਕੋਈ ਭੁੱਲ ਜ਼ਿੰਦਗੀ ਵਿੱਚ ਹੋ ਜਾਂਦੀ ਹੈ ਔਰ ਮਨੁੱਖ ਦੀ ਸੋਚ ਕਦੇ ਪੂਰੀ ਨਹੀਂ ਹੋ ਸਕਦੀ। ਕੋਈ ਬੰਦਾ ਇਸ ਤਰ੍ਹਾਂ ਦਾ ਸੰਸਾਰ ਵਿੱਚ ਨਹੀਂ ਜਿਹੜਾ ਦਾਅਵਾ ਕਰੇ ਜੀ ਜੋ ਮੈਂ ਜ਼ਿੰਦਗੀ 'ਚ ਫੈਸਲੇ ਕੀਤੇ ਸਾਰੇ ਸਹੀ ਹੋਏ ਮੈਂ ਵੱਡੇ ਵੱਡੇ ਪ੍ਰਿੰਸੀਪਲ ਲੋਕ ਜਿਹਨਾਂ ਕੋਲੋਂ ਹਜ਼ਾਰਾਂ ਹੀ ਬੱਚੇ ਪੜ੍ਹ ਕੇ ਅਹੁਦਿਆਂ 'ਤੇ ਪਹੁੰਚ ਗਏ ਉਹਨਾਂ ਕੋਲੋਂ ਵੀ ਜ਼ਿੰਦਗੀ ਵਿੱਚ ਗਲਤ ਡਿਸੀਜਨ ਹੋ ਗਏ ਗਲਤ ਫੈਸਲੇ ਹੋ ਗਏ। ਕਈ ਜੱਜ ਇਸ ਤਰ੍ਹਾਂ ਦੇ ਮੈਨੂੰ ਮਿਲੇ ਜਿਹਨਾਂ ਕੋਲੋਂ ਜ਼ਿੰਦਗੀ ਵਿੱਚ ਬਹੁਤ ਗਲਤ ਫੈਸਲੇ ਹੋਏ। ਇਹਦਾ ਮਤਲਬ ਸੰਸਾਰ ਵਿੱਚ ਬੰਦੇ ਦੀ ਬੁੱਧੀ ਪਰਫੈਕਟ ਨਹੀਂ ਹੈ। ਆਪਾਂ ਕਹੀਏ ਜੋ ਆਪਾਂ ਸੋਚਿਆ ਉਹ ਸਹੀ ਹੋ ਜਾਂਦਾ ਜੋ ਆਪਣੇ ਕੋਲ ਅਕਲ ਹੈ ਉਹ ਬਿਲਕੁਲ ਦਰੁਸਤ ਹੈ। ਮਨੁੱਖ ਦੀ ਸੋਚ ਪੂਰੀ ਨਹੀਂ ਹੋ ਸਕਦੀ। ਜੇ ਕੋਈ ਸੰਸਾਰ ਵਿੱਚ ਪੂਰਾ ਹੈ ਤਾਂ ਉਹ ਸਿਰਫ 2 ਹਸਤੀਆਂ ਨੇ ਇੱਕ ਸਤਿਗੁਰੂ ਇੱਕ ਅਕਾਲ ਪੁਰਖ ਰੱਬ ਬਾਕੀ ਸਾਰਾ ਸੰਸਾਰ ਅਧੂਰਾ ਹੈ। ਤਾਂਹੀਓ ਮਹਾਰਾਜ ਨੇ ਕਿਹਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਰੱਬ ਤੇ ਗੁਰੂ ਅਭੁੱਲ ਹਨ ਬਾਕੀ ਸਾਰਾ ਸੰਸਾਰ ਭੁੱਲਣ ਵਿੱਚ ਹੈ। ਹਰ ਬੰਦੇ ਤੋਂ ਕੋਈ ਨਾ ਕੋਈ ਭੁੱਲ ਹੋ ਸਕਦੀ। ਇਸ ਲਈ ਆਹ ਜਿਹੜਾ ਰਿਸ਼ਤਾ ਆਪਾਂ ਜਦੋਂ ਵੀ ਬੱਚੇ ਬੱਚੀ ਦਾ ਵਿਆਹ ਸ਼ਾਦੀ ਕਰਦੇ ਉਸ ਤੋਂ ਪਹਿਲਾਂ ਗੁਰੂ ਦਾ ਸਹਾਰਾ ਲੈਣਾ ਕਿਉਂ ਜ਼ਰੂਰੀ ਹੈ? ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿਉਂ ਜ਼ਰੂਰੀ ਹੈ? ਉਹਦਾ ਰੀਜ਼ਨ ਇਹ ਹੈ ਕਿ ਆਪਣੀ ਮਤ ਪੂਰੀ ਨਹੀਂ ਹੋ ਸਕਦੀ। ਆਪਣੀ ਮਤ ਥੋੜ੍ਹੀ ਹੈ। ਆਪਾਂ ਕੁਝ ਘੰਟਿਆਂ ਵਿੱਚ ਕੁਝ ਦਿਨਾਂ ਵਿੱਚ ਬੰਦੇ ਨੂੰ ਬਾਹਰੋਂ ਪੂਰੀ ਤਰ੍ਹਾਂ ਪਰਖ ਨਹੀਂ ਸਕਦੇ ਉਹ ਬੰਦਾ ਕਿਹੋ ਜਿਹਾ। ਕਿਸੇ ਦਾ ਬਾਹਰੋਂ ਆਪਾਂ ਬੈਠਣਾ ਉੱਠਣਾ ਤੋਰ ਚਾਲ ਢਾਲ ਰੰਗ ਨੈਣ ਨਕਸ਼ ਇਹ ਤਾਂ ਵੇਖ ਲਓਗੇ ਪਰ ਸਾਧ ਸੰਗਤ ਅੰਦਰੋਂ ਦੇ ਕੀ ਹੈ ਇਹ ਬਾਹਰੋਂ ਤੁਸੀਂ ਆਪਣੀ ਬੁੱਧੀ ਨਾਲ ਪਰਖ ਨਹੀਂ ਸਕਦੇ। ਕਿਉਂਕਿ ਹਰ ਬੰਦੇ ਦੇ 2 ਜੀਵਨ ਨੇ। ਘਰ ਵਿੱਚੋਂ ਕੁਝ ਹੋਰ ਤਰ੍ਹਾਂ ਦਾ ਬਿਹੇਵੀਅਰ ਹੈ ਘਰ ਤੋਂ ਬਾਹਰ ਉਹਦਾ ਬਿਹੇਵੀਅਰ ਕੁਝ ਹੋਰ ਹੈ। ਹਰ ਬੰਦਾ ਦੋਹਰੀ ਲਾਈਫ ਜਿਉਂਦਾ ਹੈ। ਘਰ ਵਿੱਚ ਉਹਦਾ ਬੋਲਣ ਦਾ ਸਟਾਈਲ ਅਲੱਗ ਹੈ ਬਾਹਰ ਲੋਕਾਂ ਵਿੱਚ ਬੋਲਣ ਦਾ ਸਟਾਈਲ ਅਲੱਗ ਹੈ। ਘਰ ਵਿੱਚ ਖਾਣ ਪੀਣ ਪਹਿਨਣ ਦਾ ਤਰੀਕਾ ਹੋਰ ਹੈ ਬਾਹਰ ਲੋਕਾਂ ਵਿੱਚ ਕੁਝ ਹੋਰ ਹੈ। ਇਸ ਤਰ੍ਹਾਂ ਬੰਦਾ ਦੋਹਰੀ ਜ਼ਿੰਦਗੀ ਜਿਉਂਦਾ ਹੈ ਉਹਨੂੰ ਬਾਹਰੋਂ ਆਪਾਂ ਚੰਗੀ ਤਰ੍ਹਾਂ ਪਰਖ ਕੇ ਪੜ੍ਹ ਨਹੀਂ ਸਕਦੇ ਬੰਦਾ ਕਿਹੋ ਜਿਹਾ। ਬਾਹਰ ਬੰਦਾ ਸਮਾਜ ਵਿੱਚ ਸੰਸਾਰ ਵਿੱਚ ਵਿਚਰਦਾ ਹੈ ਉਹਦੇ ਬੋਲਣ ਦਾ ਤਰੀਕਾ ਹੀ ਅਲੱਗ ਹੈ। ਉਹ ਬਾਹਰੋਂ ਬਹੁਤ ਮਿੱਠਾ ਹੋ ਸਕਦਾ ਬਾਹਰੋਂ ਬੜਾ ਰਿਸਪੈਕਟਫੁਲੀ ਹੋ ਸਕਦਾ ਪਰ ਜਦੋਂ ਉਹਦਾ ਘਰ ਦਾ ਜੀਵਨ ਵੇਖੋਗੇ ਉੱਥੇ ਕੁਝ ਹੋਰ ਹੈ। ਮੈਂ ਬਹੁਤ ਲੋਕ ਫੰਕਸ਼ਨਾਂ ਵਿੱਚ ਵੇਖੇ ਜਿਹੜੇ ਖਾਣ ਲੱਗਿਆਂ ਸਾਧ ਸੰਗਤ ਭੋਜਨ ਹੀ ਛੱਕਦੇ ਨੇ ਥੋੜਾ ਬਹੁਤਾ ਵਿੱਚ ਛੱਡ ਦਿੰਦੇ। ਤਾਂ ਮੈਂ ਕਈਆਂ ਨੂੰ ਪੁੱਛਿਆ ਇਸ ਤਰ੍ਹਾਂ ਭਾਈ ਤੁਸੀਂ ਆ ਜੂਠ ਕਿਉਂ ਛੱਡ ਦਿੱਤੀ ਪਨੀਰ ਦੇ ਪਕੌੜੇ ਖਾਧੇ ਨੇ ਇੱਕ ਅੱਧਾ ਛੱਡ ਦਿੱਤਾ ਕਿਉਂ? ਜਿੱਥੇ 4-5 ਖਾ ਲਏ ਉੱਥੇ ਵੀ ਖਾਧਾ ਜਾ ਸਕਦਾ। ਜਿੱਥੇ 4-5 ਪਕੌੜੇ ਕਿਸੇ ਨੇ ਪਨੀਰ ਦੇ ਖਾ ਲਏ ਉਹਨੇ ਅੱਧਾ ਵਿੱਚ ਛੱਡ ਦਿੱਤਾ ਹੁਣ ਉਹ ਕਿਉਂ ਵੀ ਖਾਧਾ ਜਾ ਸਕਦਾ? ਉਹ ਕਹਿੰਦੇ ਨਹੀਂ ਭਾਈ ਸਾਹਿਬ ਜੀ ਇਹ ਸੁਸਾਇਟੀ ਦਾ ਸਟਾਈਲ ਹੈ ਜੇ ਬਾਹਰੋਂ ਸਾਰਾ ਕੁਝ ਖਾ ਲਈਏ ਤਾਂ ਲੋਕ ਕਹਿੰਦੇ ਲੈ ਤਾਂ ਭੁੱਖਾ ਹੀ ਲੱਗਦਾ। ਇਹਦਾ ਮਤਲਬ ਬਾਹਰ ਕੁਝ ਹੋਰ ਹੈ ਘਰ ਵਿੱਚ ਕੁਝ ਹੋਰ ਹੈ। ਘਰ ਤੁਸੀਂ ਭੋਜਨ ਜੂਠਾ ਨਹੀਂ ਛੱਡਦੇ। ਘਰ ਵਿੱਚ ਜੋ ਆਪਾਂ ਛੱਕਦੇ ਹਾਂ ਉਹ ਆਪਾਂ ਇੱਦਾਂ ਕਦੇ ਵੀ ਨਹੀਂ ਹੁੰਦਾ ਕਿ ਘਰ ਦਾ ਤਾਂ ਭੋਜਨ ਵਿੱਚ ਛੱਡ ਦਿੰਦੇ ਥਾਲ 'ਚ। ਘਰ ਵਿੱਚ ਵਿਚਰਨ ਦਾ ਤਰੀਕਾ ਬੰਦੇ ਦਾ ਹੋਰ ਹੈ ਬਾਹਰ ਕੁਝ ਹੋਰ ਹੈ। ਇਸ ਲਈ ਦੋਹਰੀ ਲਾਈਫ ਹੋਣ ਕਰਕੇ ਮਨੁੱਖ ਦਾ ਲਾਈਫ ਸਟਾਈਲ ਦੋਹਰਾ ਹੋਣ ਕਰਕੇ ਉਹਨੂੰ ਚੰਗੀ ਤਰ੍ਹਾਂ ਪਰਖ ਨਹੀਂ ਸਕਦੇ ਉਹ ਕਿਹੋ ਜਿਹਾ ਹੈ। ਤਾਂ ਗੁਰੂ ਨੇ ਹੁਕਮ ਕੀਤਾ ਭਾਈ ਤੇਰੀ ਨਜ਼ਰ ਤੇਰੀ ਅਕਲ ਤੋਂ ਬੰਦਾ ਪਰਖਿਆ ਨਹੀਂ ਜਾਣਾ ਜਾਂ ਗੁਰੂ ਅੱਗੇ ਅਰਦਾਸ ਕਰ, ਤੇਰੇ ਕਾਰਜ ਗੁਰੂ ਆਪੇ ਸਫਲ ਕਰ ਦੇਗਾ। ਆਪਾਂ ਬਾਹਰੋਂ ਕਿੰਨਾ ਕੁ ਪਰਖ ਲਾਂਗੇ? ਤਾਂ ਆਪਾਂ ਗੁਰੂ ਅੱਗੇ ਅਰਦਾਸ ਕਰਨੀ ਹੈ, ਮਹਾਰਾਜ ਸਾਡੀ ਮੱਤ ਥੋੜੀ ਹੈ, ਤੁਸੀਂ ਕਿਰਪਾ ਕਰੋ। ਮਹਾਰਾਜ ਸਾਡੀ ਅਕਲ ਵਿੱਚ ਆਪਾਂ ਸੰਸਾਰ ਨੂੰ ਪਰਖ ਨਹੀਂ ਸਕਦੇ। ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਨਜ਼ਰ ਕਰੋ। ਤਾਂ ਅਰਦਾਸ ਕੀਤੀ ਜਾਂਦੀ, ਸੁਖ ਦਾਤਾ ਭੈ ਭੰਜਨੋ

ਤਾਂ ਅਰਦਾਸ ਕਰਨੀ ਪੈਂਦੀ ਮਹਾਰਾਜ, ਦੁੱਖ ਹੋਵੇ ਸੁੱਖ ਹੋਵੇ ਅਸੀਂ ਤੇਰੇ ਅੱਗੇ ਅਰਦਾਸ ਕਰਨੀ। ਦੁੱਖ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਤੁਸੀਂ ਸਹਾਇਤਾ ਕਰਨੀ ਹੈ, ਸੁੱਖ ਵੇਲੇ ਵੀ ਹੈ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਬਗੈਰ ਸੁੱਖ ਕੋਈ ਪੂਰੇ ਨਹੀਂ ਕਰ ਸਕਦਾ। ਆਪਾਂ ਗ੍ਰਿਸਤੀ ਬੰਦੇ ਇੱਕ ਸਲੋਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਜੇ ਤੂੰ ਗ੍ਰਿਸਤੀ ਹੈ ਔਰ ਭਾਈ ਇਹ ਪਹਿਲਾਂ ਕੰਮ ਯਾਦ ਰੱਖ ਕਿ ਜਦੋਂ ਤੈਨੂੰ ਜੀਵਨ ਵਿੱਚ ਸੁੱਖ ਮਿਲੇ ਉਦੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰ। ਇੱਕ ਚੀਜ਼ ਧਿਆਨ ਨਾਲ ਸੁਣਿਓ, ਬੰਦੇ ਨੂੰ ਰੱਬ ਭੁੱਲਣ ਦਾ ਖਤਰਾ ਸੁੱਖ ਵਿੱਚ ਹੈ, ਦੁੱਖ ਵਿੱਚ ਤਾਂ ਕੋਈ ਖਤਰਾ ਹੀ ਨਹੀਂ, ਕਿਉਂਕਿ ਦੁੱਖ ਵੇਲੇ ਤਾਂ ਉਹ ਬੰਦੇ ਵੀ ਵਾਹਿਗੁਰੂ ਕਹਿੰਦੇ ਨੇ ਜਿਹਨੇ ਕਦੇ ਵਾਹਿਗੁਰੂ ਨਹੀਂ ਜਪਿਆ। ਦੁੱਖ ਵੇਲੇ ਤਾਂ ਉਹ ਲੋਕ ਵੀ ਗੁਰਦੁਆਰੇ ਆਉਣ ਲੱਗ ਪੈਂਦੇ ਜਿਨ੍ਹਾਂ ਨੇ ਕਦੇ ਗੁਰਦੁਆਰੇ ਦਾ ਮੂੰਹ ਨਹੀਂ ਵੇਖਿਆ। ਦੁੱਖ ਵੇਲੇ ਤਾਂ ਉਹ ਲੋਕ ਵੀ ਸੁੱਖਣਾ ਸੁੱਖਦੇ ਨੇ ਜਿਹੜੇ ਕਦੇ ਕਿਸੇ ਧਾਰਮਿਕ ਸਥਾਨ ਤੇ ਨਹੀਂ ਗਏ। ਇਸ ਲਈ ਸਾਧ ਸੰਗਤ, ਰੱਬ ਭੁੱਲਣ ਦਾ ਖਤਰਾ ਸੁੱਖ ਵਿੱਚ ਹੈ, ਦੁੱਖ ਵਿੱਚ ਨਹੀਂ। ਦੁੱਖ ਵਿੱਚ ਤਾਂ ਉਹ ਯਾਦ ਹੀ ਰਹਿੰਦੇ। ਤਾਂ ਮਹਾਰਾਜ ਜੀ ਨੇ ਤਾਂ ਬਚਨ ਕਹੇ ਭਾਈ ਜਦੋਂ ਸੁੱਖ ਹੋਵੇ ਉਦੋਂ ਚੇਤੇ ਕਰੀ, ਦੁੱਖ ਵੇਲੇ ਤਾਂ ਉਈ ਸੰਸਾਰ ਨੂੰ ਰੱਬ ਚੇਤੇ ਆਉਂਦਾ, ਔਰ ਦੁੱਖ ਵੇਲੇ ਜਪਿਆ ਹੋਇਆ ਨਾਮ ਸਾਧ ਸੰਗਤ ਭਗਤੀ ਨਹੀਂ ਹੈ। ਦੁੱਖ ਵੇਲੇ ਪੜੀ ਹੋਈ ਬਾਣੀ ਭਗਤੀ ਵਿੱਚ ਸ਼ਾਮਿਲ ਨਹੀਂ, ਉਹ ਆਪਣੇ ਸੁਆਰਥ ਵਾਸਤੇ ਹੈ। ਤਾਂ ਮਹਾਰਾਜ ਜੀ ਨੇ ਬਚਨ ਕਹੇ ਭਾਈ ਉਹਦੇ ਅੱਗੇ ਅਰਦਾਸ ਕਰ, ਜਦੋਂ ਤੈਨੂੰ ਸੁੱਖ ਪ੍ਰਾਪਤ ਹੋਵੇ ਤਾਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰ। ਜਾ ਸੁਖ ਤਾਂ ਸ਼ੌਰਾਵਿਓ, ਮਹੱਲਾ ਦੂਜਾ, ਗੁਰੂ ਅੰਗਦ ਦੇ ਮਹਾਰਾਜ, ਜਾ ਸੁਖ ਤਾਂ ਸ਼ੌਰਾਵਿਓ ਦੁੱਖ ਪੀ ਸੰਭਾਲੇ ਓਏ। ਭਾਈ ਜਦੋਂ ਸੁੱਖ ਹੋਵੇ ਉਦੋਂ ਵਾਹਿਗੁਰੂ ਜਾ। ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਹਾ ਭਾਈ ਗ੍ਰਿਸਤੀ ਬੰਦਾ ਜਦੋਂ ਤੈਨੂੰ ਸੁੱਖ ਮਿਲੇ ਉਦੋਂ ਅਕਾਲ ਪੁਰਖ ਰੱਬ ਦਾ ਸ਼ੁਕਰਾਨਾ ਕਰ, ਦੁੱਖ ਵੇਲੇ ਤਾਂ ਆਪਣੇ ਆਪ ਵਾਹਿਗੁਰੂ ਚੇਤੇ ਆਉਂਦਾ। ਜਾ ਸੁਖ ਤਾਂ ਸ਼ੌਰਾਵਿਓ ਦੁੱਖ ਪੀ ਸੰਭਾਲੇ ਓਏ। ਨਾਨਕ ਕਹੇ ਸਿਆਣੀਐ ਇਵਕੰਤ ਮਿਲਾਵਾ ਹੋਏ। ਕਹਿੰਦੇ ਰੱਬ ਨੂੰ ਮਿਲਣ ਦਾ ਇਹੀ ਤਰੀਕਾ ਹੈ। ਹੋਰ ਗ੍ਰਿਸਤੀਆਂ ਨੂੰ ਸਾਧ ਸੰਗਤ, ਬਹੁਤ ਔਖੀ ਭਗਤੀ ਆਪਾਂ ਗ੍ਰਿਸਤੀ ਬੰਦੇ ਨਹੀਂ ਕਰ ਸਕਦੇ। ਜੇ ਆਪਾਂ ਕਹੀਏ ਨਾ 24 ਘੰਟਿਆਂ ਵਿੱਚੋਂ ਦਸਵੰਧ ਕੱਢੋ, ਭਾਈ 2-2.5 ਘੰਟੇ ਬੰਦਾ ਕੱਢ ਕੇ ਸੇਵਾ ਭਗਤੀ ਸਿਮਰਨ ਰੋਜ਼ ਕਰੇ, ਕਿੱਥੋਂ ਕਰ ਲਓਗੇ? ਗ੍ਰਿਸਤੀ ਬੰਦਾ ਨਹੀਂ ਇੰਨੀ ਭਗਤੀ ਕਰ ਸਕਦਾ, ਕਿਉਂਕਿ ਗ੍ਰਿਸਤੀ ਬੰਦਾ ਤਾਂ ਸਾਰਾ ਦਿਨ ਕਿਰਤ ਕਰਮ ਕਰਦਾ, ਘਰ ਦੇ ਕੰਮ, ਰਿਸ਼ਤੇਦਾਰੀ, ਦੁੱਖ ਸੁੱਖ। ਉਹ ਤੋਂ ਬਾਅਦ ਤੁਸੀਂ ਤਜਰਬਾ ਕਰਕੇ ਵੇਖਿਓ, ਸ਼ਾਮਾਂ ਨੂੰ ਰਹਿਰਾਸ ਦਾ ਪਾਠ 20 ਮਿੰਟ ਲੱਗਦੇ ਨੇ ਪਾਠ ਕਰਨ ਨੂੰ, ਜੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨ ਬੈਠੋ ਤੁਹਾਨੂੰ ਨੀਂਦ ਆਉਣ ਲੱਗ ਜਾਏਗੀ, ਕਿਉਂਕਿ ਸਾਰਾ ਦਿਨ ਦਾ ਥੱਕਿਆ ਹੋਇਆ ਬੰਦਾ। ਰਹਿਰਾਸ ਦਾ ਪਾਠ ਸ਼ਾਮ ਨੂੰ ਕਰੋ ਤਾਂ ਉਹਦੇ ਵਿੱਚ ਵੀ ਨੀਂਦ ਦੇ ਝੋਕੇ ਲੱਗਣ ਲੱਗ ਜਾਂਦੇ। ਇਹਦਾ ਮਤਲਬ ਇੰਨੀ ਭਗਤੀ ਨਹੀਂ ਆਪਾਂ ਰੱਬ ਦੀ ਕਰ ਸਕਦੇ। ਪਰ ਇੰਨਾ ਮਹਾਰਾਜ ਨੇ ਕਿਹਾ ਜਦੋਂ ਤੈਨੂੰ ਸੁੱਖ ਹੈ ਉਦੋਂ ਉਹਦਾ ਸ਼ੁਕਰ ਜ਼ਰੂਰ ਕਰ। ਜਾ ਸੁੱਖ ਤਾਂ ਸ਼ੌਰਾਵਿਓ ਉਦੋਂ ਵਾਹਿਗੁਰੂ ਚੇਤੇ ਕਰ, ਦੁੱਖ ਪੀ ਸੰਭਾਲਿਓ। ਇਹਦੇ ਅਰਥ ਦੁੱਖ ਵਿੱਚ ਵੀ ਯਾਦ ਕਰ, ਪਰ ਕਈ ਵਿਦਵਾਨਾਂ ਅਰਥ ਕੀਤੇ ਤੂੰ ਸੁੱਖ ਵੇਲੇ ਰੱਬ ਨੂੰ ਚੇਤੇ ਕਰ, ਦੁੱਖ ਵੇਲੇ ਉਹ ਤੇਰੀ ਆਪੇ ਸੰਭਾਲ ਕਰੇਗਾ, ਕਿਉਂਕਿ ਉਹਨੂੰ ਜ਼ਿੰਮੇਵਾਰੀ ਹੈ। ਫਿਰ ਤੂੰ ਸੁੱਖ ਵੇਲੇ ਉਹਨੂੰ ਚੇਤੇ ਕਰ, ਦੁੱਖ ਵੇਲੇ ਉਹ ਤੇਰੀ ਸੰਭਾਲ ਕਰੇਗਾ। ਇਹੀ ਤਰੀਕਾ ਹੈ, ਨਾਨਕ ਕਹੇ ਸਿਆਣੀਏ ਇਵਕੰਤ ਮਿਲਾਵਾ ਹੋਏ। ਜਦੋਂ ਤੈਨੂੰ ਰੱਬ ਨੇ ਸੁੱਖ ਦਿੱਤਾ ਉਦੋਂ ਸ਼ੁਕਰਾਨਾ ਜ਼ਰੂਰ ਕਰ। ਅੱਜ ਆਪਾਂ ਸ਼ੁਕਰਾਨਾ ਕਰਨ ਵਾਸਤੇ ਔਰ ਅਕਾਲ ਪੁਰਖ ਵਾਹਿਗੁਰੂ ਦਾ ਸਹਾਰਾ ਲੈਣ ਵਾਸਤੇ ਜਦੋਂ ਉਹਦਾ ਕੋਈ ਆਸਰਾ ਲੈਂਦਾ ਸਾਧ ਸੰਗਤ, ਫਿਰ ਜ਼ਿੰਮੇਵਾਰੀ ਉਹਦੀ ਹੋ ਜਾਂਦੀ, ਜਾਮਣੀ ਉਹਦੀ ਹੋ ਜਾਂਦੀ। ਹਰ ਕਾਰਜ ਵਿੱਚ ਕੋਈ ਨਾ ਕੋਈ ਜਾਮਣ ਰੱਖਣਾ ਪੈਂਦਾ, ਹਰ ਕਾਰਜ ਦੇ ਅੰਦਰ ਸਾਧ ਸੰਗਤ। ਦੁਨਿਆਵੀ ਕੰਮ ਵੀ ਕਰੀਏ ਤਾਂ ਵੀ ਕੋਈ ਨਾ ਕੋਈ ਬੰਦਾ ਵਿੱਚ ਜਾਮਣ ਲੱਭਦਾ। ਇਸ ਤਰ੍ਹਾਂ ਲੋਕ ਤੇ ਪਰਲੋਕ ਦੀ ਜਾਮਣੀ ਗੁਰੂ ਦੇ ਹੱਥ ਵਿੱਚ ਹੈ। ਜਦੋਂ ਕੋਈ ਗੁਰੂ ਨੂੰ ਸਮਰਪਣ ਹੋ ਜਾਏ ਫਿਰ ਉਹ ਕਾਰਜ ਸਫਲ ਕਰਨ ਦੀ ਜ਼ਿੰਮੇਵਾਰੀ ਗੁਰੂ ਦੀ ਹੈ। ਇੱਕ ਬੜੀ ਸੁੰਦਰ ਗਾਥਾ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਲ ਬਚਪਨ ਤੋਂ ਭਾਈ ਮਰਦਾਨਾ ਰਹੇ, ਉਮਰ ਵਿੱਚ ਮਹਾਰਾਜ ਜੀਆਂ ਤੋਂ 5 ਸਾਲ ਵੱਡੇ ਸਨ। ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨਾਲ ਬਚਪਨ ਤੋਂ ਨਾਲ ਰਹੇ। ਜਦੋਂ ਮਹਾਰਾਜ ਵਪਾਰ ਕਰਨ, ਸੱਚਾ ਸੌਦਾ ਕਰਨ ਵਾਸਤੇ ਪਿਤਾ ਜੀ ਨੇ ਘੱਲਿਆ ਉਦੋਂ ਵੀ ਭਾਈ ਮਰਦਾਨਾ ਨਾਲ ਗਏ। ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨਾਰਾਜ਼ ਹੋ ਗਏ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਆ ਗਏ, ਉਦੋਂ ਵੀ ਭਾਈ ਮਰਦਾਨਾ ਨਾਲ ਆਏ। ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਜੀ,
सुल्तानपुर साहब वो गुरुद्वारे का नाम है गुरुद्वारा हट साहब। गुरु नानक देव महाराज जी ने उत्थे हट किया है। धन गुरु नानक देव महाराज जी ने मोदी खाने की ड्यूटी की ते नाल भाई मरदाने नू रख लिया। बड़ी कमाल की गल हुई जिदन पहले दिन मोदी खाने का कार्ज संभालिया श्री गुरु नानक देव महाराज बोले कहने भाई मरदाने तुसी ना गद्दी ते बैठो हिसाब किताब रखो पैसों का हिसाब मरदाने तू रखना ते सौदे तोलन वाला काम असी करा। मरदाने हाथ जोड़ के कहा महाराज इस तरह ना करो। महाराज जिहड़ा मालक हुंदा है वह गद्दी ते बहिंदा है हिसाब किताब पैसे संभालना गोलक का कम मालक का हुंदा है। महाराज जिहड़ा सौदे पकड़ाउणे तोलने ये नौकर का कम हुंदा है। महाराज मैं तुहाडी सेवा विच है मैनू डूम रासी नूं गद्दी ते ना बिठाओ। महाराज मैं तुहाडा सेवादार हां तुसीं हिसाब किताब गोलक ते बैठो। सौदिआं दा कम सेवादार दा हुंदा है। सतगुरु बचन कहे नहीं मरदानिया असीं सौदे तोलण वाला काम करांगे। मरदाने तुसीं गोलक गद्दी हिसाब किताब वही खाते ते बहिणा इहो तां फर्क मिटाउणा है किते तलवंडी दे लोक इह ना कहण बाबा नानक डूम रासियां दा लड़का मरदाना नाल लै गए ते कीता की है उत्थे भी ते नौकर ही बनाया। लोकी इह ना कहण मरदाना उत्थे भी ते सौदे फड़ाउंदा है। हे गुरु नानक साहिब महाराज दुनिया जो मर्जी कवे मैनू इस सेवा च रखो। गुरु नानक साहिब महाराज बोले।

0: ਸਮਾਨ ਲਾਹੌਰੋਂ ਇਹਦੀ ਬੱਚੀ ਵਾਸਤੇ ਚਾਹੀਦਾ। ਭਾਈ ਬਕੀਰਤ ਤੁਸੀਂ ਲੈ ਕੇ ਦੇਣਾ, ਇੱਕ ਗੱਲ ਦਾ ਖਿਆਲ ਰੱਖਣਾ, ਆਹ ਲਓ 100 ਰਜਦਪਣ ਸੋਨੇ ਦੀਆਂ ਮੋਹਰਾਂ। ਜਦੋਂ ਸਮਾਨ ਖਰੀਦੋ ਕਿਸੇ ਨਾਲ ਮੁੱਲ ਘੱਟ ਨਾ ਕਰਿਓ। ਜਿਹੜੇ ਸੇਠ ਕੋਲੋਂ ਬਰੀ ਦਾ ਸਮਾਨ ਖਰੀਦਣਾ ਉਹਦੇ ਕੋਲੋਂ ਖਰੀਦਿਓ, ਜਿਹੜਾ ਰਾਜਿਆਂ ਦੀਆਂ ਲੜਕੀਆਂ ਵਾਸਤੇ ਦਾਜ ਬਣਾਉਣਾ। ਭਾਈ ਮਰਦਾਨੇ ਦੀਆਂ ਅੱਖਾਂ ਭਰ ਆਈਆਂ, ਮਹਾਰਾਜ ਮੈਂ ਤੇ ਸੋਚਿਆ ਤੁਸੀਂ ਉਂਝ ਹੀ ਮੈਨੂੰ ਸਹਾਰਾ ਦਿੱਤਾ, ਮਹਾਰਾਜ ਮੇਰੇ ਗਰੀਬ ਬੱਚੀ ਵਾਸਤੇ ਤਾਂ ਜਾਮਾ ਜੋੜਾ ਹਲਕਾ ਜਿਹਾ ਵੀ ਬਣਾ ਦਿਓ, ਉਹ ਵੀ ਠੀਕ ਹੈ। ਪਾਤਸ਼ਾਹ ਨੇ ਕਿਹਾ ਨਹੀਂ ਮਰਦਾਨਿਆ, ਜਿਵੇਂ ਰਾਜਿਆਂ ਦੀਆਂ ਧੀਆਂ ਦਾ ਵਿਆਹ ਹੁੰਦਾ ਇੰਜ ਹੋਣਾ। ਪਾਤਸ਼ਾਹ ਨੇ ਕਿਹਾ ਭਾਈ ਫਕੀਰਤ ਹਾਥੀ ਦੰਦ ਦਾ ਚੂੜਾ ਲੈ ਕੇ ਦੇਣਾ, ਜਿਹੜੇ ਵੱਡੇ ਵੱਡੇ ਸ਼ਾਹੂਕਾਰਾਂ ਦੀਆਂ ਬੱਚੀਆਂ ਪਹਿਨਦੀਆਂ ਨੇ। ਦਾਜ ਵਰੀ ਦਾ ਸਮਾਨ ਖਰੀਦਣਾ, ਪਰ ਸ਼ਰਤ ਇੱਕ ਹੈ, ਰੇਟ ਮੁੱਲ ਕਿਸੇ ਤੋਂ ਘੱਟ ਨਾ ਕਰਿਓ। ਜਿੰਨਾ ਕੋਈ ਮੂੰਹ ਮੰਗੇ ਉਨੇ ਪੈਸੇ ਦੇ ਦਿਓ। ਦਾਜ ਵਰੀ ਦਾ ਸਮਾਨ ਵੱਡੇ ਸੇਠ ਤੋਂ ਲਿਆਇਓ, ਜਿੱਥੋਂ ਰਾਜਿਆਂ ਦੀਆਂ ਧੀਆਂ ਦਾ ਸਮਾਨ ਆਉਂਦਾ। ਮਹਾਰਾਜ ਸੱਤ ਵਜਨ ਭਾਈ ਫਕੀਰਤ 100 ਮੋਹਰਾਂ ਦੀ ਥੈਲੀ ਲੈ ਕੇ ਤੁਰ ਪਿਆ। ਜਦੋਂ ਲਾਹੌਰ ਪਹੁੰਚੇ ਨਾ, ਸਭ ਤੋਂ ਵੱਡਾ ਸੇਠ ਪਤਾ ਕੀਤਾ ਕਿਹਦੇ ਕੋਲੋਂ ਦਾਜ ਵਰੀ ਦਾ ਸਮਾਨ ਮਿਲਦਾ। ਸਭ ਤੋਂ ਵੱਡਾ ਸੇਠ ਹੈ ਜਿਹਦਾ ਨਾਮ ਇਤਿਹਾਸ ਵਿੱਚ ਆਇਆ, ਸੇਠ ਮਨਸੁਖ। ਜਦੋਂ ਦੇ ਹੱਟ ਤੇ ਗਏ ਉਹਨੂੰ ਕਿਹਾ ਦਾਜ ਵਰੀ ਦਾ ਸਮਾਨ ਚਾਹੀਦਾ, ਹਾਥੀ ਦੰਦ ਦਾ ਚੂੜਾ ਚਾਹੀਦਾ, ਪਰ ਉਹ ਸਮਾਨ ਜਿਹੜਾ ਰਾਜੇ ਸ਼ਾਹੂਕਾਰੀਆਂ ਦੇ ਬੱਚਿਆਂ ਵਾਸਤੇ ਹੁੰਦੇ। ਤਾਂ ਸਾਧ ਸੰਗਤ, ਸੇਠ ਮਨਸੁਖ ਨੇ ਕਿਹਾ ਬਾਕੀ ਸਮਾਨ ਤੇ ਮਿਲ ਸਕਦਾ, ਹਾਥੀ ਦੰਦ ਦਾ ਚੂੜਾ ਤੇ ਹਾਰ ਨਹੀਂ। ਉਹ ਜੇ ਚਾਹੀਦਾ ਥੋੜੇ ਦਿਨ ਰੁਕਣਾ ਪੈਣਾ, ਜੇ ਉਹ ਚੂੜਾ ਇੱਕੋ ਹੀ ਸੈੱਟ ਬਣਿਆ ਪਿਆ, ਉਹ ਚੂੜਾ ਕਿਸੇ ਬਹੁਤ ਵੱਡੇ ਸੇਠ ਦੀ ਬੱਚੀ ਦਾ ਵਿਆਹ ਹੈ ਉਹਦੇ ਵਾਸਤੇ ਤਿਆਰ ਕੀਤਾ। ਭਾਈ ਫਕੀਰਤ ਚੌਧਰੀ ਸੀ, ਉਹਨੂੰ ਪਤਾ ਸਮਾਨ ਕਿਵੇਂ ਖਰੀਦਣਾ। ਭਾਈ ਫਕੀਰਤ ਬੋਲਿਆ ਸੇਠ ਜੀ, ਤੁਸੀਂ ਪੈਸੇ ਦੱਸੋ, ਮੂੰਹ ਮੰਗੇ ਪੈਸੇ ਦਵਾਂਗੇ, ਪਰ ਅਸੀਂ ਲਾਹੌਰ ਵਿੱਚ ਰਾਤ ਨਹੀਂ ਰਹਿਣਾ, ਇਹ ਸਾਡੇ ਗੁਰੂ ਦਾ ਹੁਕਮ ਹੈ। ਉਹ ਚੂੜਾ ਸਾਨੂੰ ਦੇ ਦੇ, ਉਸ ਸੇਠ ਦੀ ਬੱਚੀ ਵਾਸਤੇ ਹੋਰ ਬਣਾ ਦੇਈਂ, ਤੂੰ ਪੈਸੇ ਬੋਲ ਕਿੰਨੇ ਚਾਹੀਦੇ। ਕਹਿੰਦੇ ਨੇ ਉਹ ਸੇਠ ਨੇ ਟਾਲਣ ਵਾਸਤੇ ਪਤਾ ਕੀ ਕੀਤਾ, ਦੁੱਗਣਾ ਮੁੱਲ ਮੰਗ ਲਿਆ ਹਾਥੀ ਦੰਦ ਦੇ ਚੂੜੇ ਦਾ। ਉਹਨੇ ਦੁੱਗਣਾ ਮੁੱਲ ਮੰਗਿਆ, ਜਦੋਂ ਉਹਨੇ ਦੁੱਗਣਾ ਮੁੱਲ ਦੱਸਿਆ ਤੇ ਸਾਧ ਸੰਗਤ ਭਾਈ ਫਕੀਰਤ ਨੇ ਦੁੱਗਣਾ ਹੀ ਪੈਸਾ ਮੋਹਰੇ ਰੱਖ ਦਿੱਤਾ, ਇਹੋ ਚੂੜਾ ਚਾਹੀਦਾ। ਦਾਜ ਵਰੀ ਦਾ ਸਮਾਨ ਦੁੱਗਣੇ ਪੈਸਿਆਂ ਦਾ ਖਰੀਦ ਕੇ ਜਦੋਂ ਭਾਈ ਮਰਦਾਨਾ ਤੇ ਭਾਈ ਭਗੀਰਤ ਤੁਰਨ ਲੱਗੇ, ਉਹ ਸੇਠ ਮਨਸੁਖ ਪਿੱਛੇ ਮੁੜ ਕੇ ਆਵਾਜ਼ ਮਾਰ ਕੇ ਕਹਿੰਦਾ, ਇੱਕ ਮਿੰਟ ਰੁਕ ਜਾਓ ਚੌਧਰੀ ਸਾਹਿਬ। ਹੱਟ ਤੋਂ ਉੱਠ ਕੇ ਮਨਸੁਖ ਆਇਆ, ਹੱਥ ਜੋੜ ਕੇ ਕਹਿੰਦਾ, ਚੌਧਰੀ ਸਾਹਿਬ ਪਹਿਲਾਂ ਗ੍ਰਾਹਕ ਵੇਖਿਆ, ਜਿਹਨੇ ਪੈਸੇ ਘੱਟ ਤੇ ਕੀ ਕਰਨੇ, ਮੈਂ ਜਾਣ ਬੁੱਝ ਕੇ ਦੁੱਗਣੇ ਪੈਸੇ ਮੰਗੇ ਨੇ, ਤੁਸੀਂ ਦਾਜ ਵਰੀ ਦੇ ਦੁੱਗਣੇ ਪੈਸੇ ਦੇ ਦਿੱਤੇ। ਇਹ ਤਾਂ ਦੱਸੋ ਕਿਹੜੇ ਸੇਠ ਦੀ ਲੜਕੀ ਦਾ ਵਿਆਹ ਹੈ, ਇਹ ਤਾਂ ਦੱਸੋ ਕਿਹੜੇ ਰਾਜੇ ਦੀ ਲੜਕੀ ਦਾ ਵਿਆਹ ਹੈ। ਤੇ ਸਾਧ ਸੰਗਤ ਮਰਦਾਨੇ ਦੀਆਂ ਅੱਖਾਂ ਭਰ ਰਹੀਆਂ, ਕੌਣ ਦੱਸੇ ਮੇਰੇ ਗਰੀਬ ਦੀ ਬੱਚੀ ਦਾ ਵਿਆਹ ਹੈ, ਪਰ ਮੇਰਾ ਪਾਤਸ਼ਾਹ ਬਹੁਤ ਵੱਡਾ, ਉਹ ਰਾਜਿਆਂ ਦਾ ਰਾਜਾ ਹੈ ਗੁਰੂ ਨਾਨਕ ਸਾਹਿਬ। ਤੇ ਭਾਈ ਫਕੀਰਤ ਨੇ ਕਿਹਾ, ਭਾਈ ਮਰਦਾਨੇ ਦੀ ਬੱਚੀ ਦਾ ਵਿਆਹ ਹੈ, ਅਸੀਂ ਮੁੱਲ ਘੱਟ ਪਤਾ ਕਿਉਂ ਨਹੀਂ ਕੀਤਾ, ਸੇਠ ਮਨਸੁਖ ਭਾਵੇਂ ਤੂੰ ਦੁੱਗਣੇ ਪੈਸੇ ਮੰਗ ਲਏ ਨੇ, ਅਸੀਂ ਦਾਜ ਵਰੀ ਹਾਥੀ ਦੰਦ ਦੇ ਚੂੜੇ ਦੇ ਦੁੱਗਣਾ ਮੁੱਲ ਦੇ ਦਿੱਤਾ, ਪਤਾ ਕਿਉਂ, ਮੇਰੇ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਨਾਨਕ ਦਾ ਹੁਕਮ ਸੀ। ਜਦੋਂ ਸਾਧ ਸੰਗਤ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਨਾ, ਸੇਠ ਮਨਸੁਖ ਦਾ ਮਨ ਠਰ ਗਿਆ। ਉਹਨੇ ਕਿਹਾ, ਪਤਾ ਤਾਂ ਦੱਸ ਜਾਓ ਤੁਹਾਡਾ ਗੁਰੂ ਕਿੱਥੇ ਰਹਿੰਦਾ। ਭਗੀਰਤ ਨੇ ਕਿਹਾ, ਜੇ ਮੇਰੇ ਗੁਰੂ ਨੂੰ ਮਿਲਣਾ ਉਹ ਸੁਲਤਾਨਪੁਰ ਵੱਸਦਾ, ਪੁੱਛ ਕੇ ਆ ਜਾਈ। ਸਾਧ ਸੰਗਤ, ਬਸ ਉਹ ਦਿਨ ਹੱਦ, ਸੇਠ ਮਨਸੁਖ ਦੇ ਮਨ ਨੂੰ ਐਸੀ ਤਲਖੀ ਲੱਗੀ, ਇਹ ਦੂਜੇ ਦਿਨ ਆਪਣਾ ਹੱਟ ਸਭ ਕੁਝ ਬੱਚਿਆਂ ਨੂੰ ਸੌਂਪ ਕੇ, ਸਭ ਕੁਝ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਸੁਲਤਾਨਪੁਰ ਆ ਗਏ। ਜਦੋਂ ਇਹਨੇ ਮੱਥਾ ਟੇਕਿਆ ਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ, ਸੇਠ ਮਨਸੁਖ ਨਾਮ ਹੀ ਮਨਸੁਖ ਰੱਖਿਆ ਕਿ ਕਦੇ ਮਨ ਦਾ ਸੁੱਖ ਵੀ ਮਾਣਿਆ? ਬਸ ਇੱਕੋ ਹੀ ਦ੍ਰਿਸ਼ਟੀ ਨਦਰ ਪੈਣ ਦੀ ਦੇਰ ਸੀ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੇਠ ਮਨਸੁਖ ਨਿਹਾਲ ਹੋ ਗਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ MR ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। MR ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਜਿਹੜੇ ਪੈਸੇ ਬਚੇ ਨਾ ਭਾਈ ਮਰਦਾਨੇ ਤੇ ਭਗੀਰਥ ਕੋਲ, ਭਾਈ ਭਗੀਰਥ ਕਹਿੰਦਾ ਮਹਾਰਾਜ ਸਮਾਨ ਖਰੀਦ ਲਿਆਂਦਾ ਤੇ ਆ ਦਮੜੇ ਬਚੇ ਨੇ। ਪਾਤਸ਼ਾਹ ਨੇ ਕਿਹਾ ਜਿੰਨੀਆਂ ਮੋਹਰਾਂ ਬਚੀਆਂ ਨੇ ਭਗੀਰਥ ਨਾਲ ਲੈ ਜਾਓ, ਜਾਓ ਭਾਈ ਮਰਦਾਨੇ ਦੇ ਨਾਲ ਇੱਕ ਮਹੀਨਾ ਤਲਵੰਡੀ ਰਹਿ ਕੇ ਵਿਆਹ ਦੀ ਪੂਰੀ ਤਿਆਰੀ ਕਰਨੀ ਹੈ। ਮਰਦਾਨੇ ਦੀ ਧੀ ਦਾ ਵਿਆਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਰਾਜਿਆਂ ਦੀਆਂ ਬੱਚੀਆਂ ਦਾ ਵਿਆਹ ਹੁੰਦਾ, ਦੁਨੀਆਂ ਵੇਖੇ ਕੇ ਵਿਆਹ ਹੋਵੇ। ਭਾਈ ਭਗੀਰਥ ਸਾਹਿਬ ਨੇ ਤਿਆਰੀ ਕੀਤੀ ਪੂਰੇ ਵਿਆਹ ਦੀ। ਭਾਈ ਮਰਦਾਨੇ ਦੀ ਬੱਚੀ ਦਾ ਜਿਸ ਦਿਨ ਵਿਆਹ ਸੀ, ਸ਼ਾਦੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਤਲਵੰਡੀ ਪਹੁੰਚੇ। ਪਾਤਸ਼ਾਹ ਦੇ ਪਹੁੰਚਣ ਕਰਕੇ ਲਾਹੌਰ ਦਾ ਸਭ ਤੋਂ ਵੱਡਾ ਸੇਠ ਮਨਸੁਖ ਨਾਲ ਗਿਆ। ਮਲਸੀਆਂ ਦਾ ਚੌਧਰੀ ਭਗੀਰਥ ਉੱਥੇ ਹਾਜ਼ਰ ਰਿਹਾ। ਸਾਧ ਸੰਗਤ ਸੁਲਤਾਨਪੁਰ ਦਾ ਨਵਾਬ ਦੌਲਤ ਖਾਂ ਲੋਧੀ ਵਿਆਹ ਤੇ ਪਹੁੰਚਿਆ। ਤਲਵੰਡੀ ਦਾ ਨਵਾਬ ਰਾਏ ਬੁਲਾਰ ਵਿਆਹ ਤੇ ਪਹੁੰਚਿਆ। ਜਦੋਂ ਹਾਥੀ ਤੇ ਘੋੜੇ ਵੇਖੇ, ਤਲਵੰਡੀ ਦੇ ਲੋਕ ਪੁੱਛਦੇ ਸਨ ਉਹ ਕਿਹਦੀ ਬੱਚੀ ਦਾ ਵਿਆਹ ਏ। ਉਦਣ ਭਾਈ ਮਰਦਾਨਾ ਰੋ ਕੇ ਕਹਿੰਦਾ ਸੀ ਬਾਬਾ ਕੌਣ ਕਹਿੰਦਾ ਗੁਰੂ ਨਾਨਕ ਦੇ ਨਾਲ ਰਹਿਣਾ ਘਾਟਾ ਪੈ ਗਿਆ। ਅੱਜ ਤੱਕ ਪਰਿਵਾਰਾਂ ਵਾਲੇ ਕਹਿੰਦੇ ਰਹੇ ਮਰਦਾਨਿਆ ਤੂੰ ਕੀ ਖੱਟਿਆ। ਕਹਿੰਦੇ ਹੋ ਜਿਹਦੀ ਲੋਕ ਵਿੱਚ ਗੁਰੂ ਨਾਨਕ ਇੰਨੀ ਪੱਤ ਰੱਖਦਾ ਉਹਦੀ ਪਰਲੋਕ ਵਿੱਚ ਕਿੰਨੀ ਰੱਖੇਗਾ। ਸਾਧ ਸੰਗਤ ਗੁਰੂ ਦਾ ਆਸਰਾ ਲੈ ਕੇ ਕੋਈ ਚੱਲ ਪਏ, ਗੁਰੂ ਲੋਕ ਵਿੱਚ ਵੀ ਪੱਤ ਰੱਖਦਾ, ਪਤਾ ਹੀ ਨਹੀਂ ਲੱਗਦਾ ਕਾਰਜ ਕਿਵੇਂ ਹੋ ਜਾਂਦੇ ਨੇ। ਗੁਰੂ ਪਰਲੋਕ ਵਿੱਚ ਵੀ ਪੱਤ ਢੱਕਦਾ। ਤਾਂਹੀਓ ਸਿੱਖ ਨੂੰ ਗੁਰੂ ਦਾ ਹੁਕਮ ਹੈ ਭਾਈ ਤੇਰੀ ਮੱਤ, ਤੇਰੀ ਬੁੱਧੀ, ਤੇਰੀ ਅਕਲ ਇੰਨੀ ਨਹੀਂ ਕਿ ਦੁਨੀਆ ਵਿੱਚ ਤੂੰ ਕਾਮਯਾਬ ਹੋ ਜਾਏ, ਜਾਂ ਸਿੱਖਾ ਗੁਰੂ ਅੱਗੇ ਅਰਦਾਸ ਕਰਕੇ ਤੁਰੀ।

ਜਦੋਂ ਕੋਈ ਗੁਰੂ ਦਾ ਆਸਰਾ ਲੈ ਕੇ ਤੁਰਦਾ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ, ਫਿਰ ਗੁਰੂ ਦੀ ਜ਼ਿੰਮੇਵਾਰੀ ਹੈ। ਇਸ ਲਈ ਸਾਧ ਸੰਗਤ ਆਹ ਕੋਈ ਕਾਰਜ ਫਾਰਮੈਲਿਟੀ ਥੋੜੀ ਹੈ ਵੀ ਐਵੇਂ ਰਿਸ਼ਤੇਦਾਰ ਇਕੱਠੇ ਕਰਨੇ ਨੇ ਇੱਕ ਦਿਨ ਪਹਿਲਾਂ ਉਹਨਾਂ ਨੂੰ ਜਲ ਪਾਣੀ ਛਕਾਉਣਾ, ਨਹੀਂ। ਇਹਦਾ ਕੋਈ ਮਕਸਦ ਹੈ। ਕਾਰਜ ਆਰੰਭ ਕਰਨ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰਨੀ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਅੱਗੇ ਜ਼ਿੰਮੇਵਾਰੀ ਫਿਰ ਗੁਰੂ ਦੀ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਸਾਖੀਏ ਦਾ ਅਰਥ ਹੈ ਜਾਮਣੀ। ਗੁਰੂ ਵਿੱਚ ਸਾਖੀ ਬਣਦਾ ਸਿੱਖ। ਗੁਰੂ ਅੱਗੇ ਅਰਦਾਸ ਕਰੇ ਤਾਂ ਫਿਰ ਇੱਕ ਸ਼ਰਤ ਗੁਰੂ ਨੇ ਹੋਰ ਕਹੀ, ਅਰਦਾਸ ਕਰਕੇ ਤੂੰ ਸਥਿਰ ਰਹੀਂ, ਅਰਦਾਸ ਕਰਕੇ ਤੂੰ ਨਾ ਭਟਕ ਜੀ ਕਿਤੇ। ਇਹ ਨਾ ਹੋਵੇ ਅਰਦਾਸ ਗੁਰੂ ਅੱਗੇ ਵੀ ਕੀਤੀ ਹੈ, ਫਿਰ ਕਿਸੇ ਨੇ ਕਿਹਾ ਵੀ ਉੱਥੇ ਤਾਂ ਧੂਫ ਪਾਇਆ ਹੀ ਨਹੀਂ, ਫਿਰ ਉੱਧਰ ਨੂੰ ਵੀ ਤੁਰ ਪਏ। ਐ ਹੋ ਸਕਦਾ ਤੇਰੇ ਕਾਰਜ ਵਿੱਚ ਫਿਰ ਜ਼ਿੰਮੇਵਾਰੀ ਗੁਰੂ ਨਾ ਲਵੇ। ਤੈਨੂੰ ਵਿਸ਼ਵਾਸ ਇੱਕ ਤੇ ਰੱਖਣਾ ਪੈਣਾ, ਭਰੋਸਾ ਇੱਕ ਤੇ ਰੱਖਣਾ ਪੈਣਾ। ਤਾਂ ਮਹਾਰਾਜ ਨੇ ਬਚਨ ਕਹਿ ਥਿਰ ਘਰ ਵੈਸੋ, ਥਿਰ ਦਾ ਅਰਥ ਸਥਿਰ, ਸਟੇਬਲ, ਇੱਕ ਜਗ੍ਹਾ ਤੇ ਵਿਸ਼ਵਾਸ। ਥਿਰ ਘਰ ਵੈਸੋ, ਪੜੋ ਸਾਰੇ ਤੁਹਾਨੂੰ ਸ਼ਬਦ ਯਾਦ ਹੈ, ਥਿਰ ਘਰ ਵੈਸੋ ਹਰ ਜਨ ਪਿਆਰੇ। ਮਹਾਰਾਜ ਤੁਸੀਂ ਕੀ ਫਿਰ ਕਿਰਪਾ ਕਰੋਗੇ? ਕਹਿੰਦੇ

ਸਤਿਗੁਰ ਵਸ ਗੁਰੂ ਤੇ ਸਥਿਰ ਮਨ ਦਾ ਵਿਸ਼ਵਾਸ ਹੋਵੇ। ਫਿਰ ਪਾਤਸ਼ਾਹ ਨੇ ਕਿਹਾ ਕਾਰਜ ਦੀ ਜ਼ਿੰਮੇਵਾਰੀ ਗੁਰੂ ਦੀ ਹੈ। ਇੱਕ ਛੋਟੀ ਜਿਹੀ ਗੱਲ ਜ਼ਿੰਦਗੀ ਵਿੱਚ ਆਪਣੇ ਕੰਮ ਆਏਗੀ, ਉਹਨੂੰ ਧਿਆਨ ਨਾਲ ਸੁਣਿਓ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਇਕਲੌਤੀ ਧੀ ਦਾ ਵਿਆਹ ਕੀਤਾ, ਪੰਜ ਭਰਾਵਾਂ ਦੀ ਭੈਣ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਕਲੌਤੀ ਧੀ। ਕਿਉਂਕਿ ਛੇਵੇਂ ਪਾਤਸ਼ਾਹ ਦੇ ਘਰ ਪਹਿਲਾਂ ਇੱਕ ਸਪੁੱਤਰ ਨੇ ਜਨਮ ਲਿਆ, ਬਾਬਾ ਗੁਰਦਿੱਤਾ ਸਾਹਿਬ, ਫਿਰ ਬੀਬੀ ਵੀਰੋ ਜੀ ਦਾ ਜਨਮ ਹੋਇਆ, ਫਿਰ ਮਹਾਰਾਜ ਜੀ ਦੇ ਘਰ ਚਾਰ ਪੁੱਤਰ ਹੋਰ ਹੋਏ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮੱਲ ਤੇ ਪੰਜਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ। ਜਦੋਂ ਮਹਾਰਾਜ ਜੀਆਂ ਨੇ ਵਿਆਹ ਰੱਖਿਆ ਨਾ ਆਪਣੀ ਬੱਚੀ ਦਾ, ਤਾਂ ਬਹੁਤ ਖੁਸ਼ੀ ਨਾਲ ਤਿਆਰੀ ਕੀਤੀ। ਕੁਝ ਇਸ ਤਰ੍ਹਾਂ ਦੀ ਘਟਨਾ ਘਟ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਨੇ। ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਕਹਿ ਦਿੱਤਾ, ਭਾਈ ਤੁਸੀਂ ਦੂਰੋਂ ਆਏ ਹੋ ਲਾਹੌਰ ਤੋਂ, ਕੁਝ ਸਿੱਖ ਵਿੱਚ ਕਾਬਲ ਦੇ ਸਨ, ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਲੰਗਰ ਛਕੋ ਪ੍ਰਸ਼ਾਦਾ। ਪਹਿਲਾਂ ਉਹ ਸਿੱਖ ਪ੍ਰਸ਼ਾਦਾ ਛਕਣ ਗਏ ਤਾਂ ਲੰਗਰ ਵਿੱਚ ਪ੍ਰਸ਼ਾਦਾ ਸਮਾਪਤ ਹੋ ਚੁੱਕਾ ਸੀ, ਸ਼ਾਮਾਂ ਪੈ ਚੁੱਕੀਆਂ ਸਨ। ਵਾਪਸ ਆ ਗਏ ਸੇਵਾਦਾਰਾਂ, ਕਿਹਾ ਰਾਤ ਦਾ ਪ੍ਰਸ਼ਾਦਾ ਬਣ ਰਿਹਾ, ਹੁਣ ਤਾਂ ਦੁਪਹਿਰ ਵਾਲਾ ਸਮਾਪਤ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਪਰਿਕਰਮਾ ਵਿੱਚ ਅਕਾਲ ਤਖ਼ਤ ਤੋਂ ਘੁੰਮਦਿਆਂ ਸਿੱਖ ਮਿਲ ਪਏ। ਕਹਿੰਦੇ ਬੇਟਾ ਪ੍ਰਸ਼ਾਦਾ ਛਕਿਆ? ਕਹਿੰਦੇ ਮਹਾਰਾਜ ਜੀ ਪ੍ਰਸ਼ਾਦਾ ਤਾਂ ਵੱਧ ਗਿਆ, ਹੁਣ ਰਾਤ ਦਾ ਮਿਲੇਗਾ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਸਾਡੇ ਘਰ ਚਲੇ ਜਾਓ, ਬੱਚੀ ਦਾ ਵਿਆਹ ਹੈ ਭਾਈ, ਉੱਥੇ ਮਠਿਆਈਆਂ ਬਣ ਰਹੀਆਂ ਨੇ, ਕੋਈ ਲੱਡੂ ਛੱਕ ਆਓ। ਉਦੋਂ ਲੱਡੂ ਮਠਿਆਈ ਹੁੰਦੇ ਸੀ। ਤਾਂ ਉਹ ਸਿੱਖ ਮਹਾਰਾਜ ਦੇ ਘਰ ਚਲੇ ਗਏ। ਜਦੋਂ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਤੁਸੀਂ ਜਾਓ, ਉੱਥੇ ਪਾਤਸ਼ਾਹ ਦਾ ਘਰ ਹੈ, ਉਹਦਾ ਨਾਮ ਹੈ ਗੁਰੂ ਕੇ ਮਹਿਲ। ਤਾਂ ਜਦੋਂ ਸਿੱਖ ਘਰ ਗਏ, ਨਾਲ ਹੋਰ ਸਿੱਖ ਹਲਵਾਈ ਮਠਿਆਈਆਂ ਬਣਾ ਰਹੇ, ਮਾਤਾ ਦਮੋਦਰੀ ਜੀ ਸੰਭਾਲ ਰਹੇ, ਤਾਂ ਉਹਨਾਂ ਜਾ ਕੇ ਹਲਵਾਈਆਂ ਤੋਂ ਲੱਡੂ ਮੰਗ ਲਏ। ਉਹਨਾਂ ਕਿਹਾ ਭਾਈ ਪੁੱਛ ਕੇ ਦੱਸਦੇ ਤਾਂ ਬਰਾਤ ਵਾਸਤੇ ਹੈ। ਤਾਂ ਸੇਵਾਦਾਰ ਪੁੱਛਣ ਚਲਾ ਗਿਆ, ਮਾਤਾ ਜੀ ਨੇ ਜਵਾਬ ਦਿੱਤਾ, ਕਹਿੰਦੇ ਇਹ ਤਾਂ ਬਰਾਤ ਵਾਸਤੇ ਬਣਦੇ ਆ, ਹੁਣੇ ਵਰਤਾ ਦਿੱਤੇ, ਤਾਂ ਬਰਾਤ ਤਾਂ ਅਜੇ ਪਰਸੋਂ ਨੂੰ ਆਉਣੀ ਹੈ। ਤਾਂ ਜਦੋਂ ਹਲਵਾਈਆਂ ਜਵਾਬ ਦੇ ਦਿੱਤਾ ਨਾ ਬਣਾਉਣ ਵਾਲਿਆਂ, ਉਹ ਸਿੱਖ ਵਾਪਸ ਆ ਗਏ, ਛਕਿਆ ਨਹੀਂ ਕੋਈ। ਛੇਵੇਂ ਪਾਤਸ਼ਾਹ ਕਿੰਨਾ ਪਿਆਰ ਕਰਦੇ ਹੋਣਗੇ ਸਿੱਖਾਂ ਨੂੰ। ਮਹਾਰਾਜ ਨੇ ਫਿਰ ਧਿਆਨ ਰੱਖਿਆ, ਘੜੀ ਘੰਟੇ ਬਾਅਦ ਘੁੰਮਦਿਆਂ ਫਿਰ ਪੁੱਛ ਲਿਆ, ਕਹਿੰਦੇ ਬੇਟਾ ਛਕਿਆ? ਕੁਝ ਘਰ ਗਏ ਸੀ? ਕਹਿੰਦੇ ਮਹਾਰਾਜ ਗਏ ਤਾਂ ਸੀ, ਉੱਥੋਂ ਜਵਾਬ ਮਿਲ ਗਿਆ ਵੀ ਉਹ ਤਾਂ ਮਠਿਆਈ ਮਾਰੇ ਬਰਾਤ ਵਾਸਤੇ ਬਣ ਰਹੀ ਹੈ। ਛੇਵੇਂ ਪਾਤਸ਼ਾਹ ਦੀ ਰਸਨਾ ਤੋਂ ਨਿਕਲਿਆ, ਕਹਿੰਦੇ ਨਹੀਂ, ਸਾਨੂੰ ਸਿੱਖ ਸਭ ਤੋਂ ਪਿਆਰੇ ਨੇ, ਭਾਈ ਜੇ ਤੁਹਾਡੇ ਵਾਸਤੇ ਉਹ ਮਠਿਆਈ ਨਹੀਂ, ਹੁਣ ਤਾਂ ਰੱਬ ਹੀ ਜਾਣੇ ਉਹ ਮਠਿਆਈ ਹੁਣ ਬਰਾਤ ਦੇ ਮੂੰਹ ਵੀ ਨਹੀਂ ਪੈਂਦੀ। ਸਭ ਹੈਰਾਨ ਹੋ ਗਏ, ਮਹਾਰਾਜ ਨੇ ਇਸ ਤਰ੍ਹਾਂ ਕਹਿ ਦਿੱਤਾ। ਸਾਧ ਸੰਗਤ ਇੱਕ ਦਿਨ ਛੱਡ ਕੇ ਤੀਜੀ ਰਾਤ ਬਰਾਤ ਆਉਣੀ ਸੀ, ਉੱਧਰ ਬਰਾਤ ਸ੍ਰੀ ਅੰਮ੍ਰਿਤਸਰ ਅਜੇ ਆਉਣੀ ਸੀ, ਇੰਨੇ ਨੂੰ ਤੁਰਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ ਹਮਲਾ ਬੋਲ ਦਿੱਤਾ ਅੰਮ੍ਰਿਤਸਰ ਤੇ। ਉਹਨਾਂ ਨੂੰ ਪਤਾ ਸੀ ਮਹਾਰਾਜ ਦੇ ਘਰ ਵਿਆਹ ਹੈ, ਉਹਨੇ ਹੱਲਾ ਬੋਲ ਦਿੱਤਾ। ਛੇਵੇਂ ਪਾਤਸ਼ਾਹ ਨੇ ਭਾਈ ਬਿਧੀ ਚੰਦ ਜੀ ਨੂੰ ਘੱਲਿਆ, ਕਹਿੰਦੇ ਪਰਿਵਾਰ ਨੂੰ ਛੇਤੀ ਲੈ ਜਾਓ, ਚਵਾਲ ਪਿੰਡ ਲੈ ਕੇ ਜਾਓ, ਵਿਆਹ ਸ਼ਾਦੀ ਆਨੰਦ ਕਾਰਜ ਚਵਾਲ ਹੋਏਗਾ, ਸਭ ਨੂੰ ਕਹੋ ਸਭ ਸਮਾਨ ਛੱਡ ਕੇ ਪਰਿਵਾਰ ਨੂੰ ਲੈ ਕੇ ਚਵਾਲ ਪਹੁੰਚੋ। ਕਹਿੰਦੇ ਮਹਾਰਾਜ 7 ਵਜੇ। ਸਾਧ ਸੰਗਤ ਫਿਰ ਉੱਥੋਂ ਪਰਿਵਾਰ ਚਵਾਲ ਚਲਾ ਗਿਆ, ਬੀਬੀ ਵੀਰੋ ਜੀ ਦਾ ਵਿਆਹ ਜਿਹੜਾ ਨਾ ਉਹ ਚਵਾਲ ਹੋਇਆ। ਜਦੋਂ ਤੁਸੀਂ ਚਵਾਲ ਪਿੰਡ ਜਾਓਗੇ, ਉੱਥੇ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਵਿਆਹ ਬੀਬੀ ਵੀਰੋ ਜੀ ਦਾ ਉੱਥੇ ਅਸਥਾਨ ਹੈ। ਛੇਵੇਂ ਪਾਤਸ਼ਾਹ ਜੰਗ ਜਿੱਤ ਕੇ ਪਹੁੰਚੇ, ਤੁਰਕਾਂ ਨੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ ਔਰ ਉੱਧਰਲੀ ਦਿਸ਼ਾ ਜਿੱਧਰ ਗੁਰੂ ਸਾਹਿਬ ਦਾ ਘਰ ਹੈ, ਇੱਧਰੋਂ ਫੌਜਾਂ ਅਕਾਲ ਤਖ਼ਤ ਸਾਹਿਬ ਵੱਲ ਆਈਆਂ। ਸਾਧ ਸੰਗਤ ਕਈ ਲੁਟੇਰਿਆਂ ਨੇ ਫਿਰ ਉਹ ਵਿੱਚੋਂ ਮਠਿਆਈ ਚੋਰੀ ਹੋ ਗਈ, ਖਾ ਖੂ ਗਏ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਚਨ ਪੂਰੇ ਹੋਏ, ਜਿਹੜਾ ਸਿੱਖਾਂ ਵਾਸਤੇ ਨਹੀਂ, ਕਹਿੰਦੇ ਹੁਣ ਬਰਾਤ ਦੇ ਮੂੰਹ ਵੀ ਨਹੀਂ ਪੈਂਦੇ। ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਚਵਾਲ ਗਏ, ਬੱਚੀ ਦਾ ਆਨੰਦ ਕਾਰਜ ਕੀਤਾ, ਉੱਥੇ ਜੋ ਉਪਦੇਸ਼ ਦਿੱਤਾ ਉਹ ਸੁਣਨ ਵਾਲਾ, ਉਹ ਸਾਡੇ ਕੰਮ ਆਇਆ। ਇਸੇ ਲਈ ਸਾਧ ਸੰਗਤ ਐਵੇਂ ਥੋੜ੍ਹੀ ਮਰਿਆਦਾ ਬਣੀ ਹੋਈ ਹੈ ਗੁਰੂ ਘਰ ਦੀ। ਜਦੋਂ ਗੁਰਸਿੱਖਾਂ ਦੇ ਘਰ ਪਹਿਲਾਂ ਕਾਰਜ ਰੱਖਦੇ, ਮੈਂ ਉਹ ਗੁਰਸਿੱਖ ਵੇਖੇ ਨੇ, ਪਹਿਲਾਂ ਮਠਿਆਈ ਦਾ ਡੱਬਾ ਤੇ ਕਾਰਡ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਲੈ ਕੇ ਆਉਣਗੇ, ਮਹਾਰਾਜ ਤੁਹਾਡੀ ਕਿਰਪਾ ਨਾਲ ਕਾਰਜ ਆਰੰਭ ਕਰਨ ਲੱਗੇ, ਅਰਦਾਸ ਕਰਕੇ ਪਹਿਲਾਂ ਗੁਰਦੁਆਰੇ ਤੇ ਫਿਰ ਵੰਡਣਾ ਸ਼ੁਰੂ ਕਰ ਦੇਣ। ਮਠਿਆਈ ਬਣਦੀ ਹੈ ਪਹਿਲਾਂ ਗੁਰੂ ਅੱਗੇ ਅਰਦਾਸ ਕਰਕੇ ਭੋਗ ਲਵਾਉਣਗੇ, ਇਹ ਕੋਈ ਵਿਖਾਵਾ ਨਹੀਂ ਹੈ, ਇਹ ਸਾਧ ਸੰਗਤ ਮਰਿਆਦਾ ਹੈ। ਪਹਿਲਾਂ ਗੁਰੂ ਨੂੰ ਹਾਜ਼ਰ ਕਰਨਾ, ਪਹਿਲਾਂ ਗੁਰੂ ਦੇ ਸਿੱਖਾਂ ਵਾਸਤੇ ਗੁਰੂ ਘਰ ਵਿੱਚ ਉਹ ਚੀਜ਼ ਲਿਆਉਣੀ, ਬਾਅਦ ਵਿੱਚ ਫਿਰ ਵਰਤਾਵਾ ਕਰਨਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿਆਹ ਤੇ ਪਹੁੰਚ ਗਏ।
ਬਰਾਤ ਆਈ, ਪੂਰੇ ਕਾਰਜ ਹੋਏ, ਆਨੰਦ ਕਾਰਜ ਹੋਏ, ਲਾਵਾਂ ਪੜੀਆਂ ਗਈਆਂ। ਜਦੋਂ ਮਹਾਰਾਜ ਆਪਣੀ ਬੱਚੀ ਦਾ ਡੋਲਾ ਤੋਰਨ ਲੱਗੇ ਨਾ ਤੇ ਡੋਲੀ ਵਿੱਚ ਬਿਠਾਉਣ ਲੱਗਿਆ ਛੇਵੇਂ ਪਾਤਸ਼ਾਹ ਨੇ ਕੁਝ ਬਚਨ ਕਹੇ, ਉਹ ਬਚਨ ਸਾਧ ਸੰਗਤ ਗੁਰਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਸੁਣਾਉਣੇ ਚਾਹੀਦੇ ਨੇ ਔਰ ਉਹਨਾਂ ਉੱਤੇ ਮੰਨਣਾ ਚਾਹੀਦਾ ਸਨ, ਸਿਖਾਉਣਾ ਵੀ ਚਾਹੀਦਾ। ਛੇਵੇਂ ਪਾਤਸ਼ਾਹ ਡੋਲੀ ਤੋਰਨ ਲੱਗਿਆ ਬੋਲੇ, ਕਹਿੰਦੇ ਧੀਏ ਤੂੰ ਮੇਰੀ ਪ੍ਰਾਣਾ ਤੋਂ ਪਿਆਰੀ ਹੈ। ਹਰ ਪਿਓ ਆਪਣੀ ਧੀ ਨੂੰ ਕੁਝ ਨਾ ਕੁਝ ਦਾਜ ਦਿੰਦਾ, ਪਰ ਪੁੱਤਰ ਉਹ ਪਦਾਰਥਾਂ ਦਾ ਦਾਜ ਪੁਰਾਣਾ ਹੋ ਜਾਂਦਾ, ਟੁੱਟ ਜਾਂਦਾ, ਪੰਜਾਂ ਦਸਾਂ ਸਾਲਾਂ ਬਾਅਦ ਉਹ ਪੁਰਾਣਾ ਪੈ ਜਾਂਦਾ। ਪੁੱਤ ਇੱਕ ਦਾਜ ਮੈਂ ਤੈਨੂੰ ਦੇਣਾ ਜਾਂ ਜ਼ਿੰਦਗੀ ਭਰ ਤੇਰੇ ਕੰਮ ਆਏਗਾ, ਤੇਰਾ ਲੋਕ ਵੀ ਸੁਖੀ ਹੋਏਗਾ, ਤੇਰਾ ਪ੍ਰਲੋਕ ਵੀ ਸੁਹਿਲਾ ਰਹੇ, ਤੇਰੀ ਕੁੱਲ ਨੂੰ ਭਾਗ ਲੱਗਣਗੇ। ਛੇਵੇਂ ਪਾਤਸ਼ਾਹ ਨੇ ਬਚਨ ਕਹਿ, ਸੁਣ ਪੁੱਤਰੀ ਪ੍ਰਾਣਨ ਤੇ ਪਿਆਰੀ। ਕਹਿੰਦੇ ਪ੍ਰਾਣਾ ਤੋਂ ਪਿਆਰੀ ਹੈ ਧੀਏ, ਸੁਣ ਕੀ ਉਪਦੇਸ਼ ਦਿੱਤਾ। ਸੁਣ ਪੁੱਤਰੀ ਪ੍ਰਾਣਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ। ਬੈਸ ਮੀਨਿੰਗ ਉਮਰ। ਕਹਿੰਦੇ ਤੇਰੀ ਉਮਰ ਸੁੱਖਾਂ ਨਾਲ ਲੰਘੇਗੀ ਧੀਏ, ਆਹ ਬਚਨ ਮੇਰਾ ਧਿਆਨ ਨਾਲ ਸੁਣ। ਪ੍ਰਾਣਾ ਤੋਂ ਪਿਆਰੀ ਪਤਾ ਕਿਉਂ ਕਿਹਾ? ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਗ੍ਰਿਸਤੀ, ਸਾਧ ਸੰਗਤ ਇੱਕ ਪਿਓ ਕਦੇ ਪੁੱਤ ਦੇ ਤਾਂ ਥੱਪੜ ਮਾਰ ਸਕਦਾ, ਪਰ ਮੈਨੂੰ ਮਾਫ਼ ਕਰਿਓ, ਕਿਸੇ ਪਿਓ ਦੇ ਹੱਥ ਵਿੱਚ ਤਾਕਤ ਨਹੀਂ ਉਹ ਧੀ ਦੇ ਥੱਪੜ ਮਾਰ ਸਕਦਾ, ਉਹਦੇ ਹੱਥ ਵਿੱਚ ਤਾਕਤ ਨਹੀਂ। ਧੀ ਉਹਨੂੰ ਇੰਨੀ ਪਿਆਰੀ ਹੈ, ਬਾਲ ਕੰਨਿਆਂ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ, ਇਹ ਰਿਸ਼ਤਾ ਹੀ ਰੱਬ ਨੇ ਇਸ ਤਰ੍ਹਾਂ ਦਾ ਬਣਾਇਆ। ਪਰ ਸ਼ਰਤ ਹੈ ਉਹ ਧੀਆਂ ਕਲਯੁਗੀ ਨਾ ਹੋਣ। ਸਾਧ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਧੀ ਨੂੰ ਬਹੁਤ ਵੱਡਾ ਮਾਣ ਹੈ। ਜਦੋਂ ਛੇਵੇਂ ਪਾਤਸ਼ਾਹ ਫਿਰ ਬਚਨ ਕਹਿੰਦੇ ਨਾ, ਕਹਿੰਦੇ ਪੁੱਤ ਸੁਣ ਤੇਰੀ ਉਮਰ ਸੁੱਖਾਂ ਨਾਲ ਲੰਘੇਗੀ। ਕਹਿੰਦੇ ਬੇਟਾ ਹੁਣ ਯਾਦ ਰੱਖਣਾ, ਅੱਜ ਤੱਕ ਤੂੰ ਪਿਤਾ ਦੀ ਆਗਿਆ ਵਿੱਚ ਰਹੀ ਹੈ, ਪੇਕੇ ਘਰ ਵਿੱਚ, ਹੁਣ ਅੱਜ ਵਿਆਹੀ ਗਈ ਹੈ ਪੁੱਤ, ਅੱਜ ਤੋਂ ਬਾਅਦ ਤੂੰ ਪਤੀ ਦੀ ਆਗਿਆ ਵਿੱਚ ਰਹਿਣਾ ਤੇ

ਕਹਿੰਦੇ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਸਹੁਰੇ ਘਰ ਪਹਿਲਾਂ ਸਭ ਤੋਂ ਉੱਠਣਾ, ਇਸ਼ਨਾਨ ਕਰਕੇ ਪਹਿਲਾਂ ਰੱਬ ਦਾ ਨਾਮ ਲੈਣਾ, ਬਾਣੀ ਪੜ੍ਹਨੀ ਹੈ, ਜਾ ਤੇਰਾ ਘਰ ਸਦਾ ਹੀ ਸੁਖੀ ਵਸੇ। ਸਹੁਰੇ ਘਰ ਵਿੱਚ ਅੰਮ੍ਰਿਤ ਵੇਲੇ ਉੱਠਣਾ। ਸਾਧ ਸੰਗਤ ਇਹ ਸਭ ਤੋਂ ਵੱਡਾ ਗੁਣ ਹੈ। ਪੇਕੇ ਘਰ ਵਿੱਚ ਧੀ ਦੇਰੀ ਨਾਲ ਉੱਠੇ, ਉਹਨੂੰ ਕਈ ਵਾਰ ਲਾਡ ਕਰਦੀਆਂ ਮਾਵਾਂ, ਕੋਈ ਗੱਲ ਨਹੀਂ ਸੁੱਤੀ ਰਹਿਣ ਦੋ, ਕੱਲ ਥੱਕ ਗਈ ਮੇਰੀ ਬੱਚੀ ਵਿਚਾਰੀ, ਸਫਾਈਆਂ ਬਹੁਤ ਕੀਤੀਆਂ, ਕੱਲ ਕੱਪੜੇ ਬਹੁਤ ਧੋਤੇ, ਵਿਚਾਰੀ ਥੱਕ ਗਈ ਰਹਿਣ ਦੋ। ਇਹ ਪੇਕੇ ਘਰ ਵਿੱਚ ਲਾਡ ਚੱਲਦਾ, ਸਹੁਰੇ ਘਰ ਵਿੱਚ ਨਹੀਂ। ਬਾਲ ਕੰਨਿਆ ਸਾਧ ਸੰਗਤ ਪੇਕੇ ਘਰ ਵਿੱਚ ਹੈ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਹਿਰ ਕੋ ਕੁਆਰ ਕੰਨਿਆ ਲਾਡਲੀ ਕੇ ਮਾਨੀਏ ਤਾਂ ਵਿਆਹੇ ਸਸੁਰਾਰ ਜਾਏ ਗੁਨਨ ਕੇ ਮਾਨੀਏ। ਕਹਿੰਦੇ ਲਾਡ ਪੇਕੇ ਘਰ ਵਿੱਚ ਹੈ, ਸਹੁਰੇ ਘਰ ਵਿੱਚ ਤਾਂ ਗੁਣ ਔਗਣ ਦੇਖੇ ਜਾਂਦੇ, ਉੱਥੇ ਦੇਰੀ ਨਾਲ ਉੱਠਣਾ ਔਗਣ ਹੈ। ਸਹੁਰੇ ਘਰ ਵਿੱਚ ਅੰਮ੍ਰਿਤ ਵੇਲੇ ਉੱਠਣਾ, ਉਹ ਤੇਰਾ ਆਪਣਾ ਘਰ ਹੈ। ਪੁੱਤ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ, ਫਿਰ ਆਪਣੇ ਰੱਬ ਦਾ ਨਾਂ ਲੈ ਕੇ ਬਾਣੀ ਪੜ੍ਹ ਕੇ ਫਿਰ ਰਸੋਈ ਸ਼ੁਰੂ ਕਰਨੀ। ਤੇ ਜਿਹਨਾਂ ਘਰਾਂ ਵਿੱਚ ਨੌ ਨੌ ਵਜੇ ਉੱਠਦੇ ਨੇ, ਹੱਥ ਮੂੰਹ ਧੋਤੇ ਬਗੈਰ ਹੀ ਬੀਬੀਆਂ ਪਹਿਲਾਂ ਰਸੋਈ 'ਚ ਵੜਦੀਆਂ ਨੇ, ਸਾਧ ਸੰਗਤ ਉੱਥੇ ਦਲਿੱਦਰ ਵੀ ਰਹਿੰਦਾ ਤੇ ਕੱਲ ਕਲੇਸ਼ ਵੀ ਰਹਿੰਦਾ। ਰੱਬ ਨੇ ਨੀ ਕਿਸੇ ਦੇ ਘਰ ਕਲੇਸ਼ ਪਾਇਆ, ਕਲੇਸ਼ ਪਾਉਣ ਦੀ ਵਜ੍ਹਾ ਅਸੀਂ ਆਪ ਬਣੇ ਹੁੰਦੇ ਹਾਂ। ਤਾਂ ਪਾਤਸ਼ਾਹ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ,

ਸਾਧ ਵਾਹਿਗੁਰੂ ਜੀ ਕੀ ਫਤਿਹ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਪਾਕ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਮੇਰੀ ਪੀੜ੍ਹੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਓ, ਤਿੰਨਾਂ ਵੱਲੋਂ ਉਸਾਰੇ ਸਰਵਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਿਸ ਆਭਾ ਮੰਡਲ ਦੇ ਵਿੱਚ ਸਿੱਖ ਯੋਧਿਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਕੀ ਸੰਗਤ ਆਪਾਂ ਸਭ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਆਪਣੇ ਸ਼ਰਵਣਾਂ ਦੇ ਨਾਲ ਸੁਣ ਰਹੇ ਸੀ। ਗੁਰੂ ਸਾਹਿਬ ਬਾਣੀ ਦੇ ਵਿੱਚ ਆਖਦੇ ਨੇ ਕਿ ਅਸੀਂ ਇਸ ਸੰਸਾਰ ਅੰਦਰ ਆਏ ਹੀ ਆਇਓ ਸੁਣਨ ਪੜ੍ਹਨ ਕਉ ਬਾਣੀ। ਅਸੀਂ ਬਾਣੀ ਸੁਣਨ ਆਏ ਹਾਂ ਸੰਸਾਰ ਅੰਦਰ, ਅਸੀਂ ਰਸਨਾ ਦੇ ਨਾਲ ਬਾਣੀ ਗਾਉਣ ਕਹਿਣ ਆਏ ਹਾਂ। ਭਾਗਾਂ ਵਾਲੇ ਨੇ ਉਹ ਪ੍ਰਾਣੀ ਉਹ ਜੀਵ ਜਿਹੜੇ ਅੰਮ੍ਰਿਤਮਈ ਬਾਣੀ ਨੂੰ ਕੰਨਾਂ ਨਾਲ ਸੁਣਦੇ ਨੇ, ਰਸਨਾ ਨਾਲ ਬੋਲਦੇ ਨੇ ਅਤੇ ਜਾਂ ਫਿਰ ਗਾਉਂਦੇ ਨੇ, ਕਿਉਂਕਿ ਗੁਰਬਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ। ਇਸੇ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜੋ ਮੁੱਖ ਵਾਕ ਜੋ ਹੁਕਮਨਾਮੇ ਹਰ ਰੋਜ਼ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਆਪਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਬਹੁਤ ਧਿਆਨ ਨਾਲ ਸੁਣਦੇ ਹਾਂ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਫੇਰ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ, ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਮਤ ਬੁੱਧ ਦੇ ਮੁਤਾਬਕ ਉਸ ਪਾਵਨ ਹੁਕਮਨਾਮੇ ਦੀ ਆਪਾਂ ਵਿਚਾਰ ਕਰਦੇ ਅਤੇ ਸੁਣਦੇ ਹਾਂ। ਅੱਜ ਜੋ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਮਈ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਹ ਅੰਮ੍ਰਿਤਮਈ ਮੁੱਖ ਵਾਕ ਸੂਹੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 740 ਦੇ ਉੱਤੇ ਸੁਭਾਏ ਮਾਨ ਹੈ। ਆਓ ਇਸ ਅੰਮ੍ਰਿਤਮਈ ਮੁੱਖ ਵਾਕ ਦੇ ਨਾਲ ਆਪਾਂ ਜੁੜੀਏ, ਜਿੱਥੇ ਆਪਾਂ ਤਨ ਕਰਕੇ ਇੱਥੇ ਬੈਠੇ ਹਾਂ ਉੱਥੇ ਮੀਡੀਏ ਦੇ ਰਾਹੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਆਪਣੇ ਕੇਂਦਰੀ ਅਸਥਾਨ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜੀ ਹੋਈ ਹੈ, ਤੋ ਜਿੱਥੇ ਆਪਾਂ ਤਨ ਕਰਕੇ ਬੈਠੇ ਹਾਂ ਉੱਥੇ ਸਾਰੇ ਜਾਣੇ ਮਨ ਕਰਕੇ ਵੀ ਗੁਰੂ ਪਾਤਸ਼ਾਹ ਜੀ ਦੇ ਦਰ 'ਤੇ ਹਾਜ਼ਰੀ ਲਗਵਾਈਏ ਅਤੇ ਆਖੋ ਜੀ ਸਾਧ

ਰਸਨਾਮਾ ਸਾਡੀ ਜ਼ੁਬਾਨ ਇਹ ਰੱਬ ਜੀ ਨੇ ਸਾਨੂੰ ਸਭਨਾਂ ਨੂੰ ਦੇ ਦਿੱਤੀ ਹੈ ਤੇ ਜਦੋਂ ਅਸੀਂ ਗੁਰ ਦੇ ਸ਼ਬਦ ਨਾਲ ਜੁੜਦੇ ਹਾਂ ਤਾਂ ਸਾਡੀ ਜਿਹੜੀ ਰਸਨਾ ਹੈ ਇਹ ਸੰਸਾਰ ਕਿਉਂਕਿ ਇੱਕ ਬਨ ਵੀ ਹੈ ਸੁਣਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੀ ਜਿੰਦ ਕੱਲੀ ਆ ਸਾਡੀ ਦੁਨੀਆਂ ਤੇ ਇਹਨੂੰ ਮਹਾਰਾਜ ਨੇ ਜੰਗਲ ਵੀ ਕਿਹਾ ਬਨ ਵੀ ਕਿਹਾ ਪਰ ਇਸ ਬਨ ਦਾ ਬਨਵਾਰੀ ਮਾਲਕ ਉਹ ਵਾਹਿਗੁਰੂ ਹੈ ਉਹ ਪਰਮਾਤਮਾ ਹੈ ਤੇ ਜਦੋਂ ਅਸੀਂ ਗੁਰ ਸ਼ਬਦ ਦੇ ਨਾਲ ਜੁੜਦੇ ਹਾਂ ਤਾਂ ਗੁਰੂ ਦੇ ਬਚਨਾਂ ਦੇ ਰਾਹੀਂ ਸਾਡੀ ਜਿਹੜੀ ਰਸਨਾ ਹੈ ਸਾਡੀ ਜਿਹੜੀ ਜ਼ੁਬਾਨ ਹੈ ਇਹ ਪਰਮਾ

ਇਹ ਸ਼ਬਦ ਦਾ ਰਹਾਉ ਹੈ, ਕੇਂਦਰੀ ਭਾਵ ਹੈ, ਟਿਕਣਾ ਹੈ। ਇੱਥੇ ਗੁਰੂ ਸਾਹਿਬ ਜੋ ਉਪਦੇਸ਼ ਦੇ ਰਿਹਾ ਇਹਨੂੰ ਡੂੰਘਾ ਸਮਝਣਾ ਹੈ ਕਿ ਭਾਈ ਗੁਰੂ ਦੀ ਹਸਤੀ ਫਲ ਦੇਣ ਵਾਲੀ ਹੈ, ਭਾਈ ਗੁਰੂ ਦਾ ਸ਼ਬਦ ਸਾਡੇ ਪ੍ਰਾਣਾਂ ਦਾ, ਸਾਡੇ ਮਨ ਦਾ, ਸਾਡੀ ਜ਼ਿੰਦਗੀ ਦਾ ਆਸਰਾ ਹੈ। ਕਿਵੇਂ ਆਸਰਾ? ਅਸੰਗਤ ਦੇ ਵਿੱਚ ਸਾਹਮਣੇ ਭਾਈ ਸੰਤੋਖ ਸਿੰਘ ਹੋਣੀ ਬੈਠੇ ਹੋਏ ਆ। ਸੰਗਤ ਇਹਨਾਂ ਨੂੰ ਪ੍ਰੇਮ ਦੇ ਨਾਲ ਰੱਬ ਜੀ ਵੀ ਆਖਦੀ ਆ। ਜਦੋਂ ਤੀਜਾ ਘੱਲੂ ਘਾਰਾ ਚੱਲ ਰਿਹਾ ਸੀ 1984 ਜੂਨ, ਤਾਂ ਭਾਈ ਸੰਤੋਖ ਸਿੰਘ ਜੀ ਹੋਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਆ। ਆਸਰਾ ਹੈ ਗੁਰਬਾਣੀ, ਤੇ ਬਾਹਰੋਂ ਗੋਲੀਆਂ ਵੀ ਅੰਦਰ ਵੱਜੀਆਂ। ਇਹਨਾਂ ਦੇ ਮਗਰ ਹੀ ਬੈਠੇ ਸੀ ਭਾਈ ਅਵਤਾਰ ਸਿੰਘ ਪਾਰੋਵਾਲ, ਜਿਨ੍ਹਾਂ ਦੇ ਗੋਲੇ ਲੱਗੀ ਤੇ ਫਿਰ ਉੱਥੇ ਅੰਦਰ ਹੀ ਉਹ ਸ਼ਹੀਦ ਹੋਏ। ਅੱਛਾ, ਇੱਕ ਤੇ ਜਿਹੜੇ ਗਾਉਣ ਵਾਲੇ ਅੰਦਰ ਸ਼ਬਦ ਰਾਗੀ ਸਿੰਘ ਸਾਡੇ, ਗੋਲੀਆਂ ਚੱਲਦੀਆਂ ਦੇ ਵਿੱਚ ਵੀ ਇਹ ਕੀਰਤਨ ਕਰ ਰਹੇ, ਚੱਲ ਰਹੀਆਂ ਗੋਲੀਆਂ, ਗੋਲਿਆਂ ਦੀ ਆਵਾਜ਼ ਹੈ। ਹੁਣ ਉੱਥੇ ਡਰੇ ਨਹੀਂ ਗੁਰੂ ਦੇ ਸਿੱਖ ਜਿਹੜੇ ਅੰਦਰ ਨੇ, ਘਬਰਾਏ ਨਹੀਂ, ਉਹ ਗੁਰ ਸ਼ਬਦ ਦਾ ਕੀਰਤਨ ਕਰ ਰਹਿ ਸੁਣ ਰਹਿ। ਉੱਥੇ ਆਸਰਾ ਕੌਣ ਬਣਿਆ ਹੋਇਆ? ਗੁਰ ਸ਼ਬਦ, ਜਿਹੜਾ ਉਦੋਂ ਵੀ ਅਗਵਾਈ ਕਰਦਿਆਂ ਸਭਨਾਂ ਨੂੰ ਕਹਿ ਰਿਹਾ ਹੈ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਰੱਬ ਵਰਗਾ ਰਾਜਾ ਨਹੀਂ ਹੈ ਕੋਈ। ਆ ਜਿਹੜੇ ਦੁਨਿਆਵੀ ਰਾਜੇ ਨੇ, ਇਹ ਚਾਰ ਦਿਨਾਂ ਦੀ ਗੱਲ ਏ, ਨਾਸ਼ਵੰਤ ਜੇ ਗੁਰੂ ਰਾਮਦਾਸ ਦਾ ਘਰ ਸਦਾ ਰਹਿਣਾ ਹੈ। ਹੁਣ ਉੱਥੇ ਆਧਾਰ ਸ਼ਬਦ ਹੈ,

ਗੁਰਬਾਣੀ ਹੈ ਆਪਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਿਚਰਦੇ ਤੇ ਜਿਹੜੇ ਸ਼ਬਦ ਨਾਲ ਜੁੜੇ ਹੁੰਦੇ ਨੇ ਉਹ ਜ਼ਿੰਦਗੀ ਦਾ ਕੋਈ ਵੀ ਕਰਮ ਕਰਨ ਉਹ ਗੁਰ ਸ਼ਬਦ ਨੂੰ ਆਪਣਾ ਆਧਾਰ ਬਣਾ ਲੈਂਦੇ ਆ। ਮੰਨ ਲਓ ਕੋਈ ਗੁਰਸਿੱਖ ਦੁਕਾਨ ਤੇ ਬੈਠਾ, ਕੋਈ ਆਪਣਾ ਕਾਰੋਬਾਰ ਕਰ ਰਿਹਾ, ਕੋਈ ਦੁੱਧ ਦਾ ਕੰਮ ਕਰ ਰਿਹਾ, ਕੋਈ ਹੋਰ ਕਿਰਤ ਕਰ ਰਿਹਾ। ਜਿਹਨੇ ਸ਼ਬਦ ਨੂੰ ਆਸਰਾ ਬਣਾਇਆ ਉਹ ਆਪਣੀ ਹਰੇਕ ਕਿਰਤ ਨੂੰ ਸੱਚੀ ਤੇ ਸੁੱਚੀ ਰੱਖੇਗਾ, ਕਿਉਂਕਿ ਉਹਦਾ ਆਸਰਾ ਗੁਰਬਾਣੀ ਹੈ ਤੇ ਗੁਰਬਾਣੀ ਕਹਿ ਰਹੀ ਹੈ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਿ ਭਾਈ ਤੂੰ ਪਰਾਇਆ ਹੱਕ ਨਹੀਂ ਖਾਣਾ, ਗੁਰੂ ਨੇ ਹਾਮੀ ਤੇਰੀ ਤਾਂ ਭਰਨੀ ਹੋ, ਜੇ ਖਾ ਲਿਆ ਤੇ ਹਾਮੀ ਨਹੀਂ ਭਰਨੀ। ਇਹ ਸ਼ਬਦ ਪੜਿਆ ਜ਼ਿੰਦਗੀ ਚ ਵਸਾ ਲਿਆ। ਹੁਣ ਜ਼ਿੰਦਗੀ ਦੇ ਵਿੱਚ ਮੰਨ ਲਓ ਵੀ ਸ਼ਾਮ ਪੈ ਗਈ ਹੈ, ਗੁਰਮੁਖ ਰੂਹਾਂ ਗੁਰਦੁਆਰੇ ਵੱਲ ਆ ਰਹੀਆਂ ਹਨ, ਕਿਸੇ ਦਾ ਮਨ ਥੋੜਾ ਜਿਹਾ ਡਾਵਾਂਡੋਲ ਜਿਹਾ ਹੋ ਗਿਆ ਕਿ ਮੈਂ ਸਤਸੰਗਤ ਵੱਲ ਜਾਵਾਂ ਜਾਂ ਫਿਰ ਮੈਂ ਕਿਸੇ ਸ਼ਰਾਬਖਾਨੇ ਵੱਲ ਜਾਵਾਂ। ਪਰ ਜੇ ਉਹਨੇ ਸ਼ਬਦ ਸੁਣਿਆ ਪੜਿਆ ਤੇ ਦਿਲ ਚ ਵਸਾਇਆ, ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ, ਜਿੱਤ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ। ਉਹ ਕਦੀ ਸ਼ਰਾਬ ਨਹੀਂ ਪੀਵੇਗਾ, ਉਹ ਕਦੀ ਸ਼ਰਾਬ ਦੇ ਨੇੜੇ ਨਹੀਂ ਜਾਵੇਗਾ। ਪਰ ਜਿਨੇ ਗੁਰ ਸ਼ਬਦ ਨੂੰ ਆਧਾਰ ਨਹੀਂ ਬਣਾਇਆ ਉਹ ਸ਼ਰਾਬ ਪੀ ਲਵੇਗਾ, ਔਰ ਸ਼ਰਾਬ ਪੀ ਕੇ ਪਾਕ ਪਵਿੱਤਰ ਥਾਂ ਵੱਲ ਜਾਣ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਪਰ ਜਿਨੇ ਸ਼ਬਦ ਨੂੰ ਸੁਣਿਆ, ਜਿਨੇ ਆਧਾਰ ਬਣਾਇਆ, ਉਹ ਕਿਸੇ ਨਸ਼ੇ ਦੇ ਨੇੜੇ ਨਹੀਂ ਜਾਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਦੋਂ ਗੁਰੂ ਦੇ ਸੋਹਣੇ ਚਰਨ, ਗੁਰੂ ਦਾ ਸ਼ਬਦ ਜ਼ਿੰਦਗੀ ਦਾ ਆਸਰਾ ਬਣ ਜਾਵੇ ਤਾਂ ਸ਼ਬਦ

0: ਗੁਰੂ ਦੀ ਸੰਗਤ ਵਿੱਚ ਆਣ ਕੇ ਜਦੋਂ ਆਪਾਂ ਸਾਧ ਸੰਗਤ ਗੁਰਸੰਗਤ ਵਿੱਚ ਬੈਠ ਗਏ, ਗੁਰਸੰਗਤ ਵਿੱਚ ਬੈਠ ਕੇ ਰੱਬ ਨਾਲ ਜੁੜਿਆ ਜਾਂਦਾ, ਵਾਹਿਗੁਰੂ ਦੀ ਵਡਿਆਈ ਹੈ, ਸਿਫਤ ਹੈ, ਤਾਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸ਼ਬਦ ਨਾਲ ਜੁੜ ਕੇ ਜਨਮ ਤੇ ਮਰਨ ਇਹ ਮੁੱਕ ਜਾਂਦੇ ਹਨ। ਇਹਨੂੰ ਆਪਾਂ ਕਹਿ ਸਕਦੇ ਹਾਂ ਆਵਾਗਮ। ਦੁਨੀਆਂ ਦੇ ਵਿੱਚ ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਜਿਹਨੂੰ ਬੰਧਨ ਵੀ ਆਖਿਆ ਗਿਆ, ਇਹ ਮੁੱਕ ਜਾਂਦੇ ਹਨ ਭਾਈ ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਪਾਂ ਗੁਰਸ਼ਬਦ ਰਾਹੀਂ ਰੱਬ ਨਾਲ ਜੁੜਦੇ ਹਾਂ।
1: ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
0: ਕੰਨਾਂ ਦੇ ਨਾਲ ਜਦੋਂ ਆਪਾਂ ਨਾਮ ਰੂਪੀ ਅੰਮ੍ਰਿਤ ਸੁਣ ਲਿਆ, ਕਥਾ, ਕਥਾ ਤੋਂ ਭਾਵ ਰੱਬ ਦੀ ਸਿਫਤ ਸਲਾਹ, ਜਦੋਂ ਕੰਨਾਂ ਦੇ ਨਾਲ ਆਪਾਂ ਰੱਬ ਦੀ ਸਿਫਤ ਸਲਾਹ ਸੁਣ ਲਈ ਤਾਂ ਭਾਈ ਜਨਮ ਮਰਨ ਕੱਟਿਆ ਗਿਆ। ਰੱਬ ਦੀ ਸਿਫਤ ਸਲਾਹ ਹੀ ਜੀਵਨ ਦਾ ਆਸਰਾ, ਜੀਵਨ ਦਾ ਆਧਾਰ ਬਣ ਗਈ। ਇਹੀ ਧਰਤੀ ਸੀ, ਕਿਉਂਕਿ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦੀ ਕਾਰਨ ਕੀ ਬਣੇ? ਗੁਰੂ ਸਾਹਿਬ ਦੀ ਸ਼ਹਾਦਤ। ਇਹੀ ਧਰਤੀ ਸੀ, ਇੱਕ ਬੰਦਾ ਕਾਫੀ ਸਾਰੇ ਲੋਕਾਂ ਦਾ ਜਥਾ ਲੈ ਕੇ ਅੱਗੇ ਨੂੰ ਜਾਣਾ ਸੀ, ਉਹਨੇ ਗੁਜਰਾਤ ਉੱਧਰ ਪਾਕਿਸਤਾਨ ਵਾਲੇ ਪਾਸੇ। ਰਾਤ ਪੈ ਗਈ ਤੇ ਉਹ ਇੱਥੇ ਅਟਕ ਗਿਆ, ਜਿੱਦਾਂ ਹੁਣ ਵੀ ਗੁਰਮੁਖ ਸੰਗਤਾਂ ਗੁਰੂ ਘਰ ਦੇ ਵਿੱਚ ਆਉਂਦੀਆਂ। ਮੈਂ ਦੇਖਿਆ ਵਾ ਕਈ ਸੰਗਤ ਗੁਰਮੁਖ ਪਿਆਰੇ ਪਰਕਰਮਾਂ ਦੇ ਵਿੱਚ ਹੀ ਸੇਵਾ ਕਰ ਰਹੇ ਹੁੰਦੇ ਆ, ਕਈ ਲੰਮੇ ਪਏ ਹੁੰਦੇ ਆ। ਹਰੇਕ ਬੰਦਾ ਆਪੋ ਆਪਣੀ ਸ਼ਰਧਾ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਆਉਂਦਾ। ਉਹ ਜਦੋਂ ਇੱਥੇ ਆਇਆ ਤੇ ਰਾਤ ਪੈ ਗਈ ਤੇ ਉਹਨਾਂ ਨੇ ਸੋਚਿਆ ਵੀ ਰਾਤ ਇੱਥੇ ਹੀ ਕੱਟ ਲਓ। ਪਿੰਡ ਸੀ ਉਹਨਾਂ ਦਾ ਕੰਗਮਈ। ਉਹ ਜਦੋਂ ਇੱਥੇ ਅਟਕ ਗਏ ਤੇ ਆਵਾਜ਼ਾਂ ਆਇਆ ਕਿ ਆਓ ਪ੍ਰਸ਼ਾਦਾ ਛਕ ਲਓ। ਆ ਸਾਹਮਣੇ ਹੀ ਲੰਗਰ ਹਾਲ ਹੈ, ਗੁਰੂ ਕਾ ਲੰਗਰ। ਕੋਈ ਵਿਤਕਰਾ ਨਹੀਂ, ਕੋਈ ਪੱਖਪਾਤ ਨਹੀਂ, ਰਾਣਾ ਰੰਗ ਬਰਾਬਰੀ ਹੈ। ਆਵਾਜ਼ ਆਈ ਕਿ ਆਓ ਭਾਈ ਪ੍ਰਸ਼ਾਦਾ ਛਕ ਲਵੋ। ਇਹ ਸਾਰੇ ਜਾਣੇ ਬਹਿ ਕੇ ਪ੍ਰਸ਼ਾਦਾ ਛਕਦੇ ਔਰ ਬੜੇ ਪ੍ਰੇਮ ਦੇ ਨਾਲ ਛਕਾਇਆ ਜਾ ਰਿਹਾ ਹੈ। ਕਿਸੇ ਨੂੰ ਪੁੱਛਿਆ ਨਹੀਂ ਜਾ ਰਿਹਾ ਤੇਰਾ ਦੇਸ਼ ਕਿਹੜਾ ਈ, ਤੇਰੀ ਜਾਤ ਕਿਹੜੀ, ਤੇਰਾ ਰੰਗ ਕਿੱਦਾਂ ਦਾ ਹੈ, ਤੇਰਾ ਧਰਮ ਕਿਹੜਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਇਹ ਲੰਗਰ ਹਾਲ ਆਪਣੇ ਸਾਹਮਣੇ ਲੰਗਰ। ਫੇਰ ਵੇਖਿਆ ਕਿ ਧੁਰ ਦਰਗਾਹੀ ਬਖਸ਼ਿਸ਼ ਹੋ ਰਹੀ ਆ, ਰਹਿਮਤ ਹੋ ਰਹੀ ਆ, ਬਚਨ ਦੱਸੇ ਜਾ ਰਹੇ ਆ। ਦੁਬਦਾ ਨਾ ਪੜੂ ਹਰ ਬਿਨ ਹੋਰ ਨਾ ਪੂਜੂ, ਮੜੈ ਮਸਾਣ ਨਾ ਜਾਈ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੈ, ਇਹ ਵੀ ਕੰਨਾਂ ਦੇ ਨਾਲ ਸੁਣੇ। ਸ਼ਬਦ ਹੀ ਬਦਲਦਾ, ਜਦੋਂ ਬਦਲੇਗਾ ਸ਼ਬਦ ਬਦਲੇਗਾ, ਬਾਣੀ ਬਦਲੇਗੀ। ਤੇ ਜਾਣਾ ਤੇ ਅੱਗੇ ਸੀ, ਅਟਕੀ ਗਏ। ਇਤਿਹਾਸ ਨੇ ਨਾਮ ਲਿਖਿਆ ਭਾਈ ਮੰਝ ਜੀ, ਅੱਗੇ ਨਹੀਂ ਗਏ ਨੇ। ਕਹਿੰਦੇ ਜਾਣ ਦੀ ਲੋੜ ਹੀ ਕੋਈ ਨਹੀਂ, ਮੰਜ਼ਲ ਮਿਲ ਗਈ ਹੈ। ਸਫਰਾਂ ਦੇ ਪੈਂਡੇ ਤੇ ਤਾਂ ਤੈਅ ਕਰੀਏ ਜੇ ਮੰਜ਼ਲ ਦੀ ਪ੍ਰਾਪਤੀ ਨਾ ਹੋਵੇ। ਜਦੋਂ ਮੰਜ਼ਲ ਹੀ ਮਿਲ ਗਈ ਤੇ ਪੈਂਡਾ ਮੁੱਕ ਗਿਆ। ਮੰਜ਼ਲ ਇਹੀ ਹੈ ਮਨ ਸਮਝ ਗਿਆ। आ के गुरु अर्जन देव जी महाराज नू भाई मंझ जी कहंदे के सच्चे पातशाह मैनू भी सिखी दी दात देवो। ते गुरु साहब अंदर दी जानदे आ, गुरु तो कोई लुकावा नहीं हुंदा। बंदिया नू सानू भुलेखा हो सकता है कि साडे मन विच की है, दूजे नू नहीं पता होगा, किसे नू भी पता ना होवे, पर गुरु नू पता है। गुरु तो कुछ लुकिया नहीं हुंदा। गुरु साहब कहंदे कि सिखी ते नहीं टिकदी। जो पहला जेड़ी तू सिखी धारण कीती है सखी सरवरियां दी, इनू छड ते फेर गुरु दी सिखी मिलूगी। इत्थे ख्याल करना, इस इलाके दे विच आ जंडियाले दे लागे भी एक वड्डा डेरा हैगा, इत्थे सरवरिया मत दा पूरा प्रभाव सी। ते जेड़े सरवरिये ने ए लोकां नू हौली हौली हौली हौली अपने दीन दे विच लै के आउंदे सी, पर ए बहुत तरीके दे नाल ए काम करदे सी, हौली हौली इस पासे नू लिआउणा। तां ओह भाई मंझ पहला सखी सरवरिया है, घरे गया, उन्हें जाके जिहड़ी घर दे विच कबर पीरखाना बनाया सी उन्हें ढा दिता। चौधरी सी पिंड दा, ते पिंड वालिया ने कहा भी ये कमला हो गया, ये ठीक नहीं हो। चौधर पुणे तो हटाता, उहदा माल डंगर मार दिता, पिंड विचों कढ दिता, वो परिवार सने इत्थे आ गया। ते उन्हें कमाई कीती गुरु दे बचना दी, जो भाई गुरदास ने लिखे आ, मुर्दा होए मुरीद गुरु गौर समावे। असी गुरु दे विच समाई उस दिन करांगे जिदन मुर्दे वर्गे हो जावांगे, इच्छा ही कोई नहीं। निरिच्छा हो गया, और इत्थे फिर गुरु साहब ने भाग लाए उन्हूं खूह भाई मंझ। जदों खूह विच डिग्गा बालण लैण गया भाई मंझ, गुरु साहब ने आप कढ़िया सी। जदों भाई मंझ आखदा पहला बालण बाहर कढ़ो फिर मैनू कढ़ियो लंगर पक सके, ये सिखी है। खन्नेओ तिखी वालो निक्की, खंडे दी धार ते चलना है सिखी दा नाम। भाई मंझ वर्गा वड्डा सरवरिया गुरु दी सिखी नू धारण कर गया, और पूरे माझे दे विच श्री तरन तारण साहब ये सिखी दा भी वड्डा सेंटर बन गया। दुआबे दे विच श्री करतारपुर साहब ये सिखी दा वड्डा सेंटर बन गया, और रियाड़की वाले इलाके दे विच श्री हरगोबिंदपुरा ये सिखी दा वड्डा सेंटर बन गया। और जेड़े लोकां नू इधर उधर लाउण दीआं गल्लां हो रहीआं सी वो सारे सिखी वाले पासे आउण लग पए। ये भी कारण है गुरु साहब की शहादत का, कि सिखी का जेड़ा प्रचार सी, सिखी का वाधा हो गया। गुरु साहब के बचन ने भी जिन्ना अंदर सच वरतै कूड़ ना भावई, जे को बोलै सच कूड़ा जल जा। हुण जिन्हां दे अंदर सच वरतदा उहनां नूं कूड़ चंगा नहीं लगदा, ते कूड़ियां नूं सच चंगा नहीं लगदा। जे कोई सच बोले ते कूड़े जलदे आ। फिर हुण जदों सिखी दा वाधा होण लगा, सिखी फैलण लगी, तां जिहड़े सिखी नूं नफरत करन वाले बंदे आ उहनां ने फिर हकूमत पास बड़ियां शिकायतां कीतियां भई सिखी वध फुल रही है बहुत ज्यादा। और गुरु साहब की कृपा बख्शिश अज आपां सारे जाने अपने केंद्री स्थान सचखंड श्री दरबार साहब नाल जुड़े हुए। गुरु साहब ने वर्ण वंड नूं तोड़दिआं ऊच नीच जात पात अमीर गरीब रंग नसल ये सारे भेद भाव खत्म करदे आ अमृत सरोवर दे विचकार सचखंड श्री दरबार साहब बनवा दिता, जेदे चार दरवाजे रख के गुरु ने मनुखता नु सुनेहा दिता, खत्री ब्राह्मण शूद वैश उपदेश चौ वरना कहो सांझा। ए सांझा चारे पासे तो लुकाई आउन लगी, पर उपदेश गुरु दा, सिद्धांत गुरु दा, पर गुरु दा सिद्धांत सबना लई। सचखंड श्री हरिमंदर साहब, फिर ये गुरु अर्जन देव जी दी रहमत, आज सारे संसार दे वेच बैठा हर सिख गुरु ग्रंथ साहब नू नतमस्तक हुंदा है। गुरु अर्जन देव जी महाराज ने रामसर सरोवर दे कंडे ते भाई साहब भाई गुरदास जी पासों आदि श्री गुरु ग्रंथ साहब जी महाराज का स्वरूप संपूर्ण करवा लिया। बाद वेच गुरु गोबिंद सिंह पातशाह ने वेच गुरु तेग बहादुर पातशाह की बाणी पा के संपूर्ण करके गुरियाई भी दिती। ये गुरु अर्जन देव जी की कृपा ए बख्शिश के सचखंड श्री दरबार साहब केंद्रीय स्थान, इस केंद्रीय स्थान का सदीवी तौर ते मालक गुरबाणी ने बनना है। श्री गुरु ग्रंथ साहिब जी का मुबारक स्वरूप उहदा प्रकाश सचखंड श्री दरबार साहब अंदर और मना दे विच कोई भुलेखा ना रह जाए किसी नू। बाबा बुढ़ा साहब पहले गुरु घर दे मुख ग्रंथी और सत्कार इना बुढ़ा साहेब खोलो ग्रंथ लेहो आवाज सुने सब पंथ। बाबा बुढ़ा साहब नू साहेब भी किया। ते जदों शामा पै गईयां रात पै गई, संगत पुछदी ए कि महाराज का स्वरूप बाणी का किथे विराजमान करना है, ते गुरद्वारा श्री कोठा साहब अज दे शब्द विच भी बचना दी गल बाणी दी गल ते बाणी नू सत्कार कितना। गुरु साहब कहंदे जिस पलंग ते असी विराजमान होने उस पलंग दे उत्ते गुरु ग्रंथ साहिब आप उस पलंग दे हेठां चादर बिछा के सौ गए, अज भी चादर बिछाई जांदी। गुर दा शब्द उपर ते शरीर नू सच्चे पातशाह ने शब्द तो थले रखिया। हुण गुर शब्द भी दे दिता लुकाई नू, जेड़े कूड़े सन उन्होंने कहा कि साड़ी भी कोई रचना होवे। जदों तैयार हो रहा सी स्वरूप बीड़ महाराज की, जदों उन्होंने सुनिया गया ते कोई कहंदा है कागद संधि पोतरी तो ना त्रिया निहार, भी कागजां दी भी इस्तरी बनी होवे यकीन ना करो। गुरु साहब कहंदे भी ये बचन नहीं इत्थे प्रवान, इत्थे ता है सो क्यों मंदा आखिया जित जमे राजा। एक जाना कहंदा है कि ओही रे मैं ओही रे जा को वेद प्राण जस गावे। गुरु साहब कहंदे हरजू हंकार ना भावई, हंकार नहीं जे प्रवान। कोई जाना कहंदा है चुप वे अड़िया, चुप वे अड़िया बोलन दी नहीं जा वे अड़िया। ता गुरु साहब कहंदे भी सिद्धांत नहीं प्रवान, इत्थे ता है जब लग दुनिया रही है नानक किश सुनिए किश कहिए। ये जेड़े बंदे आए इन्हां दी रचना प्रवान नहीं होई, इन्हां ने भी फेर शिकायतां लाईयां। बाणी दा प्रकाश, बाणी नाल संगत, संगत गुर संगत पंथ, जिन्हों भट्टा ने आखिया एक उत्तम पंथ सुनियो गुर संगत। ए संगत जेड़ी सी वड़ी होन लगी। नक्शबंदी लहर वाले बड़े कट्टड़ जे लोग सी, ए चाहुंदे सी कि सिर्फ साडे दीन दी गल होवे, पर इधर जदों सिखी दी चढ़त होन लगी ता शेख अहमद सरहंदी होना नू भी गुरु घर दी चढ़त भावी ना ਉਹਨਾਂ ਨੇ ਵੀ ਮਨਸੂਬੇ ਘੜੇ। ਫਿਰ ਜਿਹੜਾ ਖੁਸਰੋ ਸੀ ਇਹ ਐਵੇਂ ਬਹਾਨਾ ਬਣਾਇਆ ਗਿਆ, ਅਕਬਰ ਦਾ ਪੁੱਤਰ ਖੁਸਰੋ, ਅਮੀਰ ਖੁਸਰੋ, ਇਹਨਾਂ ਦੇ ਰਾਜ ਭਾਗ ਦੀ ਲੜਾਈ ਸੀ, ਸਲੀਮ ਜਿਹਨੂੰ ਜਹਾਂਗੀਰ ਕਿਹਾ ਗਿਆ ਉਹਦੇ ਨਾਲ, ਉਹ ਇੱਧਰ ਦੀ ਲੰਘਿਆ ਕਿਤੇ, ਤੇ ਹੋ ਸਕਦਾ ਹੈ ਕਿ ਤਰਨ ਤਾਰਨ ਸਾਹਿਬ ਜਾਂ ਬਿਆਸ ਦਰਿਆ ਦੇ ਕੰਢੇ ਤੇ ਸ੍ਰੀ ਗੋਂਦਵਾਲ ਸਾਹਿਬ ਲੰਗਰ ਚੱਲਦੇ ਆ ਖੁੱਲ੍ਹੇ, ਉਹਦੇ ਵਿੱਚ ਬਹਿ ਕੇ ਪ੍ਰਸ਼ਾਦਾ ਛੱਕ ਗਿਆ। ਪਰ ਜਿਹੜਾ ਮੁਰਤਜ਼ਾ ਖਾਨ ਸੀ ਇੱਧਰ ਦਾ ਲਾਹੌਰ ਦਾ, ਉਹਨੇ ਇਸ ਗੱਲ ਨੂੰ ਕਿਹਾ ਕਿ ਗੁਰੂ ਨੇ ਮਦਦ ਕੀਤੀ ਹੈ। ਇੱਕ ਝੂਠਾ ਬਹਾਨਾ ਘੜਿਆ ਗਿਆ। ਮੈਂ ਅੱਗੇ ਵੀ ਇਹ ਬੇਨਤੀ ਕਰਦਾ ਹੁੰਦਾ, ਜਿਹੜੀਆਂ ਹਕੂਮਤਾਂ ਹੁੰਦੀਆਂ ਨੇ ਇਹਨਾਂ ਨੂੰ ਬਹਾਨੇ ਚਾਹੀਦੇ ਆ, ਬਹਾਨੇ, ਭਾਈ ਗੁਰੂ ਘਰ ਨੂੰ ਨਿਸ਼ਾਨਾ ਕਿੱਦਾਂ ਬਣਾਉਣਾ, ਇਹ ਬਹਾਨਾ ਹੀ ਸੀ ਨਾ। ਨਾਦਰ ਸ਼ਾਹ ਦਰਬਾਰ ਸਾਹਿਬ 'ਤੇ ਹਮਲਾ ਕਰਦਾ, ਢਹਿ ਢੇਰੀ ਕਰਦਾ। ਅਹਿਮਦ ਸ਼ਾਹ ਅਬਦਾਲੀ ਦਰਬਾਰ ਸਾਹਿਬ 'ਤੇ ਹਮਲਾ ਕਰਦਾ, ਢਹਿ ਢੇਰੀ ਕਰਦਾ। 1984 ਵਿੱਚ ਸਮੇਂ ਦੀ ਹਕੂਮਤ ਹਮਲਾ ਕਰਦੀ, ਢਹਿ ਢੇਰੀ ਕਰਦੀ ਸ੍ਰੀ ਅਕਾਲ ਤਖਤ ਸਾਹਿਬ, ਬਹਾਨੇ। ਅਸਲ ਕਾਰਨ ਕਿੱਥੇ ਆ? ਜਿਨ੍ਹਾਂ ਅੰਦਰ ਸੱਚ ਵਰਤੈ, ਜਿਨ੍ਹਾਂ ਦੇ ਅੰਦਰ ਸੱਚ ਹੈ ਉਹਨਾਂ ਨੂੰ ਕੂੜ ਚੰਗਾ ਨਹੀਂ ਲੱਗਦਾ। ਪਰ ਜਿਹੜੇ ਸੱਚ ਬੋਲਦੇ ਆ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਕੂੜਿਆਂ ਨੂੰ ਸੱਚ ਨਹੀਂ ਭਾਵਦਾ, ਤੇ ਜਿਹੜਾ ਕੂੜ ਹੈ ਉਹ ਸੱਚ ਨੂੰ ਦਬਾਉਣ ਆਉਂਦਾ। ਭਗਤ ਨਾਮਦੇਵ ਜੀ ਕੀ ਕਰਦੇ? ਬੰਦਗੀ ਕਰਦੇ ਆ, ਤੇ ਬੰਦਗੀ ਕਰਦਿਆਂ ਨੂੰ ਬਾਹੋਂ ਫੜ ਕੇ ਕਹਿੰਦੇ ਜਾ ਵੀ ਤੂੰ ਨਹੀਂ ਇੱਥੇ ਬਹਿ ਸਕਦਾ। ਬਾਦਸ਼ਾਹ ਜਿਹੜਾ ਸਖਤੀ ਕਰੀ ਜਾਂਦਾ, ਭਾਵੇਂ ਭਗਤ ਨਾਮਦੇਵ ਜੀ ਆ ਭਾਵੇਂ ਕਬੀਰ ਸਾਹਿਬ ਆ, ਉੱਥੇ ਟਕਰਾਅ ਹੈ ਸੱਤ ਤੇ ਸੱਤਾ ਦਾ। ਪਰ ਜਦੋਂ ਵੀ ਸੱਤ ਤੇ ਸੱਤਾ ਦਾ ਟਕਰਾਅ ਹੁੰਦਾ, ਜਿੱਤ ਹਮੇਸ਼ਾ ਸੱਤਾ ਦੀ ਨਹੀਂ ਸੱਤ ਦੀ ਹੋਵੇਗੀ, ਸੱਤਾ ਹਾਰਦੀ ਹੈ। ਪਰ ਸੱਤਾ ਨੂੰ ਇਹ ਭੁਲੇਖਾ ਹੁੰਦਾ ਕਿ ਮੈਂ ਸਦੀ ਵੀ ਹਾਂ। ਤਾਂ ਜਿਹੜੇ ਸੱਤਾ ਵਾਲੇ ਸੀ ਜਹਾਂਗੀਰ, ਉਹਦੇ ਕੋਲ ਸ਼ਿਕਾਇਤਾਂ ਪਹੁੰਚ ਗਈਆਂ। ਇੱਥੇ ਲੰਗਰਾਂ ਦੇ ਵਿੱਚ ਸਾਰੇ ਬਰਾਬਰ ਬਹਿੰਦੇ, ਜਾਤ ਬਿਮਾਨੀਆਂ ਨੂੰ ਇਹ ਵੀ ਨਹੀਂ ਚੰਗਾ ਲੱਗਦਾ, ਇਹ ਵੀ ਪਹੁੰਚੀਆਂ ਹੋਈਆਂ। ਸਰਵਰਗੇ ਆਪਣੀ ਥਾਂ ਦੇ ਉੱਤੇ ਆ ਵੀ ਅਸੀਂ ਤੇ ਆਪਣੇ ਨਾਲ ਜੋੜਨਾ ਸੀ, ਸੰਗਤ ਰੱਬ ਨਾਲ ਜੁੜ ਗਈ। ਚ ਨਕਸ਼ਬੰਦੀ ਕਹਿੰਦੀ ਦੀਨ ਸਾਡਾ ਫੈਲਣਾ ਸੀ, ਫੈਲ ਗੁਰੂ ਨਾਨਕ ਸਾਹਿਬ ਦੀ ਉਮਤ ਰਹੀ ਹੈ, ਵੱਧ ਰਹੀ ਹੈ। ਔਰ ਇੱਧਰ ਖੁਸਰੋ ਲੰਘ ਗਿਆ ਤੇ ਇਹਨੂੰ ਬਹਾਨਾ ਬਣਾ ਕੇ ਜਹਾਂਗੀਰ ਨੇ ਕਹਿ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਓ। ਕਾਰਨ ਉਹਦੇ ਵਿੱਚ ਚੰਦੂ ਵੀ ਬਣਿਆ, ਉਹਨੂੰ ਛੱਡਿਆ ਨਹੀਂ ਜਾ ਸਕਦਾ ਹੈ। ਉਹਦੀ ਧੀ ਦਾ ਨਾਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਹੋ ਗਿਆ, ਉਹਨੇ ਹੰਕਾਰ ਵਿੱਚ ਕਹਿ ਦਿੱਤਾ ਕਿ ਮੈਂ ਉੱਚਾ ਹਾਂ ਤੇ ਰਿਸ਼ਤਾ ਤੁਸੀਂ ਛੋਟੇ ਥਾਂ ਤੇ ਕਰਤਾ, ਜਿਹੜੇ ਵੀ ਉਹਨੇ ਸ਼ਬਦ ਵਰਤੇ। ਇਸ ਗੱਲ ਦਾ ਪਤਾ ਸੰਗਤ ਨੂੰ ਲੱਗਾ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੰਗਤ ਦਾ ਕਹਿਣਾ ਮੰਨ ਕੇ ਗੁਰੂ ਸਾਹਿਬ ਨੇ ਨਾਤਾ ਛੱਡ ਦਿੱਤਾ। ਮੁੱਖ ਕਾਰਨ ਸੀ ਸਿੱਖੀ ਦੀ ਚੜ੍ਹਦੀ ਕਲਾ, ਸਿੱਖੀ ਦਾ ਫੈਲਣਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਸਰੂਪ ਸੱਚਖੰਡ ਸ੍ਰੀ ਦਰਬਾਰ ਸਾਹਿਬ, ਔਰ ਸਿੱਖੀ ਦੀ ਉਮਤ ਦਾ ਵਧਣਾ। ਬਹਾਨਾ ਬਣਾ ਲਿਆ ਖੁਸਰੋ ਦੀ ਬਗਾਵਤ ਦਾ, ਔਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਹੋਏ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਭੱਟਾ ਨੇ ਆਖਿਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ। ਗੋਇੰਦਵਾਲ ਸਾਹਿਬ ਦੀ ਮੁਬਾਰਕ ਧਰਤੀ ਸੀ, ਜਿੱਥੇ 1563 ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਮੁਬਾਰਕ ਕੁੱਖ ਸੀ ਬੀਬੀ ਭਾਨੀ ਜੀ ਦੀ ਤੇ ਗੁਰੂ ਰਾਮਦਾਸ ਜੀ ਦਾ ਘਰ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁੜਤੀ। ਸਿੱਖੀ ਨੂੰ ਪਛਾਣਿਆ ਬਚਪਨ ਤੋਂ, ਔਰ ਜੋ ਗੁਰੂ ਰਾਮਦਾਸ ਦਾ ਹੁਕਮ ਸੀ ਉਹਦੀ ਕਮਾਈ ਕੀਤੀ। लाहौर गुरू साहब ने भेजिया, गुरु रामदास जी ने, उन्ना चिर तक नहीं आए जिन्ना चिर तक गुरु ने सदिया नहीं। गुरियाई लई बख्शिश धुर दरगाही ता सिखी गुरु रामदास पातशाह जी के हुक्मां दे नाल गुरु नानक साहब की वडियाई फैल गई। गुरु साहब जी नू गिरफ्तारी दे हुक्म होए, मुर्तजा खां नी इत्थे गिरफ्तार करन आया। हुण गुरु साहब जाणदे सी भी हकूमत दे मनसूबे कोई चंगे नहीं आ। उन्हां ने लाहौर जाण तों पहलां अपने साहिबजादे गुरु हरगोबिंद पातशाह जी नू गुरियाई सौंपी अते उपदेश दिता कि साड़ी शांतमई शहादत तों बाद तुसी सिखा नू लामबंद करना है। घोड़ियां दियां सवारियां ते शास्त्रधारी होना है, ये हुक्म गुरु अर्जन देव जी गुरु हरगोबिंद पातशाह नू करके गए। और इन्हां हुक्मां दी कमाई फिर अगे अकाल तख्त साहब दी उसारी ते सिख फौज दा पैदा होना है। चले गए सच्चे पातशाह लाहौर, तुहाडे विचों जिहड़े लाहौर गए उन्होंने देखिया होना जिहड़ा जवार मल दा चुट है, भीड़ियां दियां वह गलियां जिथे गुरु नानक पातशाह भी गए आ, और जिथे क्या लाहौर शहर जैर कैर सवा पै अमृतसर सिफती का घर अगला श्लोक उहदे लागे ही लाल खूही आ। मैं दो वारी उत्थे गया, इत्थे चंदू की हवेली सी, वह खूही अज भी हैगी आ। इस खूही दे कोल चंदू की हवेली दे विच श्री गुरु अर्जन देव जी महाराज नूं रखिया गया, क्योंकि गुरु साहब रब्बी रूह ते सरकारां नूं डर सी पई शहीद करना है, पर इंज करियो भी कल नूं कोई साडे लई मुश्किल ना खड़ी होवे। मतलब इन्हां दे खून दा एक भी कतरा धरती ते ना डिगे। एक कानून है मंगोलां दा बनाया होया चंगेज खान दा, उहनूं कहिंदे जाशा वाह सियासत, जिहड़ा कानून इह गल आखदा है कि जदों किसी वड्डी शख्सियत धर्मी पुरश नूं तुसीं खत्म करना है, इस तरीके ना खत्म करियो कि उहदे खून दा एक भी कतरा धरती ते ना डिगे। जे धरती ते कतरा डिग पिया ते पता ही नहीं कितने क शहीद पैदा हो जाणगे। तां उस कानून दे तहत फिर गुरु साहब नूं तसीहे दिते जांदे। पानी जिहड़ा सी देग दे विच उबालिया गया और गुरु साहब नूं उबलदे पानी दे विच बहालिया गया लाल खूही लाहौर। तत्ती तवी करके गुरु साहब जी नूं तत्ती तवी दे उत्ते हेठां अग बलदी आ उहदे उत्ते बहाल दिता गया। तत्ती रेत श्री गुरु अर्जन देव जी महाराज दे सीस उत्ते सिर उत्ते पाई जा रही है, पर साडा गुरु की गा रहा है

0: ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਬਾਣੀ ਦੇ ਉਹਨਾਂ ਬਚਨਾਂ ਦੀ ਕਮਾਈ ਕੀਤੀ ਜਿਹੜੇ ਬਚਨ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾ ਚੰਦਨ ਠੰਡਾ ਏ ਲੋਕ ਲੇਪਣ ਕਰਦੇ ਚੰਦ ਠੰਡਾ ਏ ਸਰਦੀ ਦੀ ਰੁੱਤ ਠੰਡੀ ਏ ਪਰ ਗੁਰਬਾਣੀ ਕਹਿੰਦੀ ਕਿ ਜਿਹੜਾ ਨਾਮ ਨਾਲ ਜੁੜ ਗਿਆ ਉਹਦੇ ਵਰਗਾ ਅੰਦਰੋਂ ਸ਼ੀਤਲ ਕੋਈ ਨਹੀਂ ਹੋ ਸਕਦਾ ਸਾਡੇ ਗੁਰੂ ਸਾਹਿਬ ਦੇਗ ਦੇ ਵਿੱਚ ਉਬਲੇ ਅੱਗ ਬਲਦੀ ਹੈ ਤੱਤੀ ਤਵੀ ਦੇ ਉੱਤੇ ਬੈਠੇ ਤੱਤੀ ਰੇਤ ਉਹਨਾਂ ਦੇ ਸੀਸ ਵਿੱਚ ਪਾਈ ਜਾ ਰਹੀ ਏ ਜਲ ਰਿਹਾ ਹੈ ਜਹਾਂਗੀਰ ਜਲ ਰਿਹਾ ਹੈ ਮੁਰਤਜ਼ਾ ਖਾਨ ਜਲ ਰਿਹਾ ਹੈ ਸ਼ੇਖ ਅਹਿਮਦ ਸਰਹੰਦੀ ਤੇ ਚੰਦੂ ਪਰ ਜਿਸ ਗੁਰੂ ਸਾਹਿਬ ਨੂੰ ਤਪਾਉਣ ਦੇ ਲਈ ਇਹਨਾਂ ਨੇ ਪ੍ਰਬੰਧ ਕੀਤਾ ਅੱਗ ਦਾ ਉਹ ਗੁਰੂ ਸਾਹਿਬ ਅੱਗ ਦੇ ਉੱਤੇ ਬੈਠ ਕੇ ਵੀ ਸ਼ੀਤਲ ਤੇ ਠੰਡੇ ਨੇ ਟਿਕੇ ਹੋਏ ਨੇ ਤੋ ਤਸੀਹੇ ਦਿੱਤੇ ਗਏ ਗੁਰੂ ਘਰ ਦਾ ਸੇਵਕ ਜੇ ਆਪਾਂ ਗੁਰੂ ਦੇ ਸਿੱਖਾਂ ਦੇ ਵਿੱਚ ਵੇਖੀਏ ਤਾਂ ਸਾਈ ਮੀਆਂ ਮੀਰ ਵੀ ਗੁਰੂ ਦੇ ਚਰਨਾਂ ਦਾ ਪਹੁਰਾ ਹੈ ਉਹਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੂੰ ਚੰਦੂ ਦੀ ਹਵੇਲੀ ਵਿੱਚ ਲਾਲ ਖੂਹੀ ਤਸੀਹੇ ਦਿੱਤੇ ਜਾ ਰਹੇ ਹਕੂਮਤ ਜਹਾਂਗੀਰ ਦਾ ਹੁਕਮ ਉਹ ਗੁਰੂ ਸਾਹਿਬ ਦੇ ਕੋਲ ਆਉਂਦਾ ਫਕੀਰੀ ਹੈ ਉਹ ਆਖਦਾ ਹੈ ਗੁਰੂ ਸਾਹਿਬ ਤੁਹਾਡੇ ਕੋਲ ਸਾਰੀਆਂ ਤਾਕਤਾਂ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਹੈ ਗੁਰੂ ਸਾਹਿਬ ਤੁਹਾਨੂੰ ਤਸੀਹੇ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਦੇ ਨਾਲ ਇੱਟ ਖੜਕਾਵਾਂ ਇਹ ਸਿੱਖ ਰਵੈਤਾਂ ਕਹਿੰਦੇ ਤਾਂ ਗੁਰੂ ਸਾਹਿਬ ਦਾ ਕੀ ਜਵਾਬ ਸੀ ਗੁਰੂ ਸਾਹਿਬ ਕਹਿੰਦੇ ਆ ਮੀਆਂ ਛੋਡੋ ਪ੍ਰੀਤੀ ਚਾਮਸੇ ਕਿਆ ਹੁਆ ਮੇਰਾ ਤਨ ਤਪ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਸਾਈਂ ਜੀ ਕੀ ਹੋ ਗਿਆ ਇਹ ਸਰੀਰ ਨੂੰ ਤਪਾਉਣ ਦੇ ਲਈ ਡਰਾਉਣ ਦੇ ਲਈ ਸਾਰਾ ਕੁਛ ਕਰਦੇ ਪਏ ਆ ਪਰ ਜਿਹੜਾ ਅੰਦਰ ਸ਼ੀਤਲ ਨਾਮ ਹੈ ਨਾ ਇਹਨੇ ਸਾਨੂੰ ਬਹੁਤ ਠੰਡਕ ਵਿੱਚ ਰੱਖਿਆ ਹੋਇਆ ਪੰਜ ਦਿਨ ਤਸੀਹੇ ਦਿੱਤੇ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਪੰਜ ਦਿਨ ਤਸੀਹੇ ਦੇਣ ਤੋਂ ਬਾਅਦ ਜਿੱਥੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਕਿਲੇ ਦੇ ਸਾਹਮਣੇ ਜਿਸ ਕਿਲੇ ਤੇ ਆਪਣਾ ਝੰਡਾ ਝੂਲਦਾ ਰਿਹਾ ਸ਼ੇਰੇ ਪੰਜਾਬ ਖਾਲਸਾ ਰਾਜ ਦੇ ਸਮੇਂ ਉਸ ਕਿਲੇ ਦੇ ਸਾਹਮਣੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਇੱਥੇ ਗੁਰੂ ਸਾਹਿਬ ਨੂੰ ਰਾਵੀ ਦਰਿਆ ਦੇ ਸਪੁਰਦੇ ਕਰ ਦਿੱਤਾ ਗਿਆ ਗੁਰੂ ਸਾਹਿਬ ਇਸ ਅਸਥਾਨ ਦੇ ਉੱਤੇ ਸ਼ਹੀਦ ਹੋ ਗਏ ਸੰਨ 1606 ਅੱਜ ਦਾ ਦਿਨ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਉਹਨਾਂ ਨੇ ਤੇ ਕਿਹਾ ਸੀ ਕਿ ਇੱਦਾਂ ਸ਼ਹੀਦ ਕਰੋ ਖੂਨ ਦਾ ਕਤਰਾ ਡਿੱਗੇ ਕੋਈ ਨਾ ਤੇ ਬਾਅਦ ਵਿੱਚ ਹੋਰ ਸ਼ਹੀਦ ਪੈਦਾ ਨਾ ਹੋਣ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਬਣੇ ਔਰ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਅੱਜ ਤੱਕ ਕੌਮ ਦੇ ਵਿੱਚ ਗੁਰੂ ਲਈ ਕੌਮ ਲਈ ਧਰਮ ਲਈ ਹੱਕ ਲਈ ਸੱਚ ਲਈ ਸ਼ਹੀਦ ਹੋਣ ਵਾਲਿਆਂ ਦੀ ਲੰਬੀ ਕਤਾਰ ਹੈ ਔਰ ਇਹ ਕਤਾਰ ਕਦੀ ਮੁੱਕੇਗੀ ਨਹੀਂ क्योंकि इस कतार नू फलसफा है गुरु दा। वो फलसफा आखदा है जौ तौ प्रेम खेलन का चाओ, सिर तार तली गली मेरी आओ, इत मार्ग पैर तरीजै सिर दीजै कान ना कीजै। सिर दिता जा सकता पर गुरु तो बिना किसी की गुलामी नहीं हो सकती है। तो श्री गुरु अर्जन देव जी महाराज अज दे दिन लाहौर की धरती से शहीद होंदे ने, शहादत दे उच्चे मकाम नू सच्चे पातशाह ने छूहिया और उन्हां दी शहादत तो बाद गुरु हरगोबिंद पातशाह ने पीरी ते मीरी दियां दो किरपाना धारण कीतियां। भगती ते शक्ति, धर्म ते राजनीति और दिल्ली दे तख्त तो उच्चा श्री अकाल तख्त साहब गुरु हरगोबिंद पातशाह जी ने आप नाल भाई गुरदास जी, बाबा बुढ़ा साहब जिहड़ा थड़ा साहब इहदी उसारी हत्थी करवाई और उस वेले दी हकूमत नूं दस्या। तुसी शहीद करके सिक्खी नूं शायद समझदे सी मुक जानी है। जिथों गुरु साहब दी शहीदी होई उस दिन तो सिख कौम दे विच चढ़दी कला दा एक नवा दौर शुरू हो गया और श्री अकाल तख्त साहब ने दूजे तख्तां नूं दस्या तुहाडियां हस्तियां मिट जाण वालियां पर श्री अकाल तख्त साहब दी हस्ती सदीवी है, ना इहनूं कोई मिट सकदा ना चुका सकदा ते ना कोई इस हस्ती नूं हरा सकदा है। इह सदीवी है संगत गुरु दी। हर गुरु दा सिख साड़ी पहली ते आखरी वफादारी साडे गुरु नाल ते गुरु पंथ नाल है। जे असी इस वफादारी तो खता खाने हां ते गुरु बख्शेगा नहीं। तख्त कोई भी होवे ते हाकम कोई भी होवे, जे किसे हाकम दे मन विच थोड़ी जी भी शंका होवे कि वह शायद श्री अकाल तख्त साहब नू वंगार लवेगा जा आकड़ जावेगा, इत्थे तां वड़ियां वड़ियां हकूमतां जदों भी श्री अकाल तख्त साहब नाल टकराइयां ते फना हो गईयां, लभियां नहीं। इहदी उसारी आप गुरु ने कीती आ। तो गुरु अर्जन देव जी महाराज की शहादत अज दे दिन, सच्चे पातशाह की शहादत हमेशा ही कौम नू चढ़दी कला का पैगाम दिंदी और शहादतां दा दौर शुरू हुंदा। गुरु अर्जन देव जी महाराज अज दे शब्द विच कह रहे सी, गुरु की संगत विच आण के शब्द ना जुड़े ते जिंदगी सफल हो गई है।
1: काम क्रोध लोभ मोह तजारी,
0: गुरु की संगत विच आण के शब्द ना जुड़ के काम क्रोध लोभ मोह ये खत्म हो गए ने, ये अंदरों चले गए हन।
1: दृढ़ नाम दान इशनान सोचारी,
0: गुरु दी शब्द विच नाम दी दात है। नाम दृढ़ कर लिया यही इशनान है ते यही साड़ी पवित्रता है।
1: कहो नानक एहो तत बिचारी,
0: गुरु नानक नाम दी मोहर ला के गुरु अर्जन देव जी महाराज कहंदे ए असलियत है, इस असलियत नु समझ लवो जी।
1: राम नाम जप पार उतारी,
0: जिहड़ा रब रमिया होया है सबै कट राम बोलै, रामा बोलै राम बिना को बोलै रे, उस रब दा नाम जप के संसार सागर तो पार लंघ जाईदा। ਇਹ ਉਪਦੇਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਮੁੱਖ ਵਾਕ ਰਾਹੀਂ ਕੀਤਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਸਾਰਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸੇ, ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤ ਧਾਰੀ ਬਣੀਏ। ਜੇ ਕੋਈ ਥੋੜ੍ਹਾ ਜਿਹਾ ਵੀ ਸੂਰਤ ਪੱਖੋਂ ਵੇਸ ਲੈ, ਸਾਬਤ ਸੂਰਤ ਬਣੀਏ, ਇੱਕ ਦੂਜੇ ਸਿੱਖ ਦੀ ਮਦਦ ਕਰੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ, ਇਹੀ ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਉਪਦੇਸ਼ ਦਿੰਦੀ ਹੈ। ਆਓ ਅਖੀਰ ਦੇ ਉੱਤੇ ਜੋ ਗੁਰੂ ਸਾਹਿਬ ਨੇ ਪੰਕਤੀਆਂ ਅਖੀਰ 'ਤੇ ਕਹੀਆਂ ਉਹਨਾਂ ਦਾ ਪਾਠ ਕਰੀਏ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, near Stampede।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤਪੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸ

ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਪੁਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨੀਸ਼ਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣਹੋ ਸੰਤਹ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਂ ਨਾ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ।
तरस पया मेहरामत होई सतगुर सज्जन मिलया नानक ना।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧੇ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ।

ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ।

ਸਮੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਾਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ

ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗੇ ਅਟਲ।

ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ

ਨੇ ਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

ਜੇ ਕੋ ਡੂਬੈ ਫਿਰ ਹੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ